0: What's happening in Lincoln? We've got the local tea. Stories, people, and places from across our community. Listen twice a month wherever you get your podcasts or visit speakuplincoln.ca/podcast. The Lincoln Local. It's the talk of the town.
1: ਉਸ ਕਲੋਨੀ ਦੇ ਵਿੱਚ ਚਾਵਲਾ ਸਾਹਿਬ ਤਕਰੀਬਨ 80 ਹੋਟਲ ਨੇ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ 80 ਹੋਟਲ ਉੱਥੇ ਨਾ ਤਾਂ ਕੋਈ ਉਹ ਪਿਕਨਿਕ ਪੁਆਇੰਟ ਆ ਚਾਵਲਾ ਸਾਹਿਬ ਨਾ ਉੱਥੇ ਕੋਈ ਟੂਰਿਸਟ ਪੁਆਇੰਟ ਹੈਗਾ ਨਾ ਉੱਥੇ ਕੋਈ ਵਿਸ਼ੇਸ਼ ਤੌਰ ਤੇ ਕੋਈ ਐਡਾ ਵੱਡਾ ਕੰਮ ਹੈ ਕਿ ਲੋਕ ਆਉਂਦੇ ਆ ਕਿ ਹੋਟਲਾਂ ਵਿੱਚ ਰਹਿੰਦੇ ਆ ਉਹਨਾਂ ਹੋਟਲਾਂ ਦੇ ਵਿੱਚ ਮੈਂ ਸ਼ਰਿਆਮ ਕਹਿੰਦਾ ਗੱਲ ਇਹ ਮੈਂ ਇਹ ਗੱਲ ਬੋਲੀ ਸੀ ਐਸ ਐਸ ਪੀ ਨੂੰ ਵੀ ਮੈਂ ਥੋੜੀ ਲਾਹਨਤ ਪਾਈ ਸੀ ਕਿ ਤੁਸੀਂ ਯਾਰ ਤੁਹਾਡੇ ਸਾਹਮਣੇ ਹੋ ਰਿਹਾ ਏਡਾ ਬੜਾ ਖਤਰਨਾਕ ਕੰਮ ਹੋ ਰਿਹਾ ਤੁਸੀਂ ਮੂਲੀ ਜੀ ਗੱਲ ਕਰਕੇ ਚੱਕ ਲੈਣੇ ਤੁਹਾਡੀ ਪੁਲਿਸ ਜਾਣ ਨੂੰ ਵੀ ਤਿਆਰ ਨੀ ਉੱਥੇ ਹੈਗੀ ਤੇ ਉੱਥੇ ਕੁੜੀਆਂ 400 ਰੁਪਇਆ 600 ਰੁਪਇਆ ਦਿੰਦੇ ਨੇ ਹੋਟਲ ਨੂੰ ਮੁੰਡੇ ਤੇ ਕੁੜੀਆਂ ਜਾਂਦੀਆਂ ਨੇ ਕਮਰਾ ਬੁੱਕ ਹੁੰਦਾ ਤੇ ਕੁੜੀਆਂ ਜਾ ਕੇ ਘੰਟਾ ਲਾ ਕੇ ਉੱਥੇ ਮੁੰਡੇ ਨਾਲ ਵਾਪਸ ਆ ਜਾਂਦੇ ਨੇ ਤੇ ਉੱਥੇ ਇਹ ਆਮ ਰਵਾਇਤ ਆਮ ਚੱਲ ਰਹੀ ਹੈ ਗੱਲ ਇਹ ਓਪਨ ਸੀਕਰੇਟ ਆ ਏਦਾਂ ਹੀ ਲਵਲੀ ਯੂਨੀਵਰਸਿਟੀ ਦੇ ਬਾਹਰ ਏਦਾਂ ਹੀ ਚਿਤਕਾਰਾ ਦੇ ਬਾਹਰ ਇਹ ਚੱਲ ਰਿਹਾ ਇੱਦਾਂ ਪੰਜਾਬ ਯੂਨੀਵਰਸਿਟੀ ਦੇ ਬਾਹਰ ਉਹ ਆਪਣੇ ਵੱਖਰੇ ਤਰੀਕੇ ਨਾਲ ਚੱਲ ਰਿਹਾ ਬਲਕਿ ਇੱਡੇ ਜ਼ਬਰਦਸਤ ਹੋਟਲ ਖੁੱਲ ਗਏ ਹੁਣ ਕੀ ਹੋਇਆ ਇੱਥੇ ਲਵਲੀ ਯੂਨੀਵਰਸਿਟੀ ਦੇ ਵਿੱਚ ਇੱਕ ਕੁੜੀ ਨਾਲ ਰੇਪ ਹੋਇਆ ਇੱਕ ਬਲਾਤਕਾਰ ਕੀਤਾ ਇੱਕ ਕੁੜੀ ਨਾਲ ਉਹ ਵੀ ਬਾਹਰਲੇ ਬੰਦਿਆਂ ਨੇ ਆ ਕੇ ਤੇ ਉਹ ਬਾਹਰਲੇ ਬੰਦੇ ਕੌਣ ਨੇ ਇੱਕ ਤਾਂ ਟਿੱਬੀ ਮੁਹੱਲੇ ਦਾ ਹੈਗਾ ਫਗਵਾੜੇ ਦਾ ਮੁੰਡਾ ਗਗਨ ਆ ਇੱਕ ਜੈਮਸ ਦਈ ਆ ਇੱਕ ਅਭੀ ਹੈ ਉਹਨੂੰ ਗ੍ਰਿਫ਼ਤਾਰ ਵੀ ਕਰ ਲਿਆ ਕੱਲ ਤੇ ਇਹਨਾਂ ਤੇ ਦੋਸ਼ ਲੱਗੇ ਨੇ ਵੀ ਜਿਹੜਾ ਕਿ ਮੁੰਡਾ ਜੋ ਦਈਆ ਹੈਗਾ ਉਸਨੇ ਕੋਈ ਕੇਸ ਉਹਦੇ ਉੱਪਰ ਦੋਸ਼ ਲੱਗੇ ਨੇ ਕਿ ਉਹਨੇ ਕਰਾਇਆ ਇਹ ਰੇਪ ਭਾਵੇਂ ਕਿ ਚਲੋ ਇਹ ਕਿਸੇ ਨੇ ਵੀ ਕਰਾਇਆ ਸਾਨੂੰ ਨੀ ਪਤਾ ਕਿ ਇਹ ਪੁਲਿਸ ਦਾ ਕੰਮ ਹੈਗਾ ਪਰ ਜਿਹੜੇ ਇਹ ਪੁਲਿਸ ਦੀ ਨੱਕ ਹੇਠ ਇਹਨਾਂ ਵਿਦਿਅਕ ਅਦਾਰਿਆਂ ਦੇ ਸਾਹਮਣੇ ਮਤਲਬ ਕਿ ਸੈਂਕੜੇ ਹੋਟਲ ਮਤਲਬ ਕਿ ਯੂਨੀਵਰਸਿਟੀ ਦੇ ਸਾਹਮਣੇ ਚਾਵਲਾ ਸਾਹਿਬ ਹੋਟਲਾਂ ਦੀ ਲਾਈਨ ਲੱਗ ਗਈ ਆ ਲਾਈਨ ਹੋਟਲ ਇੰਨੇ ਹੋਟਲ ਖੁੱਲ ਗਏ ਉੱਥੇ ਕਿ ਕੁੜੀਆਂ ਨੌਜਵਾਨ ਕੁੜੀਆਂ ਪਤਾ ਨੀ ਕਿੱਥੋਂ ਆਉਂਦੇ ਵਿਚਾਰੀਆਂ ਯੂਨੀਵਰਸਿਟੀ ਪੜ੍ਹਦੀਆਂ ਨੇ ਤੇ ਮੁੰਡਿਆਂ ਦੇ ਨਾਲ ਅੰਦਰ ਜਾਂਦੀਆਂ ਨੇ ਹੋਟਲਾਂ ਦੇ ਵਿੱਚ ਪੈਸੇ ਦਿੰਦੀਆਂ ਨੇ ਇਹ ਓਪਨ ਸੀਕਰੇਟ ਹੈ ਇਹ ਜਦੋਂ ਉੱਥੇ ਇਹ ਗੱਲ ਚੱਲ ਰਹੀ ਜਦੋਂ ਹੁਣ ਇਹ ਕਿਸੇ ਨਾਲ ਦੋਸਤੀ ਵਿਗੜ ਗਈ ਤਾਂ ਉਹ ਰੇਪ ਬਣ ਜਾਂਦਾ ਜਦੋਂ ਕਿਸੇ ਨਾਲ ਦੋਸਤੀ ਵਿਗੜ ਗਈ ਰੇਪ ਹੋ ਗਿਆ ਉਹ ਤੇ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਚਾਵਲਾ ਸਾਹਿਬ ਵੱਡੇ ਵਿਦਿਅਕ ਅਦਾਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਚੱਲਣਾ ਚਾਹੀਦਾ ਤੇ ਅਸ਼ੋਕ ਮਿੱਤਲ ਨੂੰ ਵੀ ਪਤਾ ਹੋਵੇਗਾ ਇਸ ਗੱਲ ਦਾ
2: ਪੰਜਾਬ ਪੰਜਾਬ ਹੀ ਕਿਉਂ ਜਿੱਥੇ ਵੀ ਕਿਤੇ ਵਿਦਿਅਕ ਅਦਾਰੇ ਨੇ ਉੱਥੇ ਇਹੋ ਜਿਹਾ ਕੁਝ ਵੀ ਕਿਤੇ ਵੀ ਨਹੀਂ ਚੱਲਣਾ ਚਾਹੀਦਾ ਅਸੀਂ ਪੰਜਾਬ ਕੋਲ ਓਪਨ ਹੁੰਦੇ ਹਾਂ ਜੀ
1: ਨਹੀਂ ਚੱਲਣਾ
2: ਕਿਤੇ ਨਹੀਂ ਚੱਲਣਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਮਿਹਰਬਾਨੀ ਅਗਲੇ ਹਿੱਸੇ ਦੇ ਵਿਚ ਹੁਣ ਦੋ ਮੇਰੇ ਕੋਲ ਵਿਸ਼ੇਸ਼ ਬੁਲੇਟਿਨ ਇੱਕ ਮੇਰੀ ਜ਼ਬਾਨੀ ਸੁਣੋਗੇ ਇੱਕ ਜਨਾਬ ਚਰਨਜੀਤ ਸਿੰਘ ਜੋਗੀ ਉਹਨਾਂ ਦੀ ਜ਼ਬਾਨੀ ਪੇਸ਼ ਕੀਤਾ ਜਾਵੇਗਾ ਔਰ ਫਿਰ ਅਸੀਂ ਮਿੰਟੂ ਗੁਰੂ ਸਰੀ ਜੀ ਨਾਲ ਗੱਲਬਾਤ ਕਰਾਂਗੇ ਬਟ ਥੋੜਾ ਜਿਹਾ ਬ੍ਰੇਕ ਦਾ ਸਮਾਂ ਹੋਇਆ ਬ੍ਰੇਕ ਤੋਂ ਪਹਿਲਾਂ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਸਾਨੂੰ ਹੋਸਟ ਕਰਨ ਵਾਸਤੇ CGMR 1320 AM ਤੇ ਜਿਹੜੇ ਨੇ ਹੋਸਟਸ ਚਾਹੀਦੇ ਨੇ ਜੇਕਰ ਤੁਸੀਂ ਕਰਨਾ ਚਾਹੋ ਜੇ ਹੋਸਟ ਕੰਮ ਤਾਂ ਸਾਨੂੰ ਕਾਲ ਕਰ ਲਿਓ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਹੈ ਜਰਨਲਿਜ਼ਮ ਦੀ ਤੁਹਾਡੇ ਕੋਲ ਜਿਹੜੀ ਹੈ ਵੋਕੈਬਲਰੀ ਹੋਣੀ ਚਾਹੀਦੀ ਹੈ ਬੋਲਣ ਦੀ ਸੋ ਟੀਵੀ ਤੇ ਵੀ ਯੂਟਿਊਬ ਫੇਸਬੁੱਕ ਤੇ ਵੀ ਨਾਲ ਦੀ ਨਾਲ ਤੁਹਾਨੂੰ ਇਹ ਮੰਚ ਮਿਲੇਗਾ ਤੇ ਜੋ ਯੋਗਤਾ ਅਨੁਸਾਰ ਤੁਹਾਡੀ ਪੇ ਹੈ ਉਹ ਵੀ ਮਿਲੇਗੀ ਨੰਬਰ ਟੂ ਕਾਲ 416-716-7794 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਰਸ਼ 416-303-1515 ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ
3: ਪੰਜਾਬੀ ਦਿਲ ਅੰਗਰੇਜ਼ੀ ਵਾਈਬ CGMR ਇਜ਼ ਬੈਕ ਅਲਾਈਵ CGMR 1320 ਆ ਗਿਆ ਓਏ ਛਾ ਗਿਆ ਓਏ
4: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ ਯੂਨਿਟ 42 ਏ ਬ੍ਰਾਮਟਨ ਕਾਲ 905-928-8557 ਅਨਾਜ ਮਾਰਟ
5: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ ਉੱਪਰੋਂ ਇਨਸ਼ੋਰੈਂਸ

0: ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ।
1: ਘਰ ਹੋਵੇ ਜਾਂ ਆਫਿਸ, ਡਰਾਈਵਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
2: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900
1: ਔਰ ਵਿਜ਼ਿਟ www.kalidanpaving.com।
3: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ, ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ, ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464 905-450-6464।
4: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
5: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
4: ਸਸਤਾ

0: Meet Rohit Dayasman at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi.
2: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6746481847। ਵਾਸ਼ਰੂਮ ਸਪੈਸ਼ਲਿਸਟ ਦੀ ਪੀਲ ਰੈਨੋਵੇਸ਼ਨ। ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 6478339860 6478335960। ਗਿੱਲ ਹਾਊਸ ਪੇਂਟਿੰਗ ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ, ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ, 173 ਐਡਵਾਂਸ ਬੁਲੇਵਾਰਡ, ਯੂਨਿਟ 34, ਬ੍ਰੈਂਪਟਨ, ਔਰ 9054580075 9545800075। ਮੇਪਲ ਵਨ ਕਿਚਨ ਐਂਡ ਬਾਥ ਇੰਕ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਔਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 9057990045 9057990045 ਟਾਪ ਚੋਇਸ ਇਲੈਕਟ੍ਰੋਨਿਕਸ।

0: open 7 days a week. Located at 1850 Albion Road, Etobicoke.
1: 3 locations to serve you.
2: Bed, dining table, sofa. Kar le lena ya dena tohfa.
3: High-end design and quality, yani High Point Furniture. Custom-made, Canadian-made imported furniture lay aaj hi visit karo. High Point Furniture.
2: 7550 Kimball Street, Mississauga. Call 647-382-5500.
4: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ
5: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ ਇਮੀਡੀਏਟ ਹਾਇਰਿੰਗ ਹੋ ਰਹੀ ਹੈ ਓਨਰ ਆਪਰੇਟਰਸ ਟੀਮ ਕੰਪਨੀ ਡਰਾਈਵਰਸ ਟੀਮ ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ ਸਟੱਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390 ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 ਡਿਕਸੀ ਰੋਡ ਇੰਟਰਸੈਕਸ਼ਨ 401 ਐਂਡ ਡਿਕਸੀ ਨੰਬਰ ਇੱਕ ਵਾਰੀ ਫਿਰ ਤੋਂ 416-903-8390
6: इस हॉलिडे सीजन अपनी हर पार्टी के लिए लव साथ को अपना साथी बनाओ।

0: याद आए ने कई दोस्त भी दुश्मन दी तरह, याद आए ने कई दोस्त भी दुश्मन दी तरह, दिन जवानी दे गुजर जाणगे बचपन दी तरह। झूठ तां झूठ है, इस झूठ दा तिलसम तोड़ो, सच सोना है कुठाली चो है कुंदन दी तरह। दोस्त मिलदे ने गले मिलके विछड़ जांदे ने, तू मेरी जात चो शामिल ना हो बंधन दी तरह। तू अगर चाहे जहन्नम नू बना दे जन्नत, मौत सच के चली आएगी दुल्हन दी तरह। की पता है कि वो किस पेस च मिल जाए, की पता है कि वो किस पेस च मिल जाएगा। वो मेरा दोस्त है रैबर कदे रहजन दी तरह, मोमबत्ती दी तरह जिसम पिंगल जाएगा, याद रह जाएगी एक आंच दे चुंबन दी तरह, चुंबन दी तरह। सुभाष कलाकार इना सत्रां दे लेखक, मैं तुहाडा दोस्त होर दिलबाग सिंह चावला। बाकी दियां चंद चोणवीं खबरां दियां सुरखियां ते उस तों बाद पंजाब तों खबरां ते मिंटू गुरसरिया हाजिर होणगे। स्टूडियो दे नंबर ने 905-813-1320। गुड मॉर्निंग शो 10 तों 12 शाम नूं 6 तों 9 ਅਤੇ ਸੈਟਰਡੇ 1 ਤੋਂ 3 ਸੰਡੇ 1 ਤੋਂ 3 ਹੁਣ 12 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਵੀ ਸੈਟਰਡੇ ਸੰਡੇ ਰੇਡੀਓ ਸਰਖਾਬ ਪਰਮਜੀਤ ਸਿੰਘ ਬਿਰਦੀ ਅਤੇ ਵੀਰ ਗੁਰਮਿੰਦਰ ਆਲੂ ਵਾਲੇ ਜੀ ਪੇਸ਼ ਕਰਿਆ ਕਰਨਗੇ। ਪਲੇਠੀ ਦਾ ਪ੍ਰੋਗਰਾਮ 3 ਅਕਤੂਬਰ ਨੂੰ ਲੈ ਕੇ ਹਾਜ਼ਰ ਹੋਣਗੇ। ਪਿਛਲੇ ਚੋਣਵੀਆਂ ਖ਼ਬਰਾਂ ਦੀ ਸੁਰਖੀਆਂ, ਕਿਸੇ ਵੇਲੇ ਲੈਣੇ ਦੇਣੇ ਪੈ ਜਾਂਦੇ ਨੇ। ਚੈਟ ਜੀਪੀਟੀ ਦੀ ਮਦਦ ਨਾਲ ਕੇਸ ਲੜਨਾ ਪਿਆ ਮਹਿੰਗਾ। ਆਸਟ੍ਰੇਲੀਆ ਵਿਚ ਇਕ ਘਰ ਮਾਲਕ ਨੂੰ ਚੈਟ ਜੀਪੀਟੀ ਦੀ ਸਹਾਇਤਾ ਦੇ ਨਾਲ ਕੇਸ ਲੜਨ ਤੇ ਲੱਗਾ $2000 ਦਾ ਜੁਰਮਾਨਾ। ਸੁਣਵਾਈ ਦੌਰਾਨ ਏਆਈ ਵੱਲੋਂ ਦਿੱਤੇ ਗਲਤ ਅਤੇ ਗੈਰ ਮੌਜੂਦ ਕਾਨੂੰਨੀ ਹਵਾਲੇ ਬੇਨਕਾਬ ਹੋਏ ਨੇ। ਕਿਸੇ ਵੇਲੇ ਹੋ ਜਾਂਦਾ ਬੰਦਾ ਆਪਣੇ ਪੈਰ ਤੇ ਆਪ ਹੀ ਘੁਆੜਾ ਮਾਰ ਲੈਂਦਾ। ਲਾਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਬੋੜਾ। ਕਿਸੇ ਔਰਤ ਨੂੰ ਯੂਐਨ ਮੁਖੀ ਚੁਣਨ ਲਈ ਦਬਾਅ ਵੱਧ ਗਿਆ। ਸਾਰਾ ਹੈਂਡਰਸ ਨੇ ਮਿਲ ਕੇ ਇਸ ਮਿਲ ਰਹੀ ਹਮਾਇਤ ਦਾ ਸਵਾਗਤ ਕੀਤਾ ਹੈ, ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰ ਪਿਆ। ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਲਈ ਦਬਾਅ ਵੱਧ ਰਿਹਾ ਹੈ, ਅਜਿਹੇ ਲੰਘੇ 20 ਸਾਲਾਂ ਦੇ ਇਤਿਹਾਸ ਚੋਂ ਪਹਿਲੀ ਵਾਰੀ ਹੋ ਰਿਹਾ ਹੈ। ਉਧਰ ਅਮਰੀਕਾ ਵਿਚ ਮੌਤ ਦੀ ਸਜ਼ਾ ਪਾਉਣ ਵਾਲੀ ਮਹਿਲਾ ਦੀ ਤੁਸੀਂ ਕਹਾਣੀ ਸੁਣ ਲਈ ਹੈ। ਕੈਦੀ ਨੂੰ ਜ਼ਹਿਰ ਦੇ 2 ਟੀਕੇ ਲੱਗਣ ਦੇ ਬਾਵਜੂਦ ਵੀ ਬਚ ਗਈ ਤੇ ਮਾਰਦੀ ਰਹੀ ਖਰਾੜੇ। ਟੈਨਸੀ ਰਾਜ ਵਿਚ ਇਕ ਇਤਿਹਾਸਕ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹੀ ਹੈ। 50 ਸਾਲਾ ਕ੍ਰਿਸਟੀ ਗੇਲ ਪਾਈਕ ਨੂੰ 1995 ਵਿਚ ਕਤਲਕਾਂਡ ਲਈ ਇਹ ਮੌਤ ਦੀ ਸਜ਼ਾ ਸੁਣਾਈ ਗਈ ਸੀ, ਹੁਣ ਉਹ ਜ਼ੇਰੇ ਇਲਾਜ ਹੈ। ਇਟਲੀ ਚੋਂ ਫੜੇ ਗਏ 9 ਭਾਰਤੀ ਨੌਜਵਾਨ, ਇਹ ਖ਼ਬਰ ਉਹੀ ਹੈ ਜਦੋਂ ਇਟਲੀ ਦੇ ਰਾਸ਼ਟਰੀ ਮੀਡੀਆ ਚੋਂ ਸੁਰਖੀਆਂ ਬਣੀਆਂ ਸੀ। ਵਿਸ਼ੇਸ਼ ਸੁਰਖੀਆਂ ਬਣਨ ਵਾਲੀ ਘਟਨਾ ਜਿਸ ਵਿਚ ਇਕ ਨੌਜਵਾਨ ਨੂੰ ਜਬਰੀ ਗ੍ਰਿਫ਼ਤਾਰ ਫੜ ਲਿਆ ਗਿਆ ਤੇ ਉਸ ਨੂੰ ਕੁੱਟਿਆ ਮਾਰਿਆ ਗਿਆ ਤੇ ਫਿਰ ਉਹਦੇ ਕੋਲੋਂ ਫਰੌਤੀ ਲਈ ਸੀ। 9 ਜਾਣੇ ਨੇ, ਇਨ੍ਹਾਂ ਚੋਂ 3 ਭਾਰਤੀ ਵੀ ਨੇ, ਜਿਹੜੇ ਭਾਰਤੀ ਨੌਜਵਾਨ ਤੇ ਉਸ ਦੀ ਮਾਂ ਨੂੰ ਸ਼ਹਿਰ ਗੇਦੀ ਦੇ ਡਾਕਘਰ ਚ ਧੱਕੇ ਨਾਲ ਲੈ ਗਏ ਸੀ ਤੇ ਉਥੇ ਫਰੌਤੀ ਮੰਗੀ ਸੀ। ਹੁਣ ਇਸ ਨੇ ਕਾਫ਼ੀ ਭਾਈਚਾਰੇ ਨੂੰ ਸ਼ਰਮਸ਼ਾਰ ਵੀ ਕੀਤਾ। ਪਾਕਿਸਤਾਨ ਦਾ ਵੱਡਾ ਬਿਆਨ, 22 ਅੱਤਵਾਦੀ ਮਾਰਨ ਦੀ ਪੁਸ਼ਟੀ। ਪਾਕਿਸਤਾਨ ਨੇ ਅੱਜ ਕਿਹਾ ਕਿ ਉਸ ਨੇ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਲਈ ਇਕ ਮੁਹਿੰਮ ਦੇ ਹਿੱਸੇ ਵਜੋਂ ਪਾਕਿਸਤਾਨ ਵਿਚ ਹਵਾਈ ਹਮਲਿਆਂ ਵਿਚ 22 ਅੱਤਵਾਦੀ ਮਾਰੇ ਨੇ। ਉਧਰ ਅਫਗਾਨਿਸਤਾਨ ਨੇ ਕਿਹਾ ਕਿ ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਢੇਰ ਕਰਤੇ ਨੇ ਅਸੀਂ, ਇਹ ਅਫਗਾਨਿਸਤਾਨ ਦਾ ਦਾਅਵਾ ਹੈ। ਜਾਰੀ ਇਕ ਬਿਆਨ ਦੇ ਵਿਚ ਅਫਗਾਨਿਸਤਾਨ ਦੇ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਬਾਗੀਆਂ ਚੋਂ ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਵੀ ਸ਼ਾਮਲ ਸਨ। ਸੋ ਇਰਾਨੀ ਵਫਦ ਤੈਅ ਤੋਂ ਸਮੇਂ ਪਹਿਲਾਂ ਛੱਡ ਦੇਵੇ ਨਿਊਯਾਰਕ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਰਾਨ ਦੇ ਵਿਦੇਸ਼ ਮੰਤਰੀ ਅਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦਿੱਤਾ ਹੈ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਇਕ ਖ਼ਬਰਾਂ ਦਾ ਹੋਰ ਵਿਸ਼ੇਸ਼ ਬੁਲੇਟਿਨ ਤੇ ਫਿਰ ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਜੀ ਔਰ ਖਬਰ ਇਸ ਬੁਲੇਟਿਨ ਨੂੰ ਸਪਾਂਸਰ ਕੀਤਾ ਸੀ ਸਮੋਸਾ ਐਂਡ ਸਵੀਟ ਫੈਕਟਰੀ ਨੇ। ਬੈਸਟ ਕੁਆਲਿਟੀ ਸਮੋਸਾ, ਫੇਮਸ ਆਲ ਓਵਰ ਦ ਜੀ ਟੀ ਏ, ਔਰ ਮਿਠਾਈਆਂ ਦਾ ਭੰਡਾਰ ਦੈਟ ਇਜ਼ ਸਮੋਸਾ ਐਂਡ ਸਵੀਟ ਫੈਕਟਰੀ। ਕੇਟਰਿੰਗ ਸਰਵਿਸ ਇਜ਼ ਆਲਸੋ ਅਵੇਲੇਬਲ। ਨੰਬਰ ਟੂ ਕਾਲ 9054584411416213116 5 ਹੋਮ ਫਿਕਸ ਬਿਫੋਰ ਯੂ ਫਿਕਸ ਯੋਰ ਹੋਮ ਯੂ ਕਾਲ ਹੋਮ ਫਿਕਸ Hardwood laminate flooring, porcelain tiles, ceramic tiles, faucets, ਅਤੇ all plumbing accessories are available. Or available on wholesale ਤੇ retail ਕੀਮਤਾਂ ਦੋਨੋਂ available ਨੇ. Builders ਦੇ special contracting price ਹੈਗਾ ਜੀ. Or number to call them 9057962555 ਤੇ call ਕੀਤੀ ਜਾ ਸਕਦੀ ਹੈ.
0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲੋਗਲੀਆਂ ਖਬਰਾਂ. ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਪਿਓਰ ਸ਼ੁੱਧ ਵੈਜੀਟੇਰੀਅਨ, ਜਿਨ੍ਹਾਂ ਦੀਆਂ 26 ਲੋਕੇਸ਼ਨ ਨੇ, ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਵਿੱਢ ਦਿੱਤੀਆਂ ਨੇ ਰਾਜਧਾਨੀ ਨੇ. ਸ਼ਾਹ ਟਰਾਂਸਪੋਰਟ ਨੂੰ ਕਾਲ ਕਰ ਲੈਣਾ ਹਰ ਕੀਤਾ ਜਾ ਰਿਹਾ ਜੀ, ਡਰਾਈਵਰਸ ਕੰਪਨੀ ਵਾਸਤੇ, ਓਨਰ ਓਪਰੇਟਰ ਵੀ ਅਤੇ ਟੀਮ ਡਰਾਈਵਰ ਵੀ. 416-903-83-90 ਬੈਸਟ ਰੈਨੋਵੇਸ਼ਨ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਹੁਣਾਂ ਵੱਲੋਂ ਸਪਾਂਸਰ ਕੀਤਾ ਜਾਂਦਾ, ਸਤਵਿੰਦਰ ਸਿੰਘ ਜੀ ਵੱਲੋਂ ਸਪਾਂਸਰ ਕੀਤਾ ਜਾਂਦਾ. ਰੈਨੋਵੇਸ਼ਨ ਦਾ ਕੰਮ ਬਰੀਕੀ ਨਾਲ ਜਿੱਥੇ ਕਰਦੇ ਨੇ, ਜੇਕਰ ਘਰ ਦੀ ਬੇਸਮੈਂਟ ਚ ਕੋਈ ਲੀਕੇਜ ਆ ਰਹੀ ਹੈ, ਉਸ ਨੂੰ ਸਦਾ ਸਦਾ ਵਾਸਤੇ ਬੰਦ ਕਰਾਉਣ ਵਾਸਤੇ 25 ਸਾਲ ਦੀ ਵਾਰੰਟੀ ਦੇ ਨਾਲ ਪੇਪਰ ਵਰਕ ਕਰਵਾ ਕੇ ਕੋਈ ਵੀ ਰੈਨੋਵੇਸ਼ਨ ਦਾ ਕੰਮ 416-451-4565 ਤੇ ਕਾਲ ਕਰਕੇ ਲੈ ਸਕਦੇ ਹੋ. ਤੇ ਲੋ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ 24 ਖ਼ਬਰਾਂ. ਪੀਜ਼ਾ ਮਸ਼ੀਨ ਦੀ 2 ਫਿਲੋਸਫਰ ਸਟੇਰ ਵਾਲੀ ਬ੍ਰਾਂਚ ਜਿਹੜੀ ਹੈ ਉਹਦੀ ਗ੍ਰੈਂਡ ਦੁਆਰਾ ਓਪਨਿੰਗ ਕਰ ਦਿੱਤੀ ਉਨ੍ਹਾਂ ਨੇ ਆਫਟਰ ਰੈਨੋਵੇਸ਼ਨ. 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ $24 ਤੇ 99 ਸੈਂਟ ਦੇ ਨਾਲ ਮਿਲਣਗੀਆਂ 2 ਡਿਪਿੰਗ ਸਾਸ. ਕੈਸ਼ ਡੀਲ ਦਾ ਫਾਇਦਾ ਉਠਾਉਣ ਲਈ ਕਾਲ ਕਰ ਲਿਓ 905-490-1222 905-490-1222 ਤੇ ਲਓ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ 24 ਖ਼ਬਰਾਂ ਕੁਝ ਇਸ ਪ੍ਰਕਾਰ.
2: Real news, real impact, showing you real world. CJMR 1320. CJMR 1320. The voice of the city.
3: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ. ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ. ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ. ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ. ਸੀਐਮ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ. ਬੇਅਦਬੀ ਸੋਧ ਐਕਟ ਅਲਟੀਮੇਟਮ ਦੇ ਆਖਰੀ ਦਿਨ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 7 ਮੈਂਬਰੀ ਕਮੇਟੀ ਦੀ ਸੂਚਨਾ. ਭਾਜਪਾ ਦਾ ਪੰਜਾਬ ਚੋਣਾਂ ਨੂੰ ਲੈ ਕੇ ਅੱਜ ਤੋਂ 2 ਦਿਨਾਂ ਮੰਥਨ ਸ਼ੁਰੂ. ਤੇ ਸਤਕਾਰ ਯੋਜਨਾ ਤਹਿਤ ਪੰਜਾਬ ਦੀਆਂ 36 ਲੱਖ ਤੋਂ ਵੱਧ ਔਰਤਾਂ ਦੇ ਖਾਤੇ ਚ ਆਏ 1260 ਕਰੋੜ ਰੁਪਏ. ਹੁਣ ਖਬਰਾਂ ਵਿਸਥਾਰ ਦੇ ਨਾਲ. ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਚ ਵੱਡੀ ਸਿਆਸੀ ਉਥਲ ਪੁਥਲ ਦੇਖਣ ਨੂੰ ਮਿਲੀ ਹੈ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤੈ. ਪਾਰਟੀ ਹਾਈਕਮਾਂਡ ਵੱਲੋਂ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ. ਚੋਣਾਂ ਤੋਂ ਐਨ ਪਹਿਲੇ ਹੋ ਰਹੀ ਲੀਡਰਸ਼ਿਪ ਦੇ ਵਿਚ ਇਸ ਤਬਦੀਲੀ ਨੂੰ ਕਾਂਗਰਸ ਅੰਦਰਲੀ ਧੜੇਬੰਦੀ ਨਾਲ ਨਜਿੱਠਣ ਲਈ ਇਕ ਸੋਚੀ ਸਮਝੀ ਰਣਨੀਤੀ ਵਜੋਂ ਦੇਖਿਆ ਜਾ ਰਿਹੈ. ਹਾਈਕਮਾਂਡ ਹੁਣ ਅਜਿਹੇ ਆਗੂ ਦੀ ਭਾਲ ਕਰ ਰਹੀ ਹੈ ਜੋ ਵੱਖ ਵੱਖ ਧੜਿਆਂ ਵਿਚਕਾਰ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਸੁਲਝਾਵੇ ਅਤੇ ਪਾਰਟੀ ਵਰਕਰਾਂ ਨੂੰ ਇਕਜੁੱਟ ਰੱਖਣ ਦੇ ਸਮਰੱਥ ਹੋਵੇ. ਦੱਸ ਦਈਏ ਕਿ ਅਸਤੀਫਾ ਪੰਜਾਬ ਕਾਂਗਰਸ ਦੇ ਅੰਦਰ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਤੋਂ ਬਾਅਦ ਆਇਆ, ਖਾਸ ਕਰਕੇ ਰਾਜਾ ਵੜਿੰਗ ਦਾ ਸਮਰਥਨ ਕਰਨ ਵਾਲੇ ਧੜੇ ਤੇ ਚੰਨੀ ਦੇ ਨਾਲ ਜੁੜੇ ਲੋਕਾਂ ਦੇ ਵਿਚਕਾਰ. ਇਸ ਸਾਲ ਦੇ ਸ਼ੁਰੂ ਚ ਹੀ ਕਾਂਗਰਸ ਨੇ ਵੱਖ ਵੱਖ ਧੜਿਆਂ ਵਿਚਕਾਰ ਸੰਤੁਲਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ. ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਤੇ ਚੰਨੀ ਨੂੰ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ. ਹਾਲਾਂਕਿ ਇਹ ਪ੍ਰਬੰਧ ਸੂਬਾ ਇਕਾਈ ਦੇ ਅੰਦਰ ਮਤਭੇਦਾਂ ਨੂੰ ਹੱਲ ਕਰਨ ਚ ਅਸਫਲ ਰਿਹਾ ਹੈ. ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਇਜਾਜ਼ਤ ਨਾ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ. ਆਮ ਆਦਮੀ ਪਾਰਟੀ ਦੇ ਬੁਲਾਰੇ ਬਲਦੇਵ ਸਿੰਘ ਪੰਨੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਨੂੰ ਜਾਪਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ. ਉਨ੍ਹਾਂ ਕਿਹਾ ਕਿ ਮਨਜ਼ੂਰੀ ਨਾ ਮਿਲਣ ਪਿੱਛੇ ਕੁਝ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਐ. ਹਾਲਾਂਕਿ ਉਨ੍ਹਾਂ ਕੋਲ ਇਸ ਸਬੰਧੀ ਵਿਸਤਾਰਤ ਜਾਣਕਾਰੀ ਮੌਜੂਦ ਨਹੀਂ ਹੈ. ਉਨ੍ਹਾਂ ਸਪਸ਼ਟ ਕੀਤਾ ਕਿ ਇਜਾਜ਼ਤ ਨਾ ਮਿਲਣ ਕਾਰਨ ਮੁੱਖ ਮੰਤਰੀ ਹੁਣ ਜਾਪਾਨ ਨਹੀਂ ਜਾਣਗੇ. ਦਸਿਆ ਜਾ ਰਿਹੈ ਕਿ ਭਗਵੰਤ ਮਾਨ ਨੇ ਜਾਪਾਨ ਦੌਰੇ ਦੌਰਾਨ ਹਾਕੀ ਦਾ ਫਾਈਨਲ ਮੈਚ ਦੇਖਣਾ ਸੀ. ਹਾਲਾਂਕਿ ਕੇਂਦਰ ਸਰਕਾਰ ਵੱਲੋਂ ਯਾਤਰਾ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਦੌਰਾ ਰੱਦ ਹੋ ਗਿਐ. ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਚ ਚਰਚਾ ਤੇਜ਼ ਹੋ ਗਈ ਹੈ. ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ. ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026 ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਧਾਰਿਤ ਕੀਤੇ 2 ਮਹੀਨੇ ਦੇ ਸਮੇਂ ਦੇ ਆਖਰੀ ਦਿਨ ਪੰਜਾਬ ਸਰਕਾਰ ਨੇ ਇਸ ਸਬੰਧੀ ਕਮੇਟੀ ਬਣਾਉਣ ਦੀ ਸੂਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਹੈ. ਇਸ ਸਬੰਧ ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੁਮਾਇੰਦੇ ਵੱਲੋਂ ਇਸ ਸਬੰਧੀ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੌਂਪਿਆ ਗਿਐ. ਇਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਸਕੱਤਰੇਤ ਦੇ ਸੂਤਰਾਂ ਵੱਲੋਂ ਕੀਤੀ ਗਈ ਹੈ. ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਇਸ ਪੱਤਰ ਦੇ ਵਿਚ ਇਸ ਸਬੰਧੀ ਗਠਿਤ ਕੀਤੀ 7 ਮੈਂਬਰੀ ਕਮੇਟੀ ਤੇ ਕਮੇਟੀ ਦੇ ਮੈਂਬਰਾਂ ਦੇ ਘਟਨਾਵਾਂ ਦਾ ਜ਼ਿਕਰ ਸ਼ਾਮਲ ਹੈ। ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਸੋਧ ਐਕਟ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ 5 ਮੈਂਬਰੀ ਕਮੇਟੀ ਨਾਲ ਤਾਲਮੇਲ ਕਰੇਗੀ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਗਟਾਏ ਗਏ ਇਤਰਾਜ਼ਾਂ ਦੇ ਮਾਮਲੇ ਤੇ ਚਰਚਾ ਕੀਤੀ ਜਾ ਸਕੇ। ਸਰਕਾਰ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਵਿਚ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੇਵਾ ਮੁਕਤ ਜਸਟਿਸ ਜਸਪਾਲ ਸਿੰਘ, ਸੇਵਾ ਮੁਕਤ ਜਸਟਿਸ ਗੁਰਬੀਰ ਸਿੰਘ, ਸੇਵਾ ਮੁਕਤ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਔਲਖ ਅਤੇ ਕਾਨੂੰਨ ਅਧਿਕਾਰੀ ਪ੍ਰੀਤ ਇੰਦਰਪਾਲ ਸਿੰਘ ਸ਼ਾਮਲ ਨੇ। ਇਸ ਕਮੇਟੀ ਦੇ ਨੋਡਲ ਅਧਿਕਾਰੀ ਹਰਜੀਤ ਸਿੰਘ ਸੰਧੂ ਨੂੰ ਬਣਾਇਆ ਗਿਆ ਜੋ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਨਾਲ ਤਾਲਮੇਲ ਕਰਨਗੇ। ਸੂਬੇ ਦੇ ਵਿਚ ਨਸ਼ੇ ਦੇ ਖਿਲਾਫ਼ ਆਪਣੀ ਮੁਹਿੰਮ ਖਤਮ ਕਰਨ ਤੋਂ ਬਾਅਦ ਭਾਜਪਾ ਤੋਂ 2027 ਦੀਆਂ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ 2 ਦਿਨਾਂ ਅਹਿਮ ਮੰਥਨ ਸ਼ੁਰੂ ਕਰੇਗੀ। ਹਰਿਆਣਾ ਦੇ ਪੰਚਕੁਲਾ ਦੇ ਵਿਚ ਰੈੱਡ ਬਿਸ਼ਪ ਰਿਜ਼ੋਰਟ ਵਿਖੇ ਅੱਜ ਤੇ ਪਲਕ ਨੂੰ ਹੋਣ ਵਾਲੀਆਂ ਇਨ੍ਹਾਂ ਵਿਚਾਰ ਚਰਚਾਵਾਂ ਦੀ ਅਗਵਾਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਸ ਸੰਤੋਸ਼ ਕਰਨਗੇ ਜੋ ਕਿ ਕੌਮੀ ਪੱਧਰ ਤੇ ਭਾਜਪਾ ਤੇ ਆਰ ਐਸ ਐਸ ਦੇ ਵਿਚਕਾਰ ਮੁੱਖ ਆਗੂ ਤੇ ਕੜੀ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 36 ਲੱਖ ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ ਜਿਸ ਦੇ ਨਾਲ ਉਨ੍ਹਾਂ ਦੇ ਖਾਤਿਆਂ ਦੇ ਵਿਚ 1260 ਕਰੋੜ ਤੋਂ ਵੱਧ ਦੀ ਰਕਮ ਟਰਾਂਸਫਰ ਹੋਵੇਗੀ। ਅੱਜ ਗੋਇੰਦਵਾਲ ਸਾਹਿਬ ਵਿਖੇ ਇਕ ਰਾਜ ਪੱਧਰੀ ਸਮਾਗਮ ਕੀਤਾ ਗਿਆ ਜਿੱਥੇ ਮਾਨ ਆਪਣੀ ਸਰਕਾਰ ਦੀਆਂ ਪ੍ਰਮੁੱਖ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 36 ਲੱਖ ਤੋਂ ਵੱਧ ਔਰਤਾਂ ਨੂੰ 3 ਮਹੀਨੇ ਦੀ ਵਿੱਤੀ ਸਹਾਇਤਾ ਰਾਸ਼ੀ ਜਾਰੀ ਕਰ ਰਹੇ ਸਨ। ਇਜ਼ਰਾਇਲ ਜਾਰੀ ਉਡਾਨ ਦੇ ਵਿਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਦੇ ਮਕਸਦ ਅਣਪਛਾਤੇ ਬਣੇ ਹੋਏ ਨੇ। ਹਾਲਾਂਕਿ ਵੀਰਵਾਰ ਨੂੰ ਜਾਂਚਕਰਤਾਵਾਂ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਜੱਦੋਜਹਿਦ ਕੀਤੀ ਗਈ। ਇਸ ਹਾਦਸੇ ਕਾਰਨ ਜਹਾਜ਼ ਖਤਰਨਾਕ ਤਰੀਕੇ ਨਾਲ ਹੇਠਾਂ ਡਿੱਗ ਗਿਆ ਸੀ ਅਤੇ ਇਸ ਨੂੰ ਸਾਊਦੀ ਅਰਬ ਚ ਉਤਰਨ ਲਈ ਮਜਬੂਰ ਹੋਣਾ ਪਿਆ। UAE ਤੋਂ ਇਜ਼ਰਾਇਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਫਲਾਈ ਦੁਬਈ ਦੀ ਉਡਾਨ ਦੇ ਵਿਚ ਸਵਾਰ ਇਜ਼ਰਾਇਲੀ ਯਾਤਰੀ ਨੇ ਦਸਿਆ ਹੈ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਲਈ ਕਾਕਪਿਟ ਦਾ ਦਰਵਾਜ਼ਾ ਖੋਲਣ ਚ ਕਾਮਯਾਬੀ ਹਾਸਲ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਨਾਲ ਹੱਥੋਪਾਈ ਕੀਤੀ ਅਤੇ ਜਹਾਜ਼ ਇੰਨੇ ਤਿੱਖੇ ਤਰੀਕੇ ਨਾਲ ਉਤਾਰਿਆ ਉਸ ਨੂੰ ਸਥਿਰ ਕੀਤਾ ਕਿ ਜਹਾਜ਼ ਦਾ ਰਡਾਰ ਮੁੜ ਤੋਂ ਉਖੜ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: Real news, real impact, showing you real world. CJMR 1320.
0: Welcome back, Chawla News Network Toronto. ਤੁਸੀਂ ਇਸ ਵਕਤ ਸੁਣ ਰਹੇ ਹੋ, ਮੈਂ ਆਪ ਜੀ ਦਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ ਤੇ ਲੋ ਫਿਰ ਹੁਣ ਅਸੀਂ ਗੱਲਬਾਤ ਕਰਨ ਵਾਲੇ ਆ ਮਿੰਟੂ ਗੁਰੂਸਰੀਆ ਜੀ ਨਾਲ ਔਰ IPTV ਬਾਕਸ ਦੀ ਸਰਵਿਸ ਦੀ। ਤੁਸੀਂ ਜੇਕਰ ਜਾਣਕਾਰੀ ਲੈਣਾ ਚਾਹੋ ਤਾਂ ਸਾਡੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ। IPTV ਬਾਕਸ ਦੀ ਸਰਵਿਸ ਲਈ ਤੁਸੀਂ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਲੈਣ ਲਈ 647-554-5598 ਤੇ ਕਾਲ ਕਰ ਸਕਦੇ ਹੋ। ਅਕਤੂਬਰ 3 ਨੂੰ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਗੁਰਵਿੰਦਰ ਆਲੂਵਾਲੀ ਜੀ ਆਪਣਾ ਪਲੇਠੀ ਦਾ ਸ਼ੋਅ ਆਪਣਾ ਉਸ ਸਮੇਂ ਦੇ ਮੁਤਾਬਕ ਹੀ ਸ਼ੁਰੂ ਕਰਨ ਜਾ ਰਹੇ ਨੇ ਜੀ। 12 ਵਜੇ ਲੈ ਕੇ 1 ਵਜੇ ਤੱਕ, 1 ਤੋਂ ਬਾਅਦ ਤੁਸੀਂ 4 ਵਜੇ ਤੱਕ ਏਸ਼ੀਅਨ ਵਿਜ਼ਨ ਸੈਟਰਡੇ ਸੰਡੇ ਵੀ ਨਾਲ ਸੁਣੋਗੇ। ਔਰ 26 ਨਵੰਬਰ ਨੂੰ ਇਲੈਕਸ਼ਨ ਡੇ ਹੈ, ਸਾਡੇ ਸ਼ਹਿਰ ਦੇ ਵਿਚ ਚੋਣਾਂ ਹੋ ਰਹੀਆਂ ਨੇ, ਮਿਉਂਸੀਪੈਲਟੀ ਦੀਆਂ ਚੋਣਾਂ। ਅਸੀਂ ਬੇਨਤੀ ਕਰਾਂਗੇ ਕਿ ਕੈਂਡੀਡੇਟ ਉਸ ਨੂੰ ਵੋਟ ਪਾਇਓ ਜੋ ਉਹਦੇ ਵਾਅਦੇ ਤੁਹਾਨੂੰ ਲੱਗਦੇ ਨੇ ਕਿ ਇਹ ਪੂਰੇ ਕਰ ਸਕਦਾ ਹੈ। ਇਲਾਕਾਬਾਜ਼ੀ ਚ ਨਾ ਪਿਓ ਤੇ ਭਾਈ ਭਤੀਜਾਵਾਦ ਚ ਨਾ ਪਿਓ, ਯਾਰੀ ਦੋਸਤੀ ਚ ਨਾ ਪਿਓ। ਜੇ ਪਹਿਣਾ ਤੁਹਾਡੀ ਖੁਸ਼ੀ ਹੈ ਪਰ ਫਿਰ ਵੀ ਪਰਖ ਕੇ ਸੋਚ ਕੇ ਵਿਚਾਰ ਕੇ ਵੋਟ ਪਾਇਓ, ਕਿਉਂਕਿ ਵੋਟ ਪਾਉਣ ਦਾ ਅਧਿਕਾਰ ਕੈਨੇਡਾ ਦੇ ਵਿਚ ਵੀ ਬੜੀ ਜੱਦੋ ਜਹਿਦ ਦੇ ਨਾਲ ਦੋਸਤੋ ਮਿਲਿਆ ਹੈ। ਆਓ ਸਟੂਡੀਓ ਦਾ ਨੰਬਰ 905-813-1320। ਯੂਟਿਊਬ ਫੇਸਬੁੱਕ ਰਾਹੀਂ ਸੁਣ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਦਿਆ ਕਰੋ। ਜਿਸ ਵੀ ਸ਼ਹਿਰ ਦੇ ਵਿਚ, ਜਿਸ ਵੀ ਕੰਟਰੀ ਸੁਣਦੇ ਹੋ, ਇਕ ਜਾਣੇ ਨੂੰ ਜ਼ਰੂਰ ਕਹਿ ਦਿਆ ਕਰੋ ਤੇ ਗਾਂ ਉਹਨੂੰ ਕਹਿ ਦਿਓ ਯਾਰ ਤੂੰ ਵੀ ਆਪਣੇ ਨੂੰ ਇਕ ਨੂੰ ਕਹਿ ਦਿਓ। ਆਓ ਇਸ ਕਾਫਲੇ ਨੂੰ ਹੋਰ ਵਧਾਈਏ। 647-910-13 ਵੀ 641-741-1919 ਸਾਦੇ ਰਹੇ ਨੇ। ਮੈਡਮ ਅੰਜੂ ਸਿੱਕਾ ਜੀ ਕਰਨ ਤੋਂ ਨਾ ਐਜ ਏ ਟੈਕਨੀਸ਼ੀਅਨ, ਮੈਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ ਤੇ ਹਾਜ਼ਰ ਨੇ ਮਿੰਟੂ ਗੁਰੂਸਰੀਆ ਜੀ
4: ਕੈਨੇਡਾ ਤੋਂ ਪੰਜਾਬ ਦੇ ਤਾਂ ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੂ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾ ਸੋਟਾ ਮਿੰਟੂ ਗੁਰਸਰੀਏ ਦਾ।
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਮਿੰਟੂ ਜੀ ਸਵਾਗਤ ਹੈ ਜੀ ਐਨ ਨੂੰ।
5: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ, ਠੀਕ ਠਾਕ ਹੋ?
5: ਹਾਂਜੀ
0: ਜੀ। ਲਾ ਵੀ ਦੋਸਤੋ ਤੁਹਾਡੀਆਂ ਫਰਮਾਇਸ਼ਾਂ ਨੇ ਕਿ ਸਮਾਂ ਥੋੜਾ ਜਿਹਾ ਮਿੰਟੂ ਜੀ ਦਾ ਵਧਾਓ ਤੇ ਸਾਡਾ ਜਿਹੜਾ ਟੈਸਟਿੰਗ ਪੀਰੀਅਡ ਹੈ ਨਾ ਉਹ ਆਲਮੋਸਟ ਹੁਣ ਆਖਰੀ ਪੜਾਅ ਤੇ ਹੈ ਤੇ ਬਹੁਤ ਵਧੀਆ ਵੱਖ ਵੱਖ ਏਰੀਆ ਦੇ ਵਿਚੋਂ ਤੁਹਾਡੇ ਵੱਲੋਂ ਰਿਸਪਾਂਸ ਮਿਲ ਗਿਆ। ਕੋਈ ਡਿਸਟਰਬੈਂਸ ਨਹੀਂ ਹੈ ਸਾਡੇ ਕਰਕੇ, ਕਿਸੇ ਨੂੰ ਪਰੇਸ਼ਾਨੀ ਹੈ ਤੇ ਉਹ ਤਾਂ ਵੀ ਸਾਨੂੰ ਕਾਲ ਕਰ ਲਵੇ ਨੰਬਰ ਟੂ ਕਾਲ 416-300-1515-15। ਹਾਂਜੀ ਜੀ, ਕਰ ਦਿਓ ਫਿਰ ਪਹਿਲਾ ਕੁਐਸਚਨ
1: ਜੀ। ਮਿੰਟੂ ਜੀ, MSP ਤੋਂ ਭਾਜਪਾ ਦੇ ਜਿਹੜੇ ਆਗੂ ਹੈਗੇ ਨੇ ਉਹ ਵੀ ਕਾਫੀ ਨਾਖੁਸ਼ ਦਿਖ ਰਹੇ ਨੇ, ਕੀ ਕਹਿਣਾ ਚਾਹੋਗੇ?
5: ਦੇਖੋ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕਿਸੇ ਵੀ ਫਸਲ ਦਾ ਕਿਸਾਨ ਵਾਸਤੇ ਜਿਹੜਾ ਕਿ ਬਹੁਤ ਮਾਇਨੇ ਰੱਖਦਾ ਹੈ, ਤਾਂ ਉਹਦੇ ਵਿੱਚ ਕੀ ਹੈ ਕਿ ਦੂਜੀਆਂ ਫਸਲਾਂ ਜਿਨ੍ਹਾਂ ਤੇ ਇਹਨਾਂ ਨੇ ਐਮ ਐਸ ਪੀ ਇਸ ਵਾਰੀ ਦਿੱਤਾ, ਐਲਾਨ ਦਿੱਤਾ, ਇਹ ਬੇਸਿਕਲੀ ਜਿਹੜਾ ਐਮ ਐਸ ਪੀ ਹੁੰਦਾ ਜਿਹੜਾ ਐਲਾਨਿਆ ਜਾਂਦਾ ਉਹ ਅਗਲੇ ਸਾਲ ਦਾ ਹੁੰਦਾ, ਯਾਨੀ ਜਿਵੇਂ ਕਰੰਟ ਫਾਈਨੈਂਸ਼ੀਅਲ ਈਅਰ ਹੈ 26-27, ਤਾਂ ਉਹ ਕਿਹੜਾ ਹੋ ਗਿਆ 27-28 ਵਾਸਤੇ। ਤਾਂ ਜਿਹੜਾ ਐਮ ਐਸ ਪੀ ਹੁੰਦਾ ਹਮੇਸ਼ਾ ਇੱਕ ਸਾਲ ਐਡਵਾਂਸ ਦਾ ਐਲਾਨਿਆ ਜਾਂਦਾ, ਤਾਂ 27-28 ਵਾਸਤੇ ਜਿਹੜਾ ਐਮ ਐਸ ਪੀ ਐਲਾਨਿਆ ਉਹਦੇ ਵਿੱਚ ਸਭ ਤੋਂ ਜਿਹੜੀ ਸਾਡੀ ਮੇਜਰ ਕਰੋਪ ਹੈ, ਸਾਡੀ ਸਭ ਤੋਂ ਮਹੱਤਵਪੂਰਨ ਕਰੋਪ ਹੈ, ਦੁਨੀਆਂ ਭਰ ਦੇ ਵਿੱਚ ਜਿਸਦੀ ਜ਼ਿਆਦਾ ਖਪਤ ਹੈ ਉਹ ਹੈ ਕਣਕ। ਤਾਂ ਕਣਕ ਦਾ ਜਿਹੜਾ ਭਾਅ ਵਧਾਇਆ ਇਹਨਾਂ ਨੇ ਉਹ ਵਧਾਇਆ ਸੀਗਾ 25 ਰੁਪਏ, 25 ਰੁਪਏ ਜਿਹੜਾ ਵਾਧਾ ਹੈ। ਤੁਸੀਂ ਦੇਖ ਲਓ ਕਿ ਜੇ ਅਸੀਂ ਇਸ ਫਰਵਰੀ ਦੀ ਗੱਲ ਕਰੀਏ, ਫਰਵਰੀ ਦੇ ਵਿੱਚ ਯੁੱਧ ਸ਼ੁਰੂ ਹੋ ਗਿਆ
0: ਜੀ,
5: ਤੇ ਇਸ ਫਰਵਰੀ ਤੋਂ ਲੈ ਕੇ ਜੇ ਹੁਣ ਤੱਕ ਖਾਦ ਪਾਣੀ ਦੀ ਗੱਲ ਕਰੀਏ, ਖਾਦ ਪਾਣੀ ਤੋਂ ਭਾਵ ਹੁੰਦਾ ਖਾਦ ਪਾਣੀ, ਇੰਜਨ ਦਾ ਪਾਣੀ ਕਿਹੜਾ ਹੋ ਗਿਆ ਡੀਜ਼ਲ, ਖਾਦ ਪਾਣੀ ਬੋਲਦੇ ਆ, ਤਾਂ ਜਿਹੜਾ ਉਹ ਖਰਚਾ ਹੈ ਉਹ ਹੀ ਤੁਸੀਂ ਵੇਖੋਗੇ ਤੇ ਕਈ ਪ੍ਰਕਾਰ ਦਾ ਵਧਿਆ, ਕਈ ਪ੍ਰਕਾਰ ਦਾ ਵਧਿਆ, ਕਿੰਨੇ ਪਰਸੈਂਟ ਹੀ ਵਧ ਗਿਆ ਹੋਏਗਾ। ਤਾਂ ਯਾਨੀ ਕਹਿਣ ਦਾ ਮਤਲਬ ਇਹ ਆ ਕਿ 25 ਰੁਪਏ ਜਿਹੜਾ ਇਹਨਾਂ ਦਾ ਇਜ਼ਾਫਾ ਹੈ ਬਿਲਕੁਲ ਨਾਕਾਫੀ ਹੈ, ਤੇ ਮੈਂ ਸਮਝਦਾ ਕਿ ਨਾਕਾਬਲੇ ਪ੍ਰਵਾਨ ਹੈ। ਕਿਸੇ ਨੂੰ ਵੀ ਇਦਾਂ ਦਾ ਮਤਲਬ ਕਿ ਕੋਝਾ ਮਜ਼ਾਕ ਜਿਹੜਾ ਉਹ ਕਦੇ ਵੀ ਪ੍ਰਵਾਨ ਹੋਏਗਾ ਹੀ ਨਹੀਂ। ਹੁਣ ਦੇਖੋ ਗੱਲ ਕੀ ਹੁੰਦੀ ਆ ਕਿ ਜਦੋਂ ਅਸੀਂ ਟੇਬਲ ਚੱਕ ਕੇ ਦੇਖਦੇ ਐਮ ਐਸ ਪੀ ਦੀ, ਤਾਂ ਅਸੀਂ ਉਹਨੂੰ ਇੱਕ ਕੰਪੈਰੀਜ਼ਨ ਦੇ ਕੇ ਤਸਵੀਰ ਸਪਸ਼ਟ ਕਰਦੇ ਆ, ਮਸਲਨ ਕਿ ਬਈ ਪਿਛਲੇ ਸਾਲ ਕਿੰਨਾ ਵਧਿਆ, ਉਸ ਤੋਂ ਪਿਛਲੇ ਸਾਲ 2021 ਚ ਇਹ 85 ਰੁਪਏ ਵਧਿਆ, 21-22 ਚ 50 ਵਧਿਆ, 22-23 ਚ 40 ਵਧਿਆ, 23-24 ਚ 110 ਵਧਿਆ, 24-25 ਚ 150 ਵਧਿਆ, 25-26 ਚ 150 ਵਧਿਆ, 26-27 ਚ ਜੋ ਮੈਂ ਤੁਹਾਨੂੰ ਦੱਸਿਆ ਕਿ ਕਰੰਟ ਹੁੰਦਾ ਹੈ, ਯਾਨੀ 160 ਯਾਨੀ ਪਿਛਲੇ ਸਾਲ ਵਧਿਆ 160, ਤੇ 27-28 ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਗਲੇ ਸਾਲ ਵਾਸਤੇ ਵਧਿਆ ਕਿੰਨਾ 25 ਰੁਪਏ। ਤਾਂ ਇੱਥੇ ਆ ਕੇ ਸਾਰਿਆਂ ਨੂੰ ਮਾਯੂਸੀ ਹੋਈ, ਕਿਉਂਕਿ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਬਈ ਹੁਣ ਇਲੈਕਸ਼ਨ ਦੀ ਰੁੱਤ ਆ, ਇਲੈਕਸ਼ਨ ਬਿਲਕੁਲ ਨੇੜੇ ਆ, ਭਾਰਤੀ ਜਨਤਾ ਪਾਰਟੀ ਕੁਛ ਚੱਜਦਾ ਕਰੂਗੀ, ਇਹਨਾਂ ਤੇ ਬਿਲਕੁਲ ਗੰਢੇ ਗਾਲ ਕੇ ਰੱਖਤੇ। ਹੁਣ ਇਸੇ ਦੇ ਚੱਲਦੇ ਆ, ਜੇ ਤੁਸੀਂ ਵੇਖੋਗੇ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਆ ਬਲੀਏਵਾਲ, ਬਲੀਏਵਾਲ ਬੇਸਿਕਲੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਆ, ਤੇਜ਼ ਤਰਾਰ ਬੁਲਾਰੇ ਆ, ਨੌਜਵਾਨ ਬੁਲਾਰੇ ਆ। ਤਾਂ ਇਹਨਾਂ ਨੇ ਸਪਸ਼ਟ ਤੌਰ ਤੇ, ਕਿਉਂਕਿ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਇਹ ਲੀਡਰ ਆ, ਕੋਈ ਚਾਹੇ ਚਟਪੂੰਜੀਆ ਲੀਡਰ ਆ, ਚਾਹੇ ਕੋਈ ਆਪਣੇ ਆਪ ਨੂੰ ਟਕਸਾਲੀ ਲੀਡਰ ਕਹਾਵੇ, ਉਹ ਕਿਤੇ ਨਾ ਕਿਤੇ ਡਰਦੇ ਆ, ਕਿਉਂਕਿ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਸਿਆਸੀ ਤੌਰ ਤੇ ਹੋਇਆ ਉਹ ਕਾਂਗਰਸ ਦੇ ਕਲਚਰ ਚ ਹੋਇਆ। ਫਿਰ ਵੀ ਕਾਂਗਰਸੀ ਬਲੱਡ ਤੁਹਾਨੂੰ ਪਤਾ ਹੀ ਆ ਨਾ, ਕਿਤੇ ਨਾ ਕਿਤੇ ਫਿਰ ਉਹ ਥੋੜਾ ਉਛਾਲਾ ਮਾਰ ਜਾਂਦਾ। ਤਾਂ ਇਹਨਾਂ ਨੇ ਇਸ ਗੱਲ ਤੇ ਕਿਹਾ ਕਿ ਦੇਖੋ ਜਿਹੜਾ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਦਾ ਕੀਤਾ ਗਿਆ ਜਿਹੜਾ ਵਾਧਾ ਹੈ ਇਹ ਬਿਲਕੁਲ ਘੱਟ ਆ, ਬਿਲਕੁਲ ਘੱਟ ਆ, ਇਹ ਨਹੀਂ ਇੰਨਾ ਘੱਟ ਹੋਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਕਿ ਇਹ 1% ਤੋਂ ਵੀ ਘੱਟ ਆ, ਤੇ ਕੇਂਦਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਜੇ ਰਾਕੇਸ਼ ਟਕੇਤ ਦੀ ਗੱਲ ਕਰੀਏ, ਉਹਨਾਂ ਨੇ ਵੀ ਗੱਲ ਕਿਹਾ ਕਿ ਦੇਖੋ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਪ੍ਰਤੀ ਬਿਲਕੁਲ ਬੇਰੁਖੀ। ਤੋ ਕਹਿਣ ਦਾ ਮਤਲਬ ਹੈ ਕਿ ਬਲੀਏਵਾਲ ਪਹਿਲਾ ਲੀਡਰ ਆ ਜਿਸਨੇ ਇਸ ਵਾਧੇ ਨੂੰ ਨਕਾਰਿਆ। ਮੈਂ ਤੁਹਾਨੂੰ ਟੇਬਲ ਟੈਲੀ ਸਾਰੀ ਦੱਸ ਦਿੱਤੀ ਆ ਕਿ ਉਹਦੇ ਵਿੱਚ ਜੇ ਤੁਸੀਂ ਵੇਖੋਗੇ ਕਿ ਹਰ ਸਾਲ ਵੱਧ ਕੇ ਆਉਣਾ ਚਾਹੀਦਾ ਕਿਸੇ ਵੀ ਕਰੋਪ ਦਾ ਐਮ ਐਸ ਪੀ, ਪਰ ਪਿਛਲੇ ਸਾਲ ਦੇ ਮੁਕਾਬਲੇ ਹੀ ਦੇਖੋ ਕਿੰਨਾ ਘੱਟ ਕੇ ਆ ਗਿਆ, ਜਦਕਿ ਕੀਮਤਾਂ ਜਿਹੜੀਆਂ ਵੱਖ ਵੱਖ ਚੀਜ਼ਾਂ ਦੀਆਂ ਉਹ ਕਿਵੇਂ ਵਧੀਆਂ। ਅਸੀਂ ਹਰ ਚੀਜ਼ ਪਰਚੇਸ ਕਰਦੇ ਹਾਂ ਜਿਹੜੀ ਉਹ ਲਗਭਗ ਮਹੀਨੇ ਬਾਅਦ ਇੱਕ ਵੱਖਰਾ ਰੇਟ ਰੱਖਦੀ ਹੈ, ਵੱਖਰਾ ਰੇਟ ਹੁੰਦਾ। ਅਸੀਂ ਹਰ ਚੀਜ਼ ਜਿਹੜੀ ਕੋਈ 10-20-50 ਦੀ ਖਰੀਦਦੇ ਹਾਂ ਉਹਦੇ ਵਿੱਚ ਵੀ 1-2-3 ਰੁਪਏ ਦਾ ਹੁਣ ਵਾਧਾ ਹੋਣਾ ਸਟਾਰਟ ਹੋ ਗਿਆ ਮਹੀਨੇ-2 ਮਹੀਨੇ ਦੇ ਅੰਦਰ। ਫਿਰ ਫਸਲਾਂ ਦੀ ਕਿਉਂ ਇਸ ਤਰ੍ਹਾਂ ਬੇਕਦਰੀ ਆ, ਔਰ ਉਹ ਵੀ ਉਸ ਵੇਲੇ ਜਦੋਂ ਜੈਸ਼ੰਕਰ ਕਹਿ ਚੁੱਕੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਚ ਇੱਕ ਫੂਡ ਕ੍ਰਾਈਸਿਸ ਆ ਸਕਦਾ।
0: ਬਿਲਕੁਲ ਜੀ, ਜੈਸ਼ੰਕਰ ਸਾਹਿਬ ਦਾ ਇਹ ਬਿਆਨ ਬੜਾ ਚਰਚਾ ਦੇ ਵਿੱਚ ਹੈ ਕਿ ਇੰਡੀਆ ਹੀ ਨਾਲ ਦੀ ਨਾਲ ਉਨ੍ਹਾਂ ਨੇ ਜਿਹੜਾ ਏਸ਼ੀਆ ਉਸ ਖਿੱਤੇ ਨੂੰ ਇਹ ਲੜਾਈ ਦੇ ਆਧਾਰ ਤੇ ਗੱਲ ਕਹੀ ਹੈ। ਬੜਾ ਵੱਡਾ ਮਤਲਬ ਰਾਹੁਲ ਵੀ ਕਹਿ ਚੁੱਕੇ ਨੇ ਪਹਿਲਾਂ ਤੇ ਇੱਕ ਬੜਾ ਵੱਡਾ ਬਿਆਨ ਆ, ਇਹਦੇ ਤੋਂ ਬਹੁਤ ਸਾਰੇ ਬਹਿਨੇ ਨਿਕਲਦੇ ਨੇ। ਅੱਛਾ, ਕੜਮਾਸ ਚੌਦੇ ਪਈ ਹੋਈ ਹੈ, ਰਾਜਾ ਵੜਿੰਗ ਲੈ ਕੇ ਅਸਤੀਫਾ, ਖਾਸ ਤੌਰ ਤੇ ਜੋ ਇਸ ਵਕਤ ਸਥਿਤੀ ਹੈ ਪੰਜਾਬ ਦੀ। ਕਾਂਗਰਸ ਵੈਸੇ ਹਮੇਸ਼ਾ ਹੀ ਇਹੋ ਜਿਹਾ ਖਿੱਦੋ ਫੁੰਡੀ ਜਿਹੜਾ ਵਾ ਉਹ ਖਿਲਾਰ ਬਹਿੰਦੀ ਹੈ, ਆਪਣਾ ਖਿੱਦੋ ਖਿਲਾਰ ਹੀ ਬਹਿੰਦੀ ਹੈ। ਰਾਜਾ ਵੜਿੰਗ ਦੀ ਤਸਵੀਰ ਨੂੰ ਆਪਾਂ ਜੇਕਰ ਵੇਖੀਏ ਤੇ ਮੈਂ ਬੜੇ ਗੌਰ ਨਾਲ ਵੇਖਿਆ ਕਿ ਰਾਜਾ ਜਦੋਂ ਵੀ ਆਉਂਦਾ ਸੀਗਾ, ਰਾਹੁਲ ਗਾਂਧੀ ਨੇ ਕਿਹਾ ਸੀਗਾ ਵੀ ਦਸਤਾਰ ਦਸਤੂਰ ਸਜਾਇਆ ਕਰ, ਹਾਂਜੀ, ਤੇ ਦਸਤਾਰ ਸਜਾਉਣ ਲੱਗ ਪਏ, ਸਜਾਉਂਦੇ ਵੀ ਵਧੀਆ। ਪਰ ਜਦੋਂ ਹੁਣ ਗਏ ਨੇ ਦਿੱਲੀ ਨੂੰ ਤਾਂ ਟੋਪੀ ਪਾਈ ਹੋਈ ਸੀਗੀ, ਸ਼ਾਇਦ ਦਿੱਲੀ ਜਾਣ ਲੱਗਿਆਂ ਦਸਤਾਰ ਸਜਾਲਣ ਮੈਂ ਵੇਖਿਆ ਨਹੀਂ, ਪਰ ਜਦੋਂ ਮੀਡੀਆ ਸਾਹਮਣੇ ਹੁਣ ਆਇਆ ਤੇ ਉਹ ਦਸਤਾਰ ਲੱਥ ਗਈ ਤੇ ਟੋਪੀ ਪਈ ਹੋਈ, ਹਿੰਦੀ ਚ ਗੱਲ ਹੋ ਰਹੀ ਸੀਗੀ, ਦਿੱਲੀ ਰਵਾਨਾ ਹੋ ਗਏ ਨੇ ਤੇ ਉਦੋਂ ਪਹਿਲਾਂ ਜਾਣ ਲੱਗਿਆ ਕੁਝ ਪੋਸਟ।
5: ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਵੇਰ ਦੀ ਹੈ, ਮਾਰਨਿੰਗ ਵਾਕ ਦੀ,
0: ਹਾਂਜੀ,
5: ਕੱਲ ਦੀ 24 ਘੰਟੇ ਪਹਿਲਾਂ ਦੀ, ਤੇ ਦਿੱਲੀ ਰਵਾਨਾ ਹੋਏ ਨੇ ਇਹ ਕੱਲ ਸ਼ਾਮ ਨੂੰ। ਬਾਕੀ ਮੇਰੇ ਖਿਆਲ ਦੇ ਨਾਲ ਦੇਖੋ, ਮੈਂ ਤੇ ਹੋ ਸਕਦਾ ਵੀ ਟੋਟਾ ਹੋਵਾਂ ਤੁਹਾਡੇ ਤੋਂ, ਪਰ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਨਿੱਜੀ ਨੇ, ਕਿਉਂਕਿ ਇੱਥੇ ਭਗਤ ਸਿੰਘ ਦੀ ਪੱਗ ਬੰਨਣ ਵਾਲਾ।
0: ਮੈਂ ਤਾਂ ਬਿਲਕੁਲ ਸਹਿਮਤ ਹਾਂ ਮਿੰਟੂ ਜੀ, ਮੈਂ ਕਦੇ ਆਰਗੂਮੈਂਟ ਨਹੀਂ ਕੀਤੀ ਤੁਹਾਡੇ ਨਾਲ, ਮੈਂ ਨਹੀਂ ਕੀਤੀ, ਪਰ ਜਦੋਂ ਵੀ ਮੀਡੀਆ ਸਾਹਮਣੇ ਆਏ ਇਹਨੂੰ ਸਪੈਸ਼ਲ ਤੌਰ ਤੇ, ਜਦੋਂ ਤੁਸੀਂ ਪਹਿਲਾਂ ਵੇਖੋ ਜਦੋਂ ਇਹ ਪ੍ਰਧਾਨ ਨਹੀਂ ਬਣੇ ਸੀਗੇ, ਪ੍ਰਧਾਨ ਬਣਨ ਤੋਂ ਪਹਿਲਾਂ ਇਹਦੀਆਂ ਜਿਹੜੀਆਂ ਵੀਡੀਓਜ਼ ਤੁਸੀਂ ਦੇਖ ਲਓ, ਉਹਦੇ ਵਿੱਚ ਆਪਣੀ ਮਾਂ ਮਤਮੰਨਾ ਪੁੱਤ ਬਣਿਆ ਇੰਦਰਾ ਗਾਂਧੀ ਦਾ ਫੋਟੋ ਪਾਈ, ਜਿਸ ਤਰੀਕੇ ਦੇ ਨਾਲ ਸਾਹਮਣੇ ਆਇਆ, ਜਿਸ ਤਰੀਕੇ ਦੇ ਨਾਲ ਇਹਨੇ ਭਾਵਨਾਵਾਂ ਜਿਹੜੀਆਂ ਨੇ ਆਪਣੀਆਂ ਜਿਹੜੀਆਂ ਨੇ ਉਹ ਪ੍ਰਗਟ ਕੀਤੀਆਂ, ਪਰ ਹੁਣ ਜਿਸ ਤਰੀਕੇ ਦੇ ਨਾਲ ਇਹ ਲੱਥਾ ਹੈ, ਉਹਦੇ ਤੋਂ ਲਾਇਆ ਗਿਆ ਜਾਂ ਨਹੀਂ ਲਾਇਆ ਗਿਆ, ਪਹਿਲਾਂ ਹੀ ਲਿਖ ਗਿਆ ਆਪਣੇ ਆਪ ਨੂੰ ਕਿ ਮੈਂ ਐਕਸ ਪ੍ਰਧਾਨ ਆ, ਇਹ ਇੱਕ ਨਿੱਜੀ ਵੀ ਹੈਗੀ ਆ, ਪਰ ਜਦੋਂ ਪੱਗ ਬੰਨ ਕੇ ਵਿਚਰਦੇ ਨੇ, ਅਸੀਂ ਭਗਵੰਤ ਮਾਨ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ, ਮਤਲਬ ਕਰ ਚੁੱਕੇ ਹਾਂ, ਇਹ ਨਹੀਂ ਕਿ ਉਹਨਾਂ ਦੀ ਦਸਤਾਰ, ਈਵਨ ਦੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰਿਆਂ ਦੀ ਵੇਖ ਲਓ ਤੁਸੀਂ, ਦਸਤਾਰਾਂ ਜਿਹੜੀਆਂ ਨੇ ਉਹ ਮਤਲਬ ਮੌਕੇ ਤੇ ਮੌਕੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਭਾਵਨਾਵਾਂ ਹਟ ਹੁੰਦੀਆਂ।
5: ਸਰ ਰਾਤ ਨੂੰ ਸਾਰੇ ਲਾ ਕੇ ਏਦਾਂ ਹੀ ਇਹੀ ਕੋਈ ਕੈਪ ਪਾਉਂਦਾ, ਕੋਈ ਕੁਛ ਕਰਦਾ, ਕੋਈ ਤੇ ਰੁਮਾਲ ਬੰਨ ਲੈਂਦਾ, ਕੋਈ ਕੁਛ ਕਰਦਾ, ਇਹ ਸਾਰੇ ਏਦਾਂ ਹੀ ਆ। ਪਰ ਮੇਰੇ ਖਿਆਲ ਦੇ ਨਾਲ ਮਸਲਾ ਜਿਹੜਾ ਉਹ ਮੁੱਦਾ ਇਹਦੀ ਦਸਤਾਰ ਦਾ ਨਹੀਂ ਹੈ, ਕਿਉਂਕਿ ਅਕਸਰ ਜੇ ਤੁਸੀਂ ਵੇਖਿਆ ਹੋਏਗਾ ਜਦੋਂ ਰਾਜਾ ਵੜਿੰਗ ਇਸ ਤਰ੍ਹਾਂ ਆਉਂਦਾ ਹੈ ਤਾਂ ਉਹਦੇ ਸਿਰ ਤੇ ਕੈਪ ਹੀ ਹੁੰਦੀ ਹੈ, ਜਿਵੇਂ ਸਾਈਕਲਿੰਗ ਕਰਦਾ ਤੇ ਇਹਦੇ ਸਿਰ ਤੇ ਹੈਲਮਟ ਹੁੰਦੀ ਹੈ, ਇਹ ਸਾਈਕਲਿੰਗ ਕਰਦਾ ਵੀ ਨਜ਼ਰ ਆਉਂਦਾ, ਕਿਉਂਕਿ ਰਾਜੇ ਦੀ ਜਿਹੜੀ ਰਹਾਇਸ਼ ਹੈ ਕਿ ਚੰਡੀਗੜ੍ਹ ਹੈ, ਚੰਡੀਗੜ੍ਹ ਚ ਰਾਜਾ ਵੜਿੰਗ ਜੇ ਮਾਰਨਿੰਗ ਟਾਈਮ ਦੇਖੋਗੇ ਤਾਂ ਉਹ ਕੈਪ ਹੀ ਪਾਉਂਦਾ ਹੈ, ਤਾਂ ਉਦਾਂ ਉਹ ਪੱਗ ਬੰਨ ਲੈਂਦਾ, ਜਿਵੇਂ ਬਹੁਤ ਸਾਰੇ ਅੱਜ ਕੱਲ ਬਲਤੇਜ ਪੰਨੂ ਵਰਗੇ ਵੀ ਪੱਗ ਬੰਨਣ ਲੱਗ।
0: ਬਿਲਕੁਲ, ਮੈਂ ਤੁਹਾਡਾ ਸਹਿਮਤ ਹਾਂ।
5: ਉਹ ਗੱਲ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਮਸਲਾ ਇਹ ਹੈ ਕਿ ਜਦੋਂ ਅੱਗੇ ਵੀ ਆਪਾਂ ਜੇ ਤੁਹਾਡੀ ਦਿੱਲੀ ਵਾਲੀ ਗੱਲ ਹੈ ਤਾਂ ਜਿੰਨੀ ਵਾਰੀ ਵੀ ਰਾਜਾ ਵੜਿੰਗ ਗਿਆ ਦਿੱਲੀ ਚ ਪੱਗ ਬੰਨ ਕੇ ਗਿਆ, ਪਾਸਟ ਦੇ ਵਿਚ ਜਿੰਨੀ ਵਾਰੀ ਵੀ ਪੱਗ ਬੰਨਣ ਤੋਂ ਬਾਅਦ, ਤਾਂ ਇਹ ਕੋਈ ਮੈਨੂੰ ਨੀ ਲੱਗਦਾ ਕੋਈ ਵੱਡਾ ਇਸ਼ੂ ਹੈ। ਬਾਕੀ ਅਗਲੇ ਦੀ ਨਿੱਜੀ ਜ਼ਿੰਦਗੀ ਹੈ, ਜੇ ਕਿਸੇ ਨੇ ਅੰਮ੍ਰਿਤ ਛਕਿਆ ਹੁੰਦਾ ਤਾਂ ਆਪਾਂ ਕਹਿੰਦੇ ਕਿ ਅੰਮ੍ਰਿਤ ਪਾਨ ਕਰ ਲਿਆ, ਪਰ ਜੇ ਕੋਈ ਆਪਦਾ ਕਰਦਾ ਤੇ ਆਪਾਂ ਕਹਿੰਦੇ ਅੰਮ੍ਰਿਤ ਭੰਗ ਕਰ ਲਿਆ। ਠੀਕ ਹੈ ਜੀ, ਦਸਤਾਰ ਗੈਰ ਪੰਜਾਬੀ ਵੀ ਸਮਝਾਉਂਦੇ ਆ, ਪੰਜਾਬੀ ਵੀ ਸਮਝਾਉਂਦੇ ਆ, ਤੇ ਜਿਹੜੇ ਸਿਆਸਤਦਾਨ ਆ ਇਹ ਤਾਂ ਹੁੰਦੇ ਹੀ ਆਪਦੇ ਹਿਸਾਬ ਕਿਤਾਬ ਨਾਲ ਆ ਕਿ ਕਿਸ ਵੇਲੇ ਇਹਨਾਂ ਨੂੰ ਲੱਗਦਾ ਕਿ ਯਾਰ ਕੀ ਕਰਨਾ ਕੀ ਨਹੀਂ ਕਰਨਾ, ਬਸ ਉਸ ਹਿਸਾਬ ਨਾਲ ਆਪਣੇ ਆਪ ਨੂੰ ਟਿੱਚ ਵਿੱਚ ਕਰ ਲੈਂਦੇ। ਤੇ ਮੇਰੇ ਖਿਆਲ ਦੇ ਨਾਲ ਇਸ਼ੂ ਇਹ ਆ ਕਿ ਰਾਜਾ ਵੜਿੰਗ ਦਿੱਲੀ ਕਿਉਂ ਗਏ, ਆਪਣੇ ਲਈ ਇਹ ਮਹੱਤਵਪੂਰਨ ਹੈ। ਤੇ ਮੇਰੇ ਲਈ ਘੱਟੋ ਘੱਟ ਇਹ ਸਾਰਾ ਵਿਸ਼ਾ ਜਿਹੜਾ ਉਹ ਨਿੱਜੀ ਬਣ ਜਾਂਦਾ। ਤੋ ਗੱਲ ਇਹ ਕਿ ਰਾਜਾ ਵੜਿੰਗ ਨੂੰ ਦਿੱਲੀ ਇਸ ਕਰਕੇ ਸੱਦਿਆ ਗਿਆ ਕਿ ਰਾਜਾ ਵੜਿੰਗ ਨੂੰ ਜਦੋਂ ਵਿਦਾ ਕੀਤਾ ਜਾਵੇ ਤਾਂ ਉਹਦੀ ਵਿਦਾਇਗੀ ਬੇਇੱਜ਼ਤ ਵਾਲੀ ਨਾ ਹੋਵੇ, ਉਹਨੂੰ ਥੋੜੀ ਰਿਸਪੈਕਟ ਦਿੱਤੀ ਜਾਵੇ। ਤਾਂ ਉੱਥੇ ਇਹ ਸ਼ਾਮੀ ਪਹੁੰਚ ਗਏ ਨੇ ਵੱਡੇ ਲੀਡਰ ਜਿਹੜੇ ਇਹਨਾਂ ਦੇ, ਜਿਹੜੇ ਕਿ ਸੁਖਜਿੰਦਰ ਰੰਧਾਵਾ ਇਤਿਆਦੀ, ਉਹ ਪਹਿਲਾਂ ਹੀ ਦਿੱਲੀ ਚ ਮੌਜੂਦ ਆ। ਸੁਖਜਿੰਦਰ ਰੰਧਾਵਾ ਤੇ ਇਨਫੈਕਟ ਮੈਸੇਜ ਵੀ ਲਾ ਰਿਹਾ ਕਿ ਆਪਾਂ ਪ੍ਰਧਾਨ ਬਣ ਜਾਵਾਂਗੇ, ਯਾਨੀ ਸੁਖਜਿੰਦਰ ਰੰਧਾਵਾ ਵੀ ਇਸ ਦੌੜ ਦੇ ਵਿੱਚ ਹੈ। ਵਿਜੇਂਦਰ ਸਿੰਗਲਾ ਨੂੰ ਵਧਾਈਆਂ ਮਿਲ ਰਹੀਆਂ, ਇਹਦਾ ਮਤਲਬ ਹੈ ਕਿ ਉਹ ਵੀ ਦੌੜ ਵਿੱਚ ਹੈਗੇ ਨੇ। ਫੇਰ ਤੀਜੇ ਹੋ ਗਏ ਚਰਨਜੀਤ ਚੰਨੀ, ਉਹ ਵੀ ਦੌੜ ਦੇ ਵਿੱਚ ਹੈਗੇ ਨੇ। ਤੋ ਮਤਲਬ ਕਿ ਇਸ ਤਰ੍ਹਾਂ ਹੈ ਕਿ ਅੱਜ ਜਿਵੇਂ ਹੁਣ ਇਹ ਰਾਤ ਉੱਥੇ ਪਹੁੰਚੇ ਆ, ਮੈਨੂੰ ਲੱਗਦਾ ਕਿ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਅਖੀਰ ਇੱਕ ਨਾਂ ਜਿਹੜਾ ਫਾਈਨਲ ਇਹਨਾਂ ਨੇ ਕਰਨਾ, ਕੋਈ ਵੀ ਹੋ ਸਕਦਾ, ABC DEF ਜਿੱਥੋਂ ਤੱਕ ਵੀ ਜਾਂਦਾ, ਬਈ ਜਿਹੜਾ ਮਰਜ਼ੀ ਹੋਵੇ, ਮੈਂ ਉਧਰ ਨਹੀਂ ਪੈਂਦਾ, ਪਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਕੁਝ ਘੰਟਿਆਂ ਦੇ ਅੰਦਰ ਅੰਦਰ ਜਾਂ ਇੱਕ ਦਿਨ ਦੇ ਅੰਦਰ ਬਾਹਰ ਇਹ ਐਲਾਨ ਕਰ ਦੇਣਗੇ। ਕਿਉਂ? ਕਿਉਂਕਿ ਦੇਖੋ ਹੁਣ ਸਮਾਂ ਬਹੁਤ ਥੋੜਾ ਰਹਿ ਗਿਆ, ਅਗਾਂਹ ਫੈਸਟੀਵਲ ਆ ਜਾਣੇ ਆ, ਉਦੋਂ ਰਾਜਨੀਤੀ ਰੁਕ ਜਾਂਦੀ ਆ, ਕੁਛ ਦਿਨ ਰਾਜਨੀਤੀ ਰੁਕ ਜਾਂਦੀ ਹੈ, ਕੁਛ ਦਿਨ ਸਰਗਰਮੀਆਂ ਰੁਕ ਜਾਂਦੀਆਂ, ਤਾਂ ਕੁੱਲ ਮਿਲਾ ਕੇ ਫਿਰ ਬਿਆਈ ਆ ਜਾਂਦੀ ਹੈ ਕਣਕ ਦੀ। ਇਹ ਸਾਰੀਆਂ ਚੀਜ਼ਾਂ ਪਾ ਕੇ ਅਲਟੀਮੇਟਲੀ ਇਹਨਾਂ ਦੇ ਕੋਲ ਦਿਨ ਹੁਣ ਸੀਮਿਤ ਨੇ ਸਾਰੀਆਂ ਪਾਰਟੀਆਂ ਕੋਲ। ਇਸ ਕਰਕੇ ਇਹਨੂੰ ਬੁਲਾਇਆ ਗਿਆ ਰਾਜਾ ਵੜਿੰਗ ਨੂੰ ਕਿ ਰਾਜਾ ਵੜਿੰਗ ਨੇ ਕੱਲ ਵੇਖੋ ਕੀਤਾ ਵੀ ਤੇ ਉਹੀ ਕੁਛ ਹੈ ਨਾ ਜਿਹੜਾ ਕੁਛ ਮੈਂ ਤੁਹਾਨੂੰ ਦੱਸਦਾ ਹੁੰਦਾ ਸੀਗਾ ਕਿ ਰਾਜਾ ਵੜਿੰਗ ਉਦੋਂ ਤੱਕ ਨਹੀਂ ਅਸਤੀਫਾ ਦੇਗਾ ਚਾਹੇ ਸਾਰੀ ਦੁਨੀਆ ਵਿਰੁੱਧ ਹੋ ਜਾਵੇ ਜਦੋਂ ਤੱਕ ਰਾਹੁਲ ਗਾਂਧੀ ਨਹੀਂ ਕਹਿੰਦਾ। ਰਾਹੁਲ ਗਾਂਧੀ ਨੇ ਸਚਿਨ ਪਾਇਲਟ ਤੋਂ ਰਿਪੋਰਟ ਲਈ, ਸਚਿਨ ਪਾਇਲਟ ਨੇ ਕਿਹਾ ਕਿ ਨਹੀਂ ਜੀ ਆਪਾਂ ਨੂੰ ਚੇਂਜ ਕਰਨਾ ਪੈਣਾ। ਰਾਹੁਲ ਗਾਂਧੀ ਨੇ ਫੋਨ ਕਾਲ ਕੀਤੀ, ਮੈਂ ਤੁਹਾਨੂੰ ਕੱਲ ਕਿਹਾ ਸੀਗਾ ਕਿ ਮੈਂ ਮੈਸੇਜ ਪਾਇਆ, ਮੈਂ ਮੈਸੇਜ ਰਾਜਾ ਵੜਿੰਗ ਨੂੰ ਪਾਇਆ ਸੀਗਾ, ਤਾਂ ਜਦੋਂ ਤੁਹਾਡੇ ਨਾਲ ਮੈਂ ਮੇਰੀ ਕਾਲ ਕੱਟੀ ਗਈ ਤਾਂ ਮੈਨੂੰ ਕਨਫਰਮੇਸ਼ਨ ਆ ਗਈ ਪੰਜਾਬ ਚ, ਪਹਿਲੀ ਕਨਫਰਮੇਸ਼ਨ ਮੈਂ ਕਰਤੀ ਕਿ ਹਾਂ ਕਨਫਰਮਡ ਹੈ ਕਿ ਅਸਤੀਫਾ ਹੋ ਗਿਆ। ਉਹਦਾ ਕਾਰਨ ਕੀ ਸੀ ਕਿ ਰਾਤ ਫੋਨ ਆਇਆ ਤੁਰੰਤ ਅਸਤੀਫਾ। ਅਸਲ ਚ ਜਿਹੜਾ ਇਹ ਮੀਡੀਆ ਦਾ ਹੈਗਾ ਨਾ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਇੱਕ ਨਵੀਂ ਚੀਜ਼ ਵਿਚਲੀ, ਕਿ ਜਿਹੜਾ ਕਹਿ ਦਿੰਦੇ ਆਪਾਂ ਅਸਤੀਫਾ ਦਿੱਤਾ ਕਿ ਲਿਆ, ਇਸ ਚੱਕਰ ਚ ਹੀ ਨਾ ਪਾਓ ਯਾਰ। ਇਹ ਨਹੀਂ ਹੁੰਦਾ ਅੱਜ ਕੱਲ ਕੀ ਆ ਕਿ ਜਿਸ ਵੇਲੇ ਕਿਸੇ ਨੂੰ ਅਹੁਦਾ ਦਿੱਤਾ ਜਾਂਦਾ ਅਸਤੀਫਾ ਉਦੋਂ ਹੀ ਲਿਖਾ ਲਿਆ ਜਾਂਦਾ ਪਾਰਟੀਆਂ ਵੱਲੋਂ।
0: ਹੋ ਸਕਦਾ
5: ਜਿਹਦੀ ਇੱਕ ਮਿਸਾਲ ਆ, ਮੈਂ ਮਿਸਾਲ ਦਿੰਦਾ ਸਰ, ਜਿਹਦੀ ਇੱਕ ਮਿਸਾਲ ਆ ਜਦੋਂ ਉਪ ਰਾਸ਼ਟਰਪਤੀ ਧਨਖੜ ਦਾ ਅਸਤੀਫਾ ਆਇਆ ਸੀ, ਉਹ ਅਸਤੀਫੇ ਦੀ ਕਾਪੀ ਕੱਢ ਲਓ ਗੂਗਲ ਤੋਂ, ਅੱਜ ਵੀ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਡੇਟ ਕਿਸ ਤਰ੍ਹਾਂ ਲਿਖੀ ਹੈ ਤੇ ਇੱਕ ਡੇਟ ਕਿਸ ਤਰ੍ਹਾਂ ਲਿਖੀ ਗਈ ਅਸਤੀਫੇ
0: ਦੀ।
5: ਤੋ ਮਤਲਬ ਅਸਤੀਫਾ ਕੋਈ ਵੱਡਾ ਇਸ਼ੂ ਨਹੀਂ ਹੁੰਦਾ। ਤਾਂ ਜਦੋਂ ਅਗਲਿਆਂ ਨੇ ਕਿਹਾ, ਰਾਜੇ ਵੜਿੰਗ ਨੇ ਕੀ ਕੀਤਾ ਕਿ ਚੱਕ ਕੇ ਉਹ ਮਤਲਬ ਕਿ ਆਪਦਾ ਜਿਹੜਾ ਬਾਇਓ ਹੈ ਟਵਿੱਟਰ ਵਾਲਾ ਉਹਦੇ ਤੇ ਫਾਰਮਰ ਪ੍ਰੈਜੀਡੈਂਟ PPCC ਲਿਖਤਾ, ਯਾਨੀ ਸਿੱਧਾ ਸੰਕੇਤ ਕਿ ਲਓ ਭਾਈ ਆਪਾਂ ਹੋ ਗਏ ਸਾਬਕਾ। ਹੁਣ ਸਾਬਕਾ ਪ੍ਰਧਾਨ ਕਿਹੜਾ ਹੋਏਗਾ? ਸਾਬਕਾ ਪ੍ਰਧਾਨ ਤੇ ਰਾਜਾ ਵੜਿੰਗ ਹੈ, ਸਾਬਕਾ ਪ੍ਰਧਾਨ ਕੌਣ ਹੋਏਗਾ? ਉਹ ਲੱਗ ਜਾਊਗਾ।
0: ਲਓ ਮੇਰੇ ਨਾਲ ਕਾਲਰ ਨੇ 9058131320 9058131320 ਗੱਲ ਆ ਕਿ ਜਦੋਂ ਟਰੋਲ ਹੁੰਦਾ ਨਾ ਕਿਸੇ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਅਸੀਂ ਬੜਾ ਕ੍ਰਿਟੀਸਾਈਜ਼ ਕਰਦੇ ਹਾਂ, ਕਾਂ ਵੀ ਕਰਾਂਗੇ, ਕਰਦੇ ਵੀ ਰਹੀਦੇ, ਕਰਾਂਗੇ ਵੀ, ਜਦੋਂ ਉਹ ਆਪਣੇ ਘਰ ਦੇ ਵਿੱਚ ਬੱਚੇ ਦੇ ਨਾਲ ਹੋਲੀ ਖੇਡ ਰਹੇ ਨੇ, ਸਾਰੇ ਖੇਡਦੇ ਨੇ, ਤੇ ਉਹ ਦਸਤਾਰ ਤੋਂ ਬਗੈਰ ਨੇ, ਤੇ ਕਿੰਨਾ ਟਰੋਲ ਕੀਤਾ ਗਿਆ ਉਹਨਾਂ ਨੂੰ, ਕਿਵੇਂ ਕਿਵੇਂ ਥੱਲੇ ਮਤਲਬ ਛੱਡ ਹੀ ਖੜਾ ਦੋ ਤੁਸੀਂ, ਉਹਦੀ ਵੀ ਨਿੱਜੀ ਲਾਈਫ ਆ। ਗੱਲ ਇਹ ਕਿ ਇੱਥੇ ਰਾਜਨੀਤਿਕ ਤੌਰ ਤੇ ਦਸਤਾਰ ਸਜਾਉਣੀ, ਕਹਿਣਾ ਕੁਝ, ਵਿਖਾਉਣਾ ਕੁਝ, ਤੁਹਾਡੇ ਕਮਿਟ ਕਰਨਾ ਕੋਈ ਜ਼ਰੂਰੀ ਨਹੀਂ ਹੈ ਮੇਰੇ ਵਿਚਾਰ ਨੇ। 9058131320 ਔਰ ਇਹ ਹਾਥੀ ਦੇ ਦੰਦ ਖਾਣ ਨੂੰ ਕੁਝ ਹੋਰ, ਵਿਖਾਉਣ ਨੂੰ ਕੁਝ ਹੋਰ, ਸਿੱਖੀ ਦਾ ਬਣਾਇਆ ਇਨ੍ਹਾਂ ਨੇ ਮਜ਼ਾਕ ਸਿਰਫ ਵੋਟਾਂ ਦੀ ਖਾਤਰ, ਕਿਉਂਕਿ ਪੰਜਾਬ ਦੇ ਵਿਚ ਇਨ੍ਹਾਂ ਦੀ ਇਕ ਲਹਿਰ ਜਿਹੜੀ ਆ ਉਹ ਡਿਫਰੈਂਟ ਤਰੀਕੇ ਨਾਲ ਚੱਲਦੀ ਹੈ। ਆਪਣਾ ਕਾਲਰ ਵੈਲਕਮ ਜੀ।
6: ਹੈਲੋ, ਸਤਿ ਸ੍ਰੀ ਅਕਾਲ ਜੀ।
0: ਆਓ ਜੀ ਆਇਆਂ ਨੂੰ।
6: ਹਾਂਜੀ, ਤੁਸੀਂ ਵੈਸੇ ਗੱਲ ਕਹਿ ਦਿੱਤੀ ਚਾਵਲਾ ਸਾਹਿਬ, ਤੇ ਇਹੀ ਮੈਂ ਕਹਿਣਾ ਸੀ ਵੀ ਇਹ ਪੱਗ ਨੂੰ ਯੂਜ਼ ਕਰਦੇ ਆ ਜੀ ਇਹ ਲੋਕ ਰਾਜਨੀਤੀ ਲਈ, ਇਹ 100% ਰਾਈਟ ਆ, ਤੇ ਮਿੰਟੋ ਜੀ ਭਲਾ ਮੰਨਣ ਜਾਂ ਨਾ ਮੰਨਣ,
0: ਚਲੋ ਉਹਨਾਂ ਦੇ ਵਿਚਾਰ ਆਪਣੇ ਜੀ। ਥੈਂਕ ਯੂ, ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਕਿ ਨਿੱਜੀ ਲਾਈਫ ਉਹਨਾਂ ਦਾ, ਆਪਾਂ ਇੱਥੇ ਕਮੈਂਟ ਹੀ ਨਹੀਂ ਕਰਨਾ ਹੋਵੇ।
5: ਆਪਣਾ ਕੋਈ ਕੰਪੀਟੀਸ਼ਨ ਥੋੜੀ ਹੈ ਜੀ ਮੰਨਣ ਮਨਾਉਣ ਵਾਲਾ। ਮੈਨੂੰ ਲੱਗਦਾ ਮੇਰੇ ਲਈ ਕੋਈ ਮੇਰਾ ਮੁੱਖ ਮੰਤਰੀ ਟੋਪੀ ਧਾਰੀ ਹੋਵੇ, ਕੋਈ ਦਸਤਾਰਧਾਰੀ ਹੋਵੇ, ਮੈਂ ਉਸ ਦਸਤਾਰਧਾਰੀ ਤੋਂ ਕੀ ਕਰਵਾਉਣਾ ਜਿਹੜਾ ਉਹਨਾਂ ਦੇ ਥੱਲੇ ਲੱਗਾ।
0: ਬਿਲਕੁਲ, ਦਿੱਲੀ ਵਾਲਿਆਂ ਦੀ ਪੁਆਇੰਟ ਭਾਵਨਾਵਾਂ ਦੀ ਭਾਵਨਾਵਾਂ ਦੇ ਨਾਲ ਖਿਲਵਾੜ ਦੀ।
5: ਮੈਂ ਖੁਦ ਅਣਖ ਨਾਲ ਜਿਉਣ ਵਾਲਾ ਬੰਦਾ, ਤੇ ਮੈਂ ਨਹੀਂ ਦਸਤਾਰ ਸਜਾਉਂਦਾ
0: ਜੀ।
5: ਠੀਕ ਹੈ ਜੀ, ਤੇ ਇਹ ਜ਼ਰੂਰੀ ਨਹੀਂ ਹੈ। ਤੋ ਠੀਕ ਹੈ, ਹਰੇਕ ਬੰਦੇ ਦੀ ਆਪਣੀ ਪਰਸਨਲ ਲਾਈਫ ਹੈ। ਮੈਂ ਧਰਮ ਨੂੰ ਰਾਜਨੀਤੀ ਚ ਹਮੇਸ਼ਾ ਜਾਂ ਆਪਦੇ ਨਿੱਜੀ ਜੀਵਨ ਚ ਪਰਸਨਲ ਹੀ ਮਾਮਲਾ ਮੰਨਦਾ ਕਿ ਹਾਂ ਉਦੋਂ ਤੱਕ ਪਰਸਨਲ ਹੈ ਕਿ ਉਸਨੂੰ ਇਸਤੇਮਾਲ ਨਾ ਕਰੋ ਯਾਰ ਰਾਜਨੀਤਿਕ ਚੀਜ਼ਾਂ ਲਈ। ਤੁਹਾਡਾ ਪਰਸਨਲ ਮੈਟਰ, ਤੁਸੀਂ ਕੌਣ ਹੋ ਕੌਣ ਨਹੀਂ, ਇਨਸਾਨ ਨੂੰ ਮੈਂ ਤਾਂ ਉਸ ਨਜ਼ਰੀਏ ਨਾਲ ਦੇਖ
0: ਜੀ। ਲਓ ਅਗਲੀ ਕਾਲ ਲੈ ਲੈਣੇ ਜੀ। ਹੈਲੋ, ਸੋਰੀ, ਅਗਲਾ ਸਵਾਲ ਲੈ ਲੈਣੇ ਜੀ। ਜੀ ਹਾਂਜੀ ਜੀ
1: ਜੀ, ਜੰਗੀ ਜੌਹਲ ਜਿਹੜੀ ਹੈਗੀ ਹੈ ਮਿੰਟੂ ਜੀ, ਜੇਲ੍ਹ ਤੋਂ ਬਾਹਰ ਆਇਆ, ਤੁਸੀਂ ਕੀ ਕਹਿਣਾ ਚਾਹੋਗੇ?
5: ਜੱਗੀ ਜੌਹਲ ਜੀ, ਦੇਖੋ ਜੱਗੀ ਜੌਹਲ ਦੀ ਜਿਹੜੀ ਰਿਹਾਈ ਆ, ਕੱਲ ਅਟਕਦੀ ਨਜ਼ਰ ਆਉਂਦੀ ਸੀਗੀ, ਫਿਰ ਉਹ ਤੋਂ ਬਾਅਦ ਹਾਈਕੋਰਟ ਚ ਗਏ ਨੇ, ਹਾਈਕੋਰਟ ਚ ਗਏ ਆ, ਤਾਂ ਹਾਈਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਫਿਰ ਪੈਰਵਾਈ ਕੀਤੀ ਕਿ ਬੰਦਾ ਰਿਹਾ ਨਹੀਂ ਕੀਤਾ ਜਾ ਰਿਹਾ, ਬੰਦਾ ਰਿਹਾ ਨਹੀਂ ਕੀਤਾ ਜਾ ਰਿਹਾ। ਤਾਂ ਉਹ ਰਿਹਾਈ ਜਿਹੜੀ ਆ, ਫਿਰ ਕੋਰਟ ਨੇ ਜਦੋਂ ਕਿਹਾ ਕਿ ਦੇਖੋ 2:30 ਵਜੇ ਤੱਕ ਤੁਹਾਨੂੰ ਫੈਸਲਾ ਲੈਣਾ ਪੈਣਾ, ਅਦਰਵਾਈਜ਼ ਨਹੀਂ ਤਾਂ ਫਿਰ ਅਸੀਂ ਖੁਦ ਆਰਡਰ ਪਾਸ ਕਰਾਂਗੇ। ਠੀਕ ਹੈ ਜੀ, ਆਰਡਰ ਪਾਸ ਕਰਨ ਦਾ ਮਤਲਬ ਕਿ ਅਸੀਂ ਕੋਈ ਨਾ ਕੋਈ ਐਕਸ਼ਨ ਲਵਾਂਗੇ, ਫੇਰ ਨਾ ਕੀ ਹੋ, ਕਿਉਂਕਿ ਦੇਖੋ ਜਦੋਂ ਬੇਲ ਆਰਡਰ ਕਿਸੇ ਦਾ ਹੋ ਗਿਆ, ਉਹਨੇ ਬੇਲ ਆਰਡਰ ਦੇ ਜਿੰਨੇ ਹੈਗੇ ਨੇ ਮਚਲਕੇ ਕੇ ਬੇਲ ਆਰਡਰ ਚ ਲਿਖਿਆ ਕਿ ਹਰੇਕ ਮਚਲਕਾ ਢਾਈ ਢਾਈ ਲੱਖ ਦਾ, ਅਗਲੇ ਨੇ ਮਚਲਕੇ ਭਰ ਦਿੱਤੇ, ਤੁਸੀਂ ਉਹਦੀ ਰਿਹਾਈ ਨਹੀਂ ਰੋਕ ਸਕਦੇ
0: ਬਿਲਕੁਲ।
5: ਜਦੋਂ ਤੱਕ ਕਿਸੇ ਥਾਂ ਤੇ ਕੋਈ ਨਵਾਂ ਮੁਕੱਦਮਾ ਜਾਂ ਪੈਂਡਿੰਗ ਮੁਕੱਦਮਾ ਜਿਹੜਾ ਹੈ ਉਹ ਵਿਦਆਊਟ ਬੇਲ ਐਗਜ਼ਿਸਟ ਕਰਦਾ ਹੈ, ਉਦੋਂ ਤੱਕ ਤੁਸੀਂ ਰਿਹਾਈ ਨਹੀਂ ਕਿਸੇ ਦੀ ਰੋਕ ਸਕਦੇ। ਤਾਂ ਫਿਰ ਜਦੋਂ ਹਾਈਕੋਰਟ ਬੜਾ ਤਲਖ ਹੋਇਆ, ਉਸ ਤੋਂ ਬਾਅਦ ਜੱਗੀ ਜੌਹਲ ਦਾ ਜਿਹੜਾ ਇਹ ਦਰਵਾਜ਼ਾ ਸੀਗਾ, ਜਿਹੜਾ ਸ਼ਾਇਦ ਤੁਸੀਂ ਵੇਖੋਗੇ ਮੇਰੇ ਖਿਆਲ ਦੇ ਨਾਲ 8 ਸਾਲ 10 ਮਹੀਨੇ ਬੰਦ ਰਿਹਾ ਜੇਲ੍ਹ ਦਾ, ਤਾਂ ਉਹ ਉਸ ਤੋਂ ਬਾਅਦ ਖੁੱਲਦਾ ਹੈ। ਉਸ ਤੋਂ ਬਾਅਦ ਜੱਗੀ ਜੌਹਲ ਬਾਹਰ ਆਉਂਦਾ, ਜੱਗੀ ਜੌਹਲ ਨੂੰ ਰਿਸੀਵ ਕਰਨ ਵਾਲੇ ਉੱਥੇ ਕੋਈ 5-7 ਜਣੇ ਸੀਗੇ, ਫਿਰ ਉਸ ਤੋਂ ਬਾਅਦ ਉਹ ਵਿਜ਼ੂਅਲ ਜਿਹੜੇ ਸਾਹਮਣੇ ਆਉਂਦੇ ਆ। ਤਾਂ ਬਹਿਰਹਾਲ ਜੱਗੀ ਜੌਹਲ ਨੂੰ ਕੰਡੀਸ਼ਨਲੀ ਹੀ ਰਿਹਾਈ ਮਿਲੀ ਆ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਕੋਈ ਵੀ ਜ਼ਮਾਨਤ ਹੁੰਦੀ ਹੈ ਤਾਂ ਉਹ ਕੰਡੀਸ਼ਨਲੀ ਰਿਹਾਈ ਹੁੰਦੀ ਹੈ। ਤਾਂ ਉਹਦੇ ਵਿੱਚ ਕੀ ਹੋਏਗਾ ਕਿ ਪਾਸਪੋਰਟ ਅਦਾਲਤ ਚ ਜਮ੍ਹਾਂ ਹੋਏਗਾ, ਮੁਕੱਦਮੇ ਦੌਰਾਨ ਸਿਰਫ ਇੱਕ ਨੰਬਰ ਇਸਤੇਮਾਲ ਕੀਤਾ ਜਾਏਗਾ, ਉਹ ਮੋਬਾਈਲ ਹੋ ਸਕਦਾ, ਲੈਂਡਲਾਈਨ ਹੋ ਸਕਦਾ। ਤੇ ਹਰ 15 ਦਿਨ ਬਾਅਦ ਅਦਾਲਤ ਵੱਲੋਂ ਜੋ ਨਿਰਧਾਰਿਤ ਸਮਾਂ, ਉਸ ਹਿਸਾਬ ਨਾਲ ਜਾਂਚ ਅਧਿਕਾਰੀ ਦੇ ਕੋਲ ਹਾਜ਼ਰੀ ਦੇਣੀ ਪਵੇਗੀ। ਮਤਲਬ ਕਿ ਕੋਈ ਵੀ ਐਸੀ ਗਤੀਵਿਧੀ ਚ ਸ਼ਾਮਲ ਨਾ ਹੋਣ ਲਈ ਵੀ ਕਿਹਾ ਗਿਆ ਜਿਸ ਨਾਲ ਜਨਤਕ ਕਾਨੂੰਨ ਵਿਵਸਥਾ ਜਾਂ ਮੁਕੱਦਮੇ ਦੀ ਨਿਰਪੱਖਤਾ ਪ੍ਰਭਾਵਿਤ ਹੋਵੇ। ਯਾਨੀ ਕੋਈ ਐਸੀ ਤੁਸੀਂ ਪੋਲੀਟੀਕਲੀ ਜਾਂ ਕਈ ਵਾਰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਗਤੀਵਿਧੀ ਨਹੀਂ ਕਰ ਸਕਦੇ ਜਿਸ ਨਾਲ ਤੁਹਾਡਾ ਕੇਸ, ਕੇਸ ਦਾ ਮਤਲਬ ਕੀ ਹੋ ਗਿਆ ਕਿ ਫਰਜ਼ ਕਰੋ ਕੋਈ ਕੱਲ ਨੂੰ ਆਪਣੇ ਖਿਲਾਫ਼ ਕੇਸ ਦੇ ਵਿਰੋਧ ਦੇ ਵਿੱਚ ਐਜੀਟੇਸ਼ਨ ਸ਼ੁਰੂ ਕਰਵਾ ਲਵੇ, ਤਾਂ ਜਿਹਦੇ ਨਾਲ ਉਹ ਕੇਸ ਜਾਂ ਏਜੰਸੀ ਜਾਂ ਗਵਾਹ ਉਹ ਪ੍ਰੈਸ਼ਰਾਈਜ਼ ਹੋਣ। ਇਹ ਇੱਕ ਮਿਸਾਲ ਦੇ ਰਿਹਾ ਮੈਂ ਤੁਹਾਨੂੰ ਕਿ ਇਹ ਇਸ ਤਰ੍ਹਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਕਿ ਜੱਗੀ ਜੌਹਲ ਤੇ ਸ਼ਰਤਾਂ ਹੋਣ, ਕਹਿ ਲਓ ਕਿ ਅੱਜ ਤੋਂ ਨਹੀਂ ਜਦੋਂ ਤੋਂ ਰਿਹਾਈ ਹੋਈ ਉਦੋਂ ਤੋਂ ਲਾਗੂ ਹੋ।
0: ਅਗੇ 9051313120 ਔਰ ਜ਼ਿੰਦਗੀ ਦੇ 9-10 ਸਾਲ ਜਿਹੜੇ ਨੇ ਉਹਨੇ ਜੇਲ੍ਹ ਦੇ ਵਿੱਚ ਗੁਜ਼ਾਰੇ ਨੇ, ਔਰ ਤੁਸੀਂ ਦੱਸਿਆ ਕਿ ਸ਼ਰਤਾਂ ਦੇ ਅਧਿਆਇ ਦਿੱਤੇ, ਹੁਣ ਪੰਜਾਬ ਦੇ ਵਿੱਚ ਉਹ ਆ ਕੇ ਵਿਚਰ ਸਕੇਗਾ? ਮਾੜਾ ਜਿਹਾ ਵੀ ਦੱਸ ਦੋ ਕਿ ਪੰਜਾਬ ਦੇ ਵਿੱਚ ਵੀ ਰਹਿ ਸਕੇਗਾ ਜਾਂ ਦਿੱਲੀ ਦੇ ਵਿੱਚ? ਰਹਿਣ
5: ਨੂੰ ਨਹੀਂ ਨਹੀਂ ਸਰ, ਰਹਿਣ ਨੂੰ ਉਦੋਂ ਤੱਕ ਜਦੋਂ ਤੱਕ ਕੋਰਟ ਇੱਕ ਸਪੈਸੀਫਿਕ ਏਰੀਆ ਮੁਕਰਰ ਨਹੀਂ ਕਰਦਾ ਉਦੋਂ ਤੱਕ ਰਹਿਣ ਨੂੰ ਕੋਈ ਦਿੱਕਤ ਨਹੀਂ ਹੁੰਦੀ, ਤੁਸੀਂ ਕਿਤੇ ਵੀ ਵਿਜ਼ਿਟ ਕਰ ਸਕਦੇ ਹੋ। ਤੁਹਾਨੂੰ 15 ਦਿਨਾਂ ਬਾਅਦ ਕਿ ਮੈਂ ਇੱਥੇ ਹਾਂ, ਇੱਕ ਹਾਜ਼ਰੀ ਦੇਣੀ ਪੈਂਦੀ ਹੁੰਦੀ ਹੈ, ਜੋ ਇਹਨਾਂ ਨੇ ਲਿਖਿਆ ਕਿ 15 ਦਿਨਾਂ ਚ ਹਾਜ਼ਰੀ। ਰਹਿਣ ਨੂੰ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਜਿਹੜਾ ਬੰਦੇ ਦਾ ਪਰਮਾਨੈਂਟ ਐਡਰੈਸ ਹੈ ਕਿਤੋਂ ਦਾ ਵੀ, ਉਹ ਤਾਂ ਹੁਣ ਸਕਾਟਲੈਂਡ ਦਾ ਹੈਗਾ
0: ਜੀ। ਮੁੱਢਲੇ ਰੂਪ ਦੇ ਵਿੱਚ ਖਬਰਾਂ ਆਈਆਂ ਸੀ ਕਿ ਦਿੱਲੀ ਨਹੀਂ ਛੱਡ ਸਕਦਾ, ਦਿੱਲੀ ਨਾ ਛੱਡ ਮਾਰ
5: ਕੋਈ, ਮੈਂ ਕਹਿੰਦਾ ਸਕਾਟਲੈਂਡ ਨਹੀਂ ਰਹਿ ਸਕਦਾ, ਤਾਂ ਹੁਣ ਹੁਣ ਕੀ ਆ ਕਿ ਜਿੱਥੇ ਆਪਦਾ ਟਿਕਾਣਾ ਹੋਏਗਾ, ਤਾਂ ਉੱਥੇ ਕੀ ਆ ਕਿ ਕੋਰਟ ਕਈ ਵਾਰ ਏਰੀਆ ਇੱਕ ਤੈਅ ਕਰ ਦਿੰਦਾ ਕਿ ਤੁਸੀਂ ਇਸ ਏਰੀਏ ਨੂੰ ਜੇ ਛੱਡਣਾ ਤਾਂ ਪਰਮਿਸ਼ਨ ਤਹਿਤ ਛੱਡਣਾ, ਉਹ ਵੀ ਇੱਕ ਕੰਡੀਸ਼ਨ ਹੁੰਦੀ ਹੈ।
0: ਅਕਾਲੀ ਦਲ ਤਾਂ ਪਹਿਲਾਂ ਹੀ ਤੇਜ਼ ਰਫ਼ਤਾਰ ਘੋੜੇ ਦੜਾ ਰਿਹਾ, ਕੋਸ਼ਿਸ਼ ਤਾਂ ਹਰ ਪਾਸਿਓਂ ਕਰ ਰਿਹਾ, ਤੇ ਹੁਣ ਹੋਰ ਗਤੀਵਿਧੀਆਂ ਤੇਜ਼ ਕਰਨ ਬਾਰੇ ਚਰਚਾ ਹੋ ਰਹੀ ਹੈ, ਕੀ ਕਹਿਣਾ ਚਾਹੋਗੇ?
5: ਦੇਖੋ, ਅਕਾਲੀ ਦਲ ਬਾਦਲ ਜੋ ਮਰਜ਼ੀ ਕਰੀ ਜਾਵੇ, ਇਹਨਾਂ ਦਾ ਹੁਣ ਜਿਹੋ ਜਿਹਾ ਹਾਲ ਆ ਉਹ ਹਾਲ ਮੈਨੂੰ ਨਹੀਂ ਲੱਗਦਾ ਕਿ ਰਾਤੋ ਰਾਤ ਠੀਕ ਹੋ ਜਾਏਗਾ, ਅਜੇ ਹੋਰ ਸਮਾਂ ਲੱਗੇਗਾ। ਤੋ ਚਲੋ ਕੋਸ਼ਿਸ਼ਾਂ ਕਰਨੀਆਂ ਭਾਈ, ਹਰ ਇੱਕ ਦਾ ਆਪਣਾ ਫਰਜ਼ ਆ। ਤਾਂ ਇਹਨਾਂ ਨੇ ਪ੍ਰੋਗਰਾਮ ਉਲੀਕੇ ਆ, ਕੱਲ ਫਾਈਨਲ ਹੋਇਆ। ਇੱਕ ਦਿਲਚਸਪ ਗੱਲ ਇਹ ਆ ਕਿ ਇਹਨਾਂ ਨੇ ਇੱਕ ਕਮੇਟੀ ਬਣਾਈ ਆ ਵਕੀਲਾਂ ਦੀ, 11 ਮੈਂਬਰੀ ਕਮੇਟੀ ਆ, ਜਿਹਦੇ ਮਕਸਦ ਕੀ ਹੋਣਗੇ, ਬੜੇ ਇੰਟਰਸਟਿੰਗ ਹੈ ਕਿ ਜਿਵੇਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਵਿੱਚ ਉਹ ਕਹਿੰਦੇ ਕਿ ਜੋ ਸਾਡੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾਂਦਾ ਉਹਨਾਂ ਤੇ ਇਹ ਕਾਰਵਾਈ ਕਰੇਗੀ। 11 ਲਾਇਰ ਇਹਦੇ ਵਿੱਚ ਉਹਨਾਂ ਨੇ ਰੱਖੇ ਨੇ ਕਿ ਜੋ ਕੂੜ ਪ੍ਰਚਾਰ ਕੀਤਾ ਜਾਂਦਾ, ਮਤਲਬ ਕਿ ਨੋਟਿਸ ਵਗੈਰਾ ਹੋਣਗੇ ਜਾਂ ਮਾਣਹਾਨੀ ਦੇ ਮੁਕੱਦਮੇ ਹੋਣਗੇ, ਹੋਰ ਤਾਂ ਕੀ ਇਹ ਰਿਮਾਂਡ ਤੇ ਲੈ ਸਕਦੇ ਆ, ਮਤਲਬ ਕਿ ਕਾਨੂੰਨੀ ਕਾਰਵਾਈ, ਜੋ ਝੂਠ ਮੂਠ ਜਾਂ ਜੋ ਵੀ ਇਹਨਾਂ ਦੀ ਨਜ਼ਰ ਦੇ ਵਿੱਚ ਹੋਏਗਾ ਕਿ ਸਾਡੇ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾਂਦਾ, ਪ੍ਰੋਪੇਗੰਡਾ ਕੀਤਾ ਜਾਂਦਾ, ਕਿ ਉਹਨਾਂ ਨੂੰ ਕਾਨੂੰਨੀ ਜ਼ਰਦ ਚ ਲਿਆ ਜਾਵੇ। ਇਹ ਇੱਕ ਇਹਨਾਂ ਨੇ ਕੱਲ ਮਤਲਬ ਕਿ ਨਵਾਂ ਫੈਸਲਾ ਕੀਤਾ। ਉਸ ਤੋਂ ਇਲਾਵਾ ਸੁਖਬੀਰ ਬਾਦਲ 6 ਤਰੀਕ ਤੋਂ ਘਰ ਘਰ ਮੁਹਿੰਮ ਸ਼ੁਰੂ ਕਰਨਗੇ, ਡੋਰ ਟੂ ਡੋਰ। ਇਹ ਵੀ ਡੋਰ ਟੂ ਡੋਰ ਆ ਗਿਆ, ਜਿਵੇਂ ਭਗਵੰਤ ਮਾਨ ਨੂੰ ਰੀ ਜਾਂਦੇ ਆ ਕਿ ਡੋਰ ਟੂ ਡੋਰ ਕਰਨਾ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਚੀਜ਼ ਹੋਰ ਕੀਤੀ ਹੈ ਕਿ 18 ਤੋਂ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਹੋਏਗਾ, 1 ਨਵੰਬਰ ਨੂੰ ਪੰਜਾਬ ਦਿਹਾੜੇ ਵਾਲੇ ਦਿਨ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਏਗਾ ਤੇ ਇਥੋਂ ਇਲਾਵਾ 8 ਦਸੰਬਰ ਜਿਹੜਾ ਕਿ ਮੇਰੇ ਖਿਆਲ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੁੰਦਾ ਕਿ ਉਸ ਦਿਨ ਕਿੱਲੀ ਚਾਲਾ ਜਿਹੜਾ ਮੋਗੇ ਤੁਹਾਨੂੰ ਪਤਾ ਹੀ ਆ ਪਿੰਡ ਬੜਾ ਕੇਂਦਰ ਰਹਿੰਦਾ ਰੈਲੀਆਂ ਲਈ ਤਾਂ ਕਿੱਲੀ ਚਾਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਏਗੀ ਯਾਨੀ ਉਥੋਂ ਇਹਨਾਂ ਦਾ ਫਿਰ ਕਹਿ ਲੋ ਕਿ ਕੰਪੇਨ ਸਟਾਰਟ ਹੋ ਜਾਏਗਾ ਪੂਰਾ ਖੜਕੇ ਦੜਕੇ ਨਾਲ।
0: ਦੋਸਤੋ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ ਅੱਜ ਸਾਡੇ ਵੀਰ ਕੁਲਵੀਰ ਸਿੰਘ ਜੀ ਜੋ ਸੇਵਾ ਫੂਡ ਬੈਂਕ ਵਾਲੇ ਨੇ ਕਰਤਾ ਧਰਤਾ ਸੇਵਾਦਾਰ ਉਹ ਸਾਡੇ ਸਟੂਡੀਓ ਜੋ ਮਿਸੀ ਸਾਗਾ ਦੇ ਵਿਚ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜੋ ਤਿਆਰ ਹੋ ਰਿਹਾ ਉੱਥੇ ਉਨ੍ਹਾਂ ਨੇ ਵਿਜਿਟ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿਚ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਦੀਆਂ ਜਿਹੜੀ ਜਿਸ ਦਿਨ ਹੁੰਦਾ ਉਸ ਦਿਨ ਅਸੀਂ ਰੇਡੀਓ ਥਾਨ ਕਰਦੇ ਹਾਂ ਉਹਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ ਥੋੜਾ ਜਿਹਾ ਇੰਤਜ਼ਾਰ ਕਰੋ ਬਾਕੀ ਦੀ ਇਨਫਰਮੇਸ਼ਨ ਅਸੀਂ ਆਉਣ ਵਾਲੇ ਦਿਨਾਂ ਚ ਤੁਹਾਡੇ ਨਾਲ ਸਾਂਝੀ ਕਰਾਂਗੇ। ਆਖਰੀ ਕੁਐਸਚਨ ਆ ਦਲਿਤ ਨੌਜਵਾਨ ਦਾ ਕਰਵਾਇਆ ਗਿਆ ਸੀ ਜਬਰੀ ਸੰਸਕਾਰ ਇਹ ਕਾਫੀ ਚਰਚਾ ਬਟੋਰਿਆ ਮਿੰਟੂ ਜੀ ਕੀ ਕਹਿਣਾ ਚਾਹੋਗੇ?
5: ਇਹ ਅੱਗੇ ਵੀ ਇਸ ਤਰ੍ਹਾਂ ਹੋਇਆ ਗੁਲਜਾਰ ਸਿੰਘ ਦੇ ਸੰਸਕਾਰ ਵੇਲੇ ਵੀ ਰੌਲਾ ਪਿਆ ਤੇ ਇਹ ਵੀ ਇਤਫਾਕਨ ਤੂਰ ਬੰਜਾਰਾ ਜਿਹੜਾ ਪਿੰਡ ਉਹ ਵੀ ਸੰਗਰੂਰ ਚ ਸੀਗਾ ਤੇ ਇਹ ਵੀ ਕਨੋਈ ਪਿੰਡ ਵੀ ਜਿਹੜਾ ਸੰਗਰੂਰ ਚ ਤੇ ਇੱਥੇ ਇੱਕ ਨੌਜਵਾਨ ਸੀਗਾ ਸਨਮਦੀਪ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀਗੀ ਤੇ ਪਰਿਵਾਰ ਜਿਹੜਾ ਹੈ ਉਹ ਉੱਥੇ ਬੈਠਾ ਸੀਗਾ ਹਸਪਤਾਲ ਚ ਧਰਨੇ ਤੇ। ਰਜਿੰਦਰ ਦੀਪਾ ਜਿਹੜਾ ਅਮਨ ਅਰੋੜਾ ਦਾ ਜੀਜਾ ਹੈ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਲੀਡਰ ਵੀ ਰਿਹਾ ਬਹੁਤ ਤਗੜਾ ਤਾਂ ਉਸ ਨੂੰ ਪਹਿਲਾਂ ਚੱਕਿਆ ਗਿਆ ਫਿਰ ਉਸ ਤੋਂ ਬਾਅਦ ਪਰਿਵਾਰ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਇਹ ਨੌਜਵਾਨ ਦਾ ਜਿਹੜਾ ਸੰਸਕਾਰ ਸੀ ਕਨੋਈ ਪਿੰਡ ਦੇ ਵਿੱਚ ਨਾ ਕਰਾ ਕੇ ਇਹਨਾਂ ਨੇ ਉਬਾਵਲ ਰੋਡ ਆ ਜਿਹੜਾ ਸੰਗਰੂਰ ਦੇ ਵਿੱਚ ਉੱਥੇ ਕਰਤਾ ਕਿਉਂਕਿ ਭੱਜ ਕੇ ਲੋਕ ਉਧਰ ਨੂੰ ਚਲੇ ਗਏ ਤਾਂ ਤੁਸੀਂ ਦੇਖੋ ਕਿ ਇਹ ਗੌਰਮੈਂਟ ਕਿੰਨੀ ਨਿਰਦਈ ਹੋਈ ਪਈ ਹੈ ਕਿ ਮਿੱਟੀ ਰੋਲਣ ਵਾਲੀ ਗੱਲ ਤਾਂ ਉਸ ਤੋਂ ਬਾਅਦ ਰਜਿੰਦਰ ਦੀਪਾ ਸਨੇ ਚਾਰ ਜਾਣਿਆਂ ਤੇ ਇਹਨਾਂ ਨੇ ਮੁਕੱਦਮਾ ਵੀ ਲਾ ਦਿੱਤਾ ਆ ਕਰਕੇ ਰੌਲਾ।
0: ਮੇਰੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ
5: ਸ਼ੁਕਰੀਆ
0: ਸਤਿ ਸ੍ਰੀ ਅਕਾਲ। ਹੇ ਸਾਂਝੀ ਮਿੰਟੂ ਗੁਰਸਰੀਆ ਜੀ ਸਮਾਂ ਸਾਡਾ ਆ ਗਿਆ ਨੀ ਦੇ ਰਿਹਾ ਕੁਝ ਸੈਕਿੰਡ ਸਾਡੇ ਕੋਲ ਨੇ ਸਵੇਰੇ 10 ਤੋਂ 12 ਹਾਜ਼ਰ ਹੁੰਦੇ ਹਾਂ ਜੀ ਮੈਂ ਤੁਹਾਡੀ ਸੇਵਾ ਦੇ ਵਿਚ ਅਤੇ ਏਸ਼ੀਅਨ ਵਿਚ ਅਰਸ਼ ਚਾਵਲ ਲੈ ਕੇ ਸਵੇਰੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਹਾਜ਼ਰ ਹੁੰਦੇ ਨੇ ਔਰ ਸ਼ਾਮ ਨੂੰ ਗੀਤਾ ਸਾਹਿਬ ਮਿੰਟੂ ਗੁਰਸਰੀਆ ਜੀ ਚਰਨਜੀਤ ਸਿੰਘ ਜੋਗੀ ਰੀਮਾ ਗੋਗਲਾਨੀ ਜੀ ਅੰਜੂ ਜੀ ਮੇਰੇ ਪਾਸ ਖਬਰਾਂ।
7: ਦਿਸ ਇਜ਼ CJMR ਦ ਵੌਇਸ ਆਫ਼ ਦ ਸਿਟੀ ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

Real news, real impact, showing you real world. CJMR 1320. The

0: ਵੀ ਤੂੰ ਫੇਰ ਆ ਗਿਆ, ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨੀ?
1: ਸਾਡਾ ਦੇਖ ਦੇਖ ਹਾਲ, ਹੱਥ ਜੋੜੀ ਬੈਠਾ ਕਾਲ, ਬੰਦੇ ਸਾਰੇ ਹੀ ਰੈਕਟ ਵਿੱਚ ਈੜੇ ਨੇ, ਬੌਲਕੇ ਨੂੰ ਵਾਂਗੂ

0: ਵਿਕਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: Keep it on the voice of the city, CJMR 1320.

0: your home for community. CJMR 1320.
1: Jordan.

0: This is CJMR, the voice of the city, part of White Oaks Communications Group, your trusted local radio provider for more than 70 years.
1: ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ

ਮਾਰੀ ਬਰਸੀ ਖੱਟਣ ਗਏ ਸੀ ਖੱਟ ਲਿਆ ਦੀ ਬੀਨ ਕੁੜੇ ਸਾਡੇ ਭਰੀ ਸਕੌਚ ਗਲਾਸੀ ਹੱਥ ਤੇਰੇ ਵਿੱਚ ਲੀਨ ਕੁੜੇ ਅੱਖਾਂ ਦੇ ਨਾਲ ਗਰੇ ਸ਼ਰਾਬੀ ਘੱਟ ਭੁਲੇਖਾ ਬੜਿਆਂ ਦਾ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ ਮੇਰੇ ਲਈ ਦੁਨੀਆ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Where culture lives, this is CJMR 1320, the voice of the city.

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਐਂਡ ਕਰਾਵਾਂਗੇ।
1: Keep it on the voice of the city, CJMR 1320.

ਸਾਰੀਆਂ ਗੱਲਾਂ ਤੋਂ ਤੌਹੀਨ ਕੀਤਾ ਸੀ, ਤੂੰ ਮੇਰੀ ਇੱਕ ਨਾ ਮੰਨੀ, ਮੈਂ ਬੋਲਦਾ ਰਹਿ ਗਿਆ, ਮੈਂ ਤੇਰੀ ਹਰ ਗੱਲ ਤੇ ਯਾਰਾ ਅਮੀਨ ਕੀਤਾ ਸੀ, ਅਮੀਨ ਕੀਤਾ ਸੀ।

0: This is CJMR 1320, the voice of the city.
1: ਕੀ ਆ ਰਿਹਾ ਸਤ ਤੇਰਾ ਜੇ ਬਿਲ ਦੋ ਨੇ ਉਹਨੇ ਜਿਨ੍ਹਾਂ ਦੇ ਥੱਲੇ ਰਾਈਡਰਾਂ ਵੀ ਲੋ ਨੇ
2: ਓਏ ਓਏ ਓਏ ਤਾਂ ਕਿਆ ਫਰਿਆ

Real news, real impact, showing you real world. CJMR 1320.

0: This is CJMR 1320, the voice of the city.
1: JD Music.

0: Keep it on the voice of the city, CJMR 1320.
1: ਸਾਡਾ ਰਾਠਾਂ ਦੇ ਘਰੇ ਹੀ ਰਾਠ ਜੰਮਦੇ।

0: your community, your culture. This is CJMR 1320, the voice of the city.
1: ਹਰ ਇੱਕ ਨੂੰ ਯਾਰ ਕਹਿ ਕਿਸੇ ਨੇ ਨਾਲ ਨਹੀਂ ਲੱਗਦਾ, ਟੁੱਕੀਆਂ ਤੋਂ ਜੱਕਿਆਂ ਨਾਲ ਯਾਰਾਂ ਨੇ ਨਿਭਾ ਨਹੀਂ ਹੁੰਦੇ।

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਰੰਗਲਾ ਪੰਜਾਬ ਦੀ ਸਵੇਰ ਦੀ ਮਹਿਫਲਾਂ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਅਕਤੂਬਰ ਮਹੀਨੇ ਦੀ ਪਹਿਲੀ ਤਰੀਕ ਹੈ, ਦਿਨ ਅੱਜ ਸ਼ੁੱਕਰਵਾਰ, ਸਮਤ ਨਾਨਕ ਸ਼ਾਹੀ 558 ਖਾਲਸਾ 300 ਬਿਕਰਮੀ 283 ਤੇ 15 ਅੱਸੂ ਦੀ ਇਸ ਸਵੇਰ ਦੀ ਮਹਿਫਲ 10:02 ਸਟੂਡੀਓ ਦੀ ਘੜੀ ਦੇ ਮੁਤਾਬਕ ਹੋਏ ਨੇ। ਸਟੂਡੀਓ ਨੰਬਰ ਹੈ 905-813-1320। ਬਰਾਏ ਕਰਮ, ਬਰਾਏ ਮਿਹਰਬਾਨੀ ਜਿਸ ਮਾਧਿਅਮ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸ ਕੇ ਤੁਸੀਂ ਹਮੇਸ਼ਾ ਲਈ ਸਾਨੂੰ ਆਪਣੇ ਧੰਨਵਾਦੀ ਬਣਾ ਸਕਦੇ ਹੋ। ਸਟੂਡੀਓ ਦੇ ਨੰਬਰ 905-813-1320 ਤੁਹਾਡੇ ਵਾਸਤੇ ਸਪੈਸ਼ਲ ਲੌਂਗ ਡਿਸਟੈਂਸ, ਜਿੱਥੇ ਤੁਸੀਂ ਜਾਓ ਦੂਰ ਦਰੇਡੇ ਤਾਂ ਕੈਨੇਡਾ ਵਾਈਡ ਲੋਕਲ ਨੰਬਰ 647-910-13 ਵੀ ਹੈ, ਔਰ ਯੂ ਐਸ ਦੇ ਵਿਚ 641-741-1919 ਤੇ ਸੁਣਿਆ ਜਾ ਸਕਦਾ। ਯੂਟਿਊਬ, ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਆਈ ਪੀ ਟੀਵੀ ਬਾਕਸ ਤੇ ਸੁਣ ਦੇਖ ਰਹੇ ਹੋ ਤਾਂ ਵੀ ਆਪ ਜੀ ਦਾ ਧੰਨਵਾਦ। ਤੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਖ਼ਬਰਾਂ ਪੇਸ਼ ਕਰਾਂ, ਮੇਰੇ ਨਾਲ ਕਾਲਰ ਨੇ, ਸ਼ਾਇਦ ਫਲੈਸ਼ ਹੋਈ ਹੈ ਲਾਈਨ 2255। ਵੈਲਕਮ ਜੀ, ਗੁੱਡ ਮਾਰਨਿੰਗ।
1: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਚਾਵਲਾ ਸਾਹਿਬ ਜੀ।
0: ਸਤਿ ਸ੍ਰੀ ਅਕਾਲ ਜੀ, ਸੁਣ ਰਹੇ ਹੋ?
1: ਸੋਰੀ, ਤੁਸੀਂ ਤੁਹਾਡੇ ਕੋਲ ਨਾ 1 ਅਕਤੂਬਰ ਕਿਹਾ ਹੋ ਗਿਆ, ਅੱਜ 2 ਅਕਤੂਬਰ ਹੋ ਗਈ ਜੀ।
0: ਅੱਛਾ, 2 ਹੋ ਗਈ ਆ?
1: ਹਾਂਜੀ, ਅੱਜ
0: 2 ਲਓ ਜੀ, ਬਸ ਤੁਹਾਡਾ ਧੰਨਵਾਦ ਫਿਰ 2 ਅਕਤੂਬਰ ਯਾਦ ਕਰਵਾਉਣ ਲਈ ਹੈ,
1: ਕਿਉਂਕਿ ਪ੍ਰੋਗਰਾਮ ਅਜੇ ਆਨ ਹੀ ਕੀਤਾ, ਨਾਲ ਹੀ ਤੁਹਾਡਾ ਸੁਣਿਆ, ਮੈਂ ਕਿਹਾ ਚਲੋ
0: ਲਵ ਯੂ, ਲਵ ਯੂ, ਥੈਂਕ ਯੂ, ਥੈਂਕ ਯੂ। ਲਓ ਫਿਰ ਇਸੇ ਖੁਸ਼ੀ ਸੁਣਦੇ ਆ ਖਬਰਾਂ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਫਿਰ ਅੱਸੂ ਵੀ 16 ਦਾ ਹੋ ਗਿਆ ਫਿਰ, ਹੈ ਅੱਸੂ ਮਹੀਨੇ ਦੀ ਵੀ 16 ਤਰੀਕ ਹੋ ਗਈ। ਧੰਨਵਾਦ। ਪੇਸ਼ ਨੇ ਚੋਣਵੀਆਂ ਖ਼ਬਰਾਂ, ਸਪਾਂਸਰ ਬਾਏ ਤੁਹਾਡੇ ਸ਼ਹਿਰ ਦੇ ਵਿਚ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਕਰੋ, ਰਿਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। ਔਰ 121 ਸਿਟੀ ਵੀ ਰੈਕਸਡੇਲ 3-4 ਵਿਲ ਕਿਚਨਰ ਦੇ ਵਿਚ ਕਾਲ ਕਰ ਲਿਓ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ 647-547-88 ਤੇ ਅੱਸੂ ਹੋ ਗਿਆ 16 ਦਿਨਾਂ ਦਾ ਤੇ ਅਕਤੂਬਰ ਮਹੀਨੇ ਦੀ 2 ਤਰੀਕ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ ਫਰੋਮ ਪੰਜਾਬ ਐਵਰੀ ਡੇ 10:03 ਤੇ 1 ਵਿਸ਼ੇਸ਼ ਬੁਲੇਟਿਨ ਤੁਸੀਂ ਸੁਣਿਆ ਕਰੋਗੇ ਤੇ ਉਸ ਤੋਂ ਬਾਅਦ ਬਾਕੀ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ।
2: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਪੰਜਾਬ ਕਾਂਗਰਸ ਸੂਬਾ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫਾ, ਕਿਹਾ ਕੁਝ ਦਿਨਾਂ ਦੀ ਚਾਹੀਦੀ ਛੁੱਟੀ। ਪੰਜਾਬ LPU ਹਿੰਸਾ ਚ ਮਿਗ 23 ਤੇ ਚੜਿਆ ਸ਼ਖਸ ਗ੍ਰਿਫ਼ਤਾਰ। ਚਿਤਕਾਰਾ ਯੂਨੀਵਰਸਿਟੀ ਚ ਹੰਗਾਮੇ ਦੀ ਘਟਨਾ ਸਬੰਧੀ 2 ਲੋਕ ਗ੍ਰਿਫ਼ਤਾਰ। ਜੰਤਰ ਮੰਤਰ ਪ੍ਰੋਟੈਸਟ ਚ ਆਮ ਆਦਮੀ ਪਾਰਟੀ ਆਗੂ ਆਤਿਸ਼ੀ, ਭਾਰਦਵਾਜ ਸੰਜੇ ਸਿੰਘ ਤੇ ਵਿਦਿਆਰਥੀਆਂ ਸਮੇਤ 500 ਨੂੰ ਲਿਆ ਹਿਰਾਸਤ ਚ। ਭਾਰਤ ਨੇ ਲੱਦਾਖ ਦੀਆਂ 28 ਥਾਵਾਂ ਨੂੰ ਸਰਕਾਰੀ ਨਕਸ਼ੇ ਤੇ ਦਿੱਤੇ ਨਵੇਂ ਨਾਮ। ਜੱਗੀ ਜੋਲ ਜ਼ਮਾਨਤ ਮਿਲਣ ਤੋਂ ਬਾਅਦ 9 ਸਾਲ ਬਾਅਦ ਜੇਲ੍ਹ ਤੋਂ ਰਿਹਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਚੋਣਾਂ ਤੋਂ 3 ਮਹੀਨੇ ਪਹਿਲਾਂ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਰਾਹੁਲ ਗਾਂਧੀ ਨਾਲ 10 ਜਨਪਦ ਚ ਉਨ੍ਹਾਂ ਦੇ ਘਰ ਮੁਲਾਕਾਤ ਤੋਂ ਬਾਅਦ ਵੜਿੰਗ ਨੇ ਕਿਹਾ, ਮੈਂ ਖੁਦ ਅਸਤੀਫਾ ਦਿੱਤਾ, ਕਾਂਗਰਸ ਚ ਅਸਤੀਫੇ ਨਹੀਂ ਲਏ ਜਾਂਦੇ ਬਲਕਿ ਥੈਂਕਸ ਕੀਤਾ ਜਾਂਦਾ। ਰਾਜਾ ਵੜਿੰਗ ਨੇ ਬੜੇ ਨਪੇ ਤੁਲੇ ਸ਼ਬਦਾਂ ਦੇ ਵਿਚ ਮੀਡੀਆ ਨਾਲ ਗੱਲਬਾਤ ਕੀਤੀ। ਹਾਲਾਂਕਿ ਇਸ ਦੌਰਾਨ ਪ੍ਰਧਾਨ ਕੀ ਜਾਣ ਤੋਂ ਬਾਅਦ ਉਹ ਮਯੂਸ ਵੀ ਦਿਖੇ। ਆਪਣੀ ਮਯੂਸੀ ਲੁਕਾਉਂਦੇ ਉਨ੍ਹਾਂ ਨੇ ਕਿਹਾ, ਮੈਂ ਹਮੇਸ਼ਾ ਖੁਸ਼ ਰਹਿਣਾ ਤੇ ਮੈਂ ਫਿਲਹਾਲ ਛੁੱਟੀ ਤੇ ਜਾ ਰਿਹਾ। ਪੰਜਾਬ ਚ ਫਗਵਾੜਾ ਦੀ LPU ਚ ਹਿੰਸਾ ਦੇ ਦੌਰਾਨ ਪ੍ਰੀਮਿਸਿਸ ਦੇ ਬਾਹਰ ਮਿਗ ਤੇ UM ਫਾਈਟਰ ਜੈਟ ਤੇ ਚੜੇ ਸ਼ਖਸ ਦੀ ਪਛਾਣ ਹੋ ਗਈ ਹੈ। ਪੁਲਿਸ ਨੇ CCTV ਖੰਗਾਲ ਕੇ ਉਸ ਦੀ ਪਛਾਣ ਕੀਤੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਦੋਸ਼ੀ ਦੀ ਗ੍ਰਿਫ਼ਤਾਰੀ ਹਿਮਾਚਲ ਦੇ ਮੰਡੀ ਜ਼ਿਲ੍ਹੇ ਤੋਂ ਹੋਈ ਹੈ। ਨਾਬਾਲਿਗ ਹੈ, ਯੂਨੀਵਰਸਿਟੀ ਦਾ ਹੀ ਸਟੂਡੈਂਟ ਹੈ ਤੇ ਹਿਮਾਚਲ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਮੰਡੀ ਦੇ DC ਆਫਿਸ ਚ ਬਤੌਰ ਅਫਸਰ ਤੈਨਾਤ ਨੇ। ਯੂਨੀਵਰਸਿਟੀ ਚ ਹਿੰਸਾ ਦੇ ਦੌਰਾਨ ਉਸ ਨਾਬਾਲਿਗ ਮੁੰਡੇ ਨੂੰ ਸੋਸ਼ਲ ਮੀਡੀਆ ਤੇ ਹੀਰੋ ਵਾਂਗ ਦਿਖਾਇਆ ਗਿਆ ਸੀ। ਉਸ ਦਾ ਫੋਟੋ ਬਹੁਤ ਵਾਇਰਲ ਹੋਇਆ ਜਿਸ ਵਿਚ ਉਹ ਫਾਈਟਰ ਜੈਟ ਤੇ ਖੜਾ ਤੇ ਬੈਕਗਰਾਉਂਡ ਚ ਅੱਗ ਲੱਗੀ ਹੋਈ ਹੈ। ਇਸ ਘਟਨਾ ਨੂੰ ਲੈ ਕੇ ਚਾਂਸਲਰ BJP ਦੇ ਰਾਜਸਭਾ MP ਅਸ਼ੋਕ ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ 23 ਤੇ 1971 ਦੀ ਜੰਗ ਦੀ ਲੜਾਈ ਚ ਇਸਤੇਮਾਲ ਟੈਂਕ ਲੱਗੇ ਨੇ। ਫੌਜ ਦੀ ਹੌਸਲਾ ਅਫਜ਼ਾਈ ਕਰਦੇ ਨੇ ਤੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਨੇ। ਇਸ ਦੇ ਉਪਰ ਚੜ ਕੇ ਬੇਇੱਜ਼ਤੀ ਕੀਤੀ ਗਈ ਹੈ। ਉਧਰ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਚ 25-26 ਸਤੰਬਰ ਦੇ ਦਰਮਿਆਨੀ ਰਾਤ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸਬੰਧ ਚ ਪਟਿਆਲਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰਿਅਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਚ FIR ਦਰਜ ਕੀਤੀ ਗਈ ਸੀ ਤੇ ਵੱਡੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਫੈਲਾਏ ਗਏ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਵਿਰੁੱਧ ਜਬਰ ਜਨਾਹ ਦੇ ਮਾਮਲੇ ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਇਕ ਕਥਿਤ ਆਡੀਓ ਰਿਕਾਰਡਿੰਗ ਜਾਰੀ ਹੋਈ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਇਸ ਆਡੀਓ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਬਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਗੱਲਬਾਤ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਆਡੀਓ ਜਾਰੀ ਕੀਤੀ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਉਸ ਔਰਤ ਨੂੰ ਬਹਿਰੀਨ ਤੋਂ ਪੰਜਾਬ ਕਿਉਂ ਲਿਆਂਦਾ ਗਿਆ, ਉਹ ਵੀ ਇੰਨੇ ਲੰਮੇ ਸਮੇਂ ਤੱਕ ਸ੍ਰੀ ਆਨੰਦਪੁਰ ਸਾਹਿਬ ਚ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਚ ਕਿਵੇਂ ਠਹਿਰੀ। ਉਨ੍ਹਾਂ ਦਾ ਦਾਅਵਾ ਹੈ ਕਿ ਆਡੀਓ ਚ 7-8 ਮਹੀਨੇ ਦੇ ਸਮੇਂ ਤੇ ਪੈਸੇ ਲੈਣ ਦੇਣ ਦਾ ਵੀ ਜ਼ਿਕਰ ਹੈ। ਪੰਜਾਬ ਚ ਕਤਲਾਂ ਦੀ ਇਕ ਲੜੀ ਪਿੱਛੇ ਕਥਿਤ ਸਾਜਿਸ਼ ਦੇ ਦੋਸ਼ ਦੇ ਵਿਚ ਗ੍ਰਿਫ਼ਤਾਰੀ ਦੇ ਲਗਭਗ 9 ਸਾਲਾਂ ਬਾਅਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਲ ਉਰਫ ਜੱਗੀ ਜੌਲ ਨੂੰ ਵੀਰਵਾਰ ਤਿਹਾੜ ਤੋਂ ਬਾਹਰ ਕਰ ਦਿੱਤਾ ਗਿਆ। ਜੌਲ ਦੇ ਹਮਲਿਆਂ ਦੇ ਪਿੱਛੇ ਨੈਟਵਰਕ ਨੂੰ ਵਿੱਤੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਗੌਰਤਲਬ ਹੈ ਕਿ ਦਿੱਲੀ ਹਾਈ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਜੱਗੀ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਸੀ। ਉਸ ਦੇ ਭਰਾ ਗੁਰਪ੍ਰੀਤ ਸਿੰਘ ਜੌਲ ਨੇ ਬ੍ਰਿਟਿਸ਼ ਚੈਰਿਟੀ ਰਿਪਰੀਵ ਵੱਲੋਂ ਸਾਂਝੇ ਕੀਤੇ ਬਿਆਨ ਚ ਕਿਹਾ ਕਿ ਪਿਛਲੇ 9 ਸਾਲਾਂ ਚ ਬੜੀ ਨਿਰਾਸ਼ਾ ਹੱਥ ਲੱਗੀ ਹੈ, ਪਰ ਮੈਂ ਕਿਸੇ ਨਿਰਾਸ਼ਾ ਨੂੰ ਨਹੀਂ ਅਪਣਾਇਆ ਜਦ ਤੱਕ ਮੈਂ ਆਪਣੀਆਂ ਅੱਖਾਂ ਦੇ ਨਾਲ ਜਗਤਾਰ ਨੂੰ ਜੇਲ੍ਹ ਦੇ ਗੇਟ ਤੋਂ ਬਾਹਰ ਆਉਂਦਿਆਂ ਨਹੀਂ ਦੇਖ ਲਿਆ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਜੰਤਰ ਮੰਤਰ ਵਿਖੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਆਗੂ ਸੌਰਵ ਭਾਰਦਵਾਜ, ਸੰਜੀਵ ਆਤਿਸ਼ੀ ਤੇ ਸੰਜੇ ਸਿੰਘ ਦੇ ਨਾਲ ਨਾਲ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ 500 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਗਿਆ। ਸਿਆਸੀ ਪਾਰਟੀਆਂ ਤੇ SIA, SFI, NSUI ਤੇ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰ ਵੋਟਰ ਸੂਚੀਆਂ ਦੇ SIR ਦੇ ਵਿਚ ਕਥਿਤ ਬੇਨੇਮੀ ਤੇ ਵੱਡੇ ਪੱਧਰ ਤੇ ਵੋਟਰਾਂ ਦੇ ਨਾਮ ਕੱਟੇ ਜਾਣ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਭਾਰਤ ਸਰਕਾਰ ਨੇ ਲੱਦਾਖ ਚ ਆਪਣੀ ਜ਼ਮੀਨ ਤੇ ਹੱਕ ਮਜ਼ਬੂਤ ਕਰਨ ਲਈ ਇਕ ਵੱਡਾ ਫੈਸਲਾ ਲਿਆ। ਸਰਕਾਰ ਨੇ ਲੱਦਾਖ ਦੀਆਂ 28 ਥਾਵਾਂ ਦੇ ਨਾਮ ਸਰਵੇ ਆਫ ਇੰਡੀਆ ਦੇ ਸਰਕਾਰੀ ਨਕਸ਼ੇ ਚ ਦਰਜ ਕਰ ਦਿੱਤੇ ਨੇ। ਇਹ ਕਦਮ ਚੀਨ ਨੂੰ ਜਵਾਬ ਦੇਣ ਲਈ ਚੱਕਿਆ ਗਿਆ। ਚੀਨ ਅਕਸਰ ਸਰਹੱਦੀ ਇਲਾਕਿਆਂ ਚ ਨਾਮ ਬਦਲ ਕੇ ਉਨ੍ਹਾਂ ਤੇ ਆਪਣਾ ਦਾਅਵਾ ਕਰਦਾ। ਹੁਣ ਭਾਰਤ ਦੇ ਸਰਕਾਰੀ ਰਿਕਾਰਡ ਚ ਨਾਮ ਪੱਕੇ ਤੌਰ ਤੇ ਦਰਜ ਹੋ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
3: Real news, real impact, showing you real world. CJMR 1320.
0: The voice. ਦਾ ਇਸ ਵਿਸ਼ੇਸ਼ ਬਿਲ ਨੂੰ ਸਪਾਂਸਰ ਕਰ ਰਹੇ ਸਨ ਪ੍ਰਾਊਡ ਸਪਾਂਸਰਾਂ ਦੇ ਵਿਚ ਸ਼ਾਮਲ ਲੋਟਸ ਫਿਊਨਰਲ ਹੋਮ ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ, ਕਿਸੇ ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਤੁਹਾਡੀਆਂ ਧਾਰਮਿਕ ਰੋ ਰੀਤਾਂ ਤੇ ਭਾਵਨਾਵਾਂ ਦੀ ਕਦਰ ਕਰਨ ਵਾਲਾ ਸਾਰਾ ਸਟਾਫ 121 CTV ਰੈਕਸਡੇਲ ਤੇ 2 ਫਿਲੋਸਫਰ ਜਿਹੜੀ ਹੈ 121 CTV ਰੈਕਸਡੇਲ ਅਤੇ ਕਿਚਨਰ ਦੇ ਵਿਚ ਵੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਸੋਰੀ, ਨੰਬਰ ਕਾਲ 647-547-5478-88, 647-547-8188। ਆਲਸੋ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਇਸ ਹਿੱਸੇ ਨੂੰ ਸਪਾਂਸਰ ਕੀਤਾ ਜਾਂਦਾ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ, ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ ਕਾਲ ਕਰਨੀ ਹੈ ਤੁਸੀਂ ਜੀ, ਨੰਬਰ ਟੂ ਕਾਲ ਲੁਧਿਆਣਾ ਟ੍ਰੇਡਿੰਗ ਇੰਕ 905-909-5400। ਜੀ ਹਾਂ, ਲੋਟਸ ਫਿਊਨਰਲ ਹੋਮ 3-4 ਵੱਲ ਕਿਚਨਰ ਤੇ 121 ਸਿਟੀ ਰੈਕਸਟਰ 647-547-5488-88 ਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਨੂੰ ਤੁਸੀਂ ਅਗਰ ਸਪਾਂਸਰ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 416-716-7794, 416-716-7794। ਸ਼ੁੱਕਰਵਾਰ ਹੈ, ਪੀਜ਼ਾ ਮਸ਼ੀਨ ਦੀ 2 ਫਿਲੋਸਫਰ ਸਟੇਲ ਵਾਲੀ ਇਕੋ ਹੀ ਬ੍ਰਾਂਚ ਹੈ ਹੁਣ। ਉਨ੍ਹਾਂ ਤੇ ਆਫਟਰ ਰੈਨੋਵੇਸ਼ਨ ਉਨ੍ਹਾਂ ਨੇ ਪੀਜ਼ਾ ਮਸ਼ੀਨ ਦੇ ਦਰਵਾਜ਼ੇ ਖੋਲ ਦਿੱਤੇ ਨੇ। $24.99 ਦੇ ਵਿਚ 2 ਲਾਰਜ ਪੀਜ਼ਾਜ ਵਿਦ ਫੂਡ ਟੋਪਿੰਗ ਤੁਹਾਡੇ ਮਨ ਪਾਉਂਦੀਆਂ, 2 ਡਿਪਿੰਗ ਸਾਸ ਨਾਲ $25 ਚ ਪਿਕ ਕਰ ਸਕਦੇ ਹੋ। ਨੰਬਰ 905-490-1222, 905-490-1222। ਪ੍ਰੋਗਰਾਮ ਹੋਮ ਫਿਕਸ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ ਹੈ। ਹਾਰਡਵੁੱਡ ਐਂਡ ਲੈਮੀਨੇਟ ਫਲੋਰਿੰਗ, ਪੋਸ਼ਲਿਨ ਟਾਇਲ, ਸੈਰਾਮਿਕ ਟਾਇਲ, ਫੌਸਟਸ ਐਂਡ ਆਲ ਪਲੰਬਿੰਗ ਐਕਸੈਸਰੀ, ਵਾਜਬ ਰੇਟ ਤੇ ਲੈ ਕੇ ਆਉਣਾ ਚਾਹੁੰਦੇ ਹੋ ਘਰ ਦੀ ਰੈਨੋਵੇਸ਼ਨ ਤੋਂ ਪਹਿਲਾਂ 2657 ਡੰਡਾ ਸਟ੍ਰੀਟ ਵੈਸਟ 403 ਦੇ ਲਾਗੇ ਮਿਸੀਸਾਗਾ ਦੇ ਵਿਚ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਆਨ ਏਅਰਪੋਰਟ ਰੋਡ 407 ਦੇ ਨਜ਼ਦੀਕ ਪੈ ਜਾਂਦਾ ਨੰਬਰ ਟੂ ਕਾਲ 905-796-2555 ਇਨਫਿਨਿਟੀ ਟੈਂਟ ਐਂਡ ਕੋ ਟੇਬਲ ਟੈਂਟ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਤੁਹਾਡੇ ਘਰ ਨੂੰ ਹੀ ਬੈਂਕਟ ਹਾਲ ਵਰਗਾ ਬਣਾ ਕੇ ਜਾਂਦੇ ਨੇ ਮੀਂਹ ਕਣੀ ਹਨੇਰੀ ਦਾ ਕੋਈ ਡਰ ਨਹੀਂ ਕਾਲ ਕਰੋ ਦਿਲਪ੍ਰੀਤ ਬਲ 647-708-0079 ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬੈਲਟ ਰਿਪੇਅਰ ਡੀ ਪੀ ਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਕਿਸੇ ਵੀ ਤਰ੍ਹਾਂ ਦੀ ਟਰੱਕਾਂ ਦੀ ਮੁਰੰਮਤ ਲਈ 14 ਸਾਲ ਦਾ ਐਕਸਪੀਰੀਅੰਸ ਲੈ ਕੇ ਵੀਰ ਹੈਪੀ ਬੜਿਆਲ ਜੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ ਨੰਬਰ ਟੂ ਕਾਲ 647-706-9257 ਖਾਵਿਆ ਹੋਮੋਕੇਅਰ ਦਾ ਪੈਗਾਮ ਹੈ ਕਿ ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ ਬਸ਼ਰਤੇ ਕਿ ਜਿਵੇਂ ਉਹ ਤੁਹਾਨੂੰ ਕਹਿਣ ਤੁਸੀਂ ਉਸ ਤਰੀਕੇ ਦੇ ਨਾਲ ਉਸ ਮੈਡੀਸਨ ਨੂੰ ਡੇਲੀ ਸਵੇਰੇ ਸ਼ਾਮ ਸੇਵਨ ਕਰਦੇ ਹੋ ਤਾਂ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਤੁਹਾਡਾ ਸਰੀਰ ਛੱਡਣਾ ਸ਼ੁਰੂ ਕਰ ਦੇਵੇਗੀ ਖਾਵਿਆ ਹੋਮੋਕੇਅਰ ਠੈਨ ਕਾਉਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਕਾਲ ਕਰ ਸਕਦੇ ਹੋ 647-2779 ਪ੍ਰੋਗਰਾਮ ਸਪਾਂਸਰ ਬਾਏ ਅਸ਼ੋਕ ਜਿਲਰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਕੰਗਨ ਕੜੇ ਝੁਮਕੇ ਵਾਲੀਆਂ ਜਿਹੜਾ ਉਸੜ ਖੂਬਸੂਰਤ ਰੈਡੋ ਵਾਚਿਸ ਡਾਇਮੰਡ ਦੀ ਜੁਲਰੀ ਡਾਇਮੰਡ ਦੇ ਰਿੰਗ ਡਾਇਮੰਡ ਬੈਂਗਲ ਬਰੈਸਲੇਟ ਨੈਕਲੈਸ ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਮਨ ਭਾਉਂਦਾ ਗਹਿਣਾ ਖਰੀਦਣ ਲਈ ਇਕ ਚੱਕਰ 7198 ਏਅਰਪੋਰਟ ਰੋਡ ਤੇ ਜ਼ਰੂਰ ਲਗਾਓ ਨੰਬਰ 905-6712-4290 ਦੰਦਾਂ ਦੇ ਮਸ਼ਹੂਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ 4550 ਈਬਨਜ਼ ਰੋਡ ਬਰੈਂਪਟਨ 510 ਸ਼ਾਰਲਸ ਬੁਲੇਵਾਰ ਤੇ ਵਾਕਿਆ ਨੇ ਦੰਦ ਲਗਾਉਣੇ ਪਟਾਉਣੇ ਲਿਸ਼ਕਾਉਣੇ ਚਮਕਾਉਣੇ ਰੂਟ ਕਨਾਲ ਬ੍ਰਿਜਸ ਦੇ ਕੰਮਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਦੰਦਾਂ ਦੀ ਦੇਖਭਾਲ ਲਈ ਨਾਰਥ ਅਮਰੀਕਾ ਦੀ ਹਾਈ ਐਂਡ ਦੀ ਲੈਬ ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੀ ਹੈ ਨੰਬਰ ਟੂ ਕਾਲ 9057-945-667-905-794-5657 ਨਨਵਾ ਐਂਡ ਓਫੀਜ਼ ਲੋਇਰ ਦੀ ਟੀਮ ਜੋ ਤੁਹਾਡੇ ਐਕਸੀਡੈਂਟ ਕਾਰ ਐਕਸੀਡੈਂਟ ਸਲਿਪ ਐਂਡ ਫਾਲ

0: ਮੈਟਲ, ਤਾਂਬਾ, ਮਿੱਟੀ, ਕੱਚ ਦੇ ਹਰ ਤਰ੍ਹਾਂ ਦੇ ਬਰਤਨ, ਮਰਤਬਾਨ ਲੈਣੇ ਨੇ, ਫੋਲਡਿੰਗ ਬੈੱਡ, ਅਨਵਾਰੀ, ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ, ਗੰਦਲਾਂ ਦਾ ਸਾਗ ਬਣਿਆ ਬਣਾਇਆ ਵਿਦ ਮੱਕੀ ਦੀ ਰੋਟੀ ਮਿਲਦਾ, ਉਹ ਲੈ ਸਕਦੇ ਹੋ। ਕਿਚਨ ਦੇ ਵਿਚ ਵਨ ਸੋਨਾ ਹੋਰ ਵੀ ਖਾਣਾ ਮਿਲਦਾ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਟਮਾਟਰ, ਨਾਲ ਦੀ ਨਾਲ ਸ਼ਿਮਲਾ ਮਿਰਚਾਂ ਅਤੇ ਹਰ ਤਰ੍ਹਾਂ ਦੀ ਜਿਹੜੀ ਸਬਜ਼ੀ ਖੁਦ ਉਗਾਉਂਦੇ ਨੇ ਆਪਣੇ ਫਾਰਮ ਦੇ ਵਿਚ, ਉਹ ਲੈ ਸਕਦੇ ਹੋ। ਔਰ ਇਸ ਦੇ ਨਾਲ ਤੁਸੀਂ ਛੱਲੀਆਂ ਵੀ ਉਥੋਂ ਲੈ ਸਕਦੇ ਹੋ, ਮੂਲੀਆਂ ਤਾਜ਼ੀਆਂ ਲੈ ਕੇ ਆ ਸਕਦੇ ਹੋ, ਘਰੇ ਲਿਆ ਕੇ ਸਾਗ ਬਣਾਉਣਾ ਤੁਹਾਡੀ ਮਰਜ਼ੀ, ਪਰ ਉਥੋਂ ਬਣਾਇਆ ਬਣਾਇਆ ਵੀ ਮਿਲਦਾ। 905-840-9000-12050 ਏਅਰਪੋਰਟ ਰੋਡ ਐਟ ਮੇਫੀਲਡ ਕੈਲਡਨ ਸਬਜ਼ੀ ਫਾਰਮ। 100-200-300-400 ਜੇ ਗੁਸ਼ਲ ਤੁਸੀਂ ਲੈਣਾ ਹੈ ਸਾਗ ਦਾ, ਤਾਂ ਉਹ ਵੀ ਤੁਸੀਂ ਜਾ ਕੇ ਰਾਈਟ ਵੇ ਪਿਕ ਕਰਕੇ ਲੈ ਕੇ ਆ ਸਕਦੇ ਹੋ। ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਅਗਲੀਆਂ ਖ਼ਬਰਾਂ ਸਪਾਂਸਰ ਕੀਤੀਆਂ ਜਾਣਗੀਆਂ। 16 ਇੰਟਰਵਲ ਡਰਾਈਵ, ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ ਦੇ ਵਿਚ ਵਾਕਿਆ ਨੇ। ਟਾਪ ਚੋਇਸ ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਜ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ। ਕੁਆਲਿਟੀ ਦਾ ਸਮਾਨ, ਚੋਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ, ਜਿਹਦੇ ਵਿਚ ਬੈਡਰੂਮ ਸੈੱਟ, ਸੋਫਾ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ, ਅਤੇ ਤੁਸੀਂ ਹਰ ਫਰਨੀਚਰ ਦੀ ਆਈਟਮ ਜਿਹੜੀ ਹੈ ਉਹ ਫਾਈਨੈਂਸ ਵੀ ਕਰਵਾ ਸਕਦੇ ਹੋ। ਡਿਲੀਵਰੀ ਔਨ ਟਾਈਮ, ਹਰ ਤਰ੍ਹਾਂ ਦਾ ਫਰਨੀਚਰ, ਇਲੈਕਟ੍ਰੋਨਿਕਸ ਦਾ ਸਮਾਨ ਲੈਣ ਲਈ ਅੰਡਰ ਵਨ ਰੂਫ, ਟਾਪ ਟਾਪ ਟਾਪ ਚੋਇਸ ਇਲੈਕਟ੍ਰੋਨਿਕਸ, ਨੰਬਰ 905-700-9945। ਤੇ ਸਮਾਨ ਮੂਵ ਕਰਨਾ ਫੁੱਲਾਂ ਵਾਂਗੂ ਇਕ ਤੋਂ ਦੂਜੀ ਜਗ੍ਹਾ ਤੇ, ਉਸ ਵਾਸਤੇ ਤੁਹਾਡਾ ਸਾਥ ਦੇਣਗੇ ਐਚ ਕੇ ਮੂਵਰਸ ਐਂਡ ਸਟੋਰਜ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਲੇਬਰ ਸਰਵਿਸ ਵਾਸਤੇ, ਜੰਕਰ ਮੂਵ ਲਈ ਸਪੈਸ਼ਲ ਮੂਵੀ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, ਐਚ ਕੇ ਮੂਵਰਸ, 140 ਐਡਵਾਂਸ ਬੁਲੇਵਾਰਡ, ਜੂਨਟ 10, ਬਰੈਂਪਟਨ। ਨੰਬਰ ਟੂ ਕਾਲ ਵੀਰ ਹਰਮਿੰਦਰ ਹੈਰੀ ਜੀ, 416-524-6704। ਅੱਜ 2 ਅਕਤੂਬਰ ਹੈ, ਗਾਂਧੀ ਜਯੰਤੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਪ੍ਰੋਗਰਾਮ ਰੰਗਲਾ ਪੰਜਾਬ ਦੀ ਮਹਿਫਲ ਨੂੰ ਦੱਸ ਦਈਏ ਕਿ ਕੱਲ 3 ਤਰੀਕ ਹੈ। ਕੱਲ ਪਹਿਲਾ ਸ਼ੋਅ 12 ਵਜੇ ਤੋਂ 1 ਵਜੇ ਤੱਕ ਜਿਹੜਾ ਹੈ ਆਪਣੀ ਸੀਟ ਤੇ ਵਿਰਾਜਮਾਨ ਹੋਣ ਜਾ ਰਹੇ ਨੇ। ਰੇਡੀਓ ਸਰਖਾਬ ਦੀ ਟੀਮ, ਵੀਰ ਗੁਰਮਿੰਦਰ ਆਲੂਵਾਲੀ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ, ਬਿਰਦੀ, ਉਨ੍ਹਾਂ ਨੂੰ ਸਾਡੇ ਵੱਲੋਂ ਬਹੁਤ ਸਾਰੀਆਂ ਬੈਸਟ ਵਿਸ਼ਸ ਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਕਾਮਨਾਵਾਂ ਕਰਦੇ ਹਾਂ। ਕੱਲ ਸਾਡੇ ਜਿਹੜਾ ਆਫਿਸ ਤਿਆਰ ਹੋ ਰਿਹਾ, ਸਟੂਡੀਓ ਤਿਆਰ ਹੋ ਰਿਹਾ, ਉਹਦੇ ਵਿਚ ਬਹੁਤ ਹੀ ਪਿਆਰੀ ਸ਼ਖਸੀਅਤ ਨੇ ਵਿਜ਼ਿਟ ਕੀਤਾ, ਵੀਰ ਕੁਲਬੀਰ ਸਿੰਘ ਜੀ, ਸੇਵਾ ਫੂਡ ਬੈਂਕ ਵਾਲੇ। ਤੇ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਜਿਹੜਾ ਆਗਮਨ ਪੁਰਬ ਆ ਰਿਹਾ, ਉਸ ਨੂੰ ਲੈ ਕੇ ਵਿਉਂਤਾ ਬਣਾਈਆਂ ਗਈਆਂ, ਤਿਆਰੀਆਂ ਕੀਤੀਆਂ ਗਈਆਂ। ਪਿਛਲੇ 15-16 ਸਾਲਾਂ ਤੋਂ ਆਪ ਜੀ ਜਾਣਦੇ ਹੋ ਕਿ ਸੇਵਾ ਫੂਡ ਬੈਂਕ ਦੇ ਲਈ CGMR 1320 ਤਨ ਮਨ ਧਨ ਦੇ ਨਾਲ ਜਿਹੜਾ ਹੈ ਸੇਵਾ ਇਕੱਠੀ ਕਰਦਾ, ਫੂਡ ਇਕੱਠਾ ਕਰਦਾ, ਕੁਇੰਟਲਾਂ ਦੇ ਕੁਇੰਟਲ, ਟਨਾਂ ਦੇ ਟਨ ਜਿਹੜਾ ਫੂਡ ਇਕੱਠਾ ਕੀਤਾ ਗਿਆ। ਇਸ ਵਾਰ ਵੀ ਸੇਵਾ ਫੂਡ ਬੈਂਕ ਦੇ ਨਾਲ 1320 AM ਦੀ ਸਮੁੱਚੀ ਮੈਨੇਜਮੈਂਟ ਜਿਹੜੀ ਹੈ ਉਹ ਪੂਰਾ ਸਾਥ ਦੇਵੇਗੀ। ਐਰਕੀ ਥੋੜਾ ਜਿਹਾ ਇਹ ਵੀ ਹੋਵੇਗਾ, ਡਿਫਰੈਂਟ ਕਰਨ ਬਾਰੇ ਸੋਚ ਰਹੇ ਨੇ ਕੁਲਵੀਰ ਜੀ, ਕਿ ਤੁਹਾਨੂੰ ਪਤਾ ਹੀ ਹੈ ਕਿ ਡਿਕਸੀ ਡਰਿਊ ਦੇ ਉੱਤੇ, ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਡਿਕਸੀ ਡਰਿਊ ਤੇ ਇਕ ਬਹੁਤ ਵੱਡਾ ਪਿੱਛੇ ਸਾਡੇ ਕੋਲ ਡਾਕ ਵੀ ਹੈ, ਜਿੰਨਾ ਸਾਨੂੰ ਆਫਿਸ ਚਾਹੀਦਾ ਸੀ ਅਸੀਂ ਉਨਾ ਬਣਾ ਲਿਆ, ਪਿੱਛੇ ਖੁੱਲੀ ਡੁੱਲੀ ਜਗ੍ਹਾ ਬਾਕੀ ਹੈ। ਉਹਦੇ ਵਿਚ ਫੂਡ ਉਸ ਦਿਨ ਵੀ ਜੇ ਕਿਸੇ ਵੀਰ ਨੇ ਲੰਘਦੇ ਵੜਦੇ ਦੇਣਾ ਹੋਊਗਾ ਉਥੇ ਵੀ ਡਰੋਪ ਕਰ ਸਕਣਗੇ। ਜੇ ਤੁਸੀਂ ਲੰਘਦੇ ਵੜਦੇ ਉਸ ਦਿਨ ਸਾਨੂੰ ਆ ਕੇ ਉਸੇ ਸਟੂਡੀਓ ਦੇ ਵਿਚ ਉਨ੍ਹਾਂ ਦੇ ਜਿਹੜੀ ਵਲੰਟੀਅਰ ਟੀਮ ਹੋਵੇਗੀ ਉਨ੍ਹਾਂ ਨੂੰ ਕੈਸ਼ ਪੇਮੈਂਟ ਕਰਨੀ ਹੋਵੇਗੀ, ਰਸੀਦ ਉਥੋਂ ਮਿਲ ਜਾਵੇਗੀ, ਚੈੱਕ ਡਰੋਪ ਕਰਨਾ ਉਹ ਵੀ ਉਥੋਂ ਮਿਲ ਜਾਵੇਗਾ ਰਸੀਦ। ਇਹ ਵੀ ਕੁਲਬੀਰ ਹੋਣਾ ਨੇ ਕਿਹਾ ਕਿ ਇਸ ਸਾਲ ਆਪਾਂ ਇਹ ਵੀ ਕਰਾਂਗੇ। ਸੋ ਜਗਤ ਬਾਬਾ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਦੇ ਮੌਕੇ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਪਰੰਤੂ ਅਗਲੇ ਮਹੀਨੇ ਹੈ ਤੇ ਇਹ ਰੇਡੀਓ ਥਾਨ ਹਰ ਸਾਲ ਦੀ ਤਰ੍ਹਾਂ ਜਿਸ ਦਿਨ ਜਗਤ ਬਾਬਾ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਹੈ ਉਸ ਦਿਨ ਇਹ ਰੇਡੀਓ ਥਾਨ ਕੀਤਾ ਜਾਵੇਗਾ। ਤੇ CGMR 1320 ਆਈ ਹੋਪ ਕਿ ਸਾਡਾ ਸਮਾਨ ਸਾਰਾ ਪਹੁੰਚ ਜਾਵੇ, ਸਾਡੇ ਇੰਜੀਨੀਅਰ ਜਿਹੜੇ ਨੇ ਉਨ੍ਹਾਂ ਨੂੰ ਉਹ ਸਟੂਡੀਓ ਨੂੰ ਸੈੱਟ ਕਰ ਦੇਣ ਤੇ ਉਦੋਂ ਅਸੀਂ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ, ਬਾਬੇ ਦੀਆਂ ਖੁਸ਼ੀਆਂ ਲੈ ਕੇ, ਤੁਹਾਡਾ ਆਸ਼ੀਰਵਾਦ ਲੈ ਕੇ, ਤੁਹਾਡਾ ਪਿਆਰ ਲੈ ਕੇ, ਤੁਹਾਡੀਆਂ ਮੁਹੱਬਤਾਂ ਲੈ ਕੇ ਉਸ ਦਿਨ ਇਹ ਰੇਡੀਓ ਥਾਨ ਕਰਨਾ। ਸੋ ਸਾਨੂੰ ਇਹ ਵੀ ਖੁਸ਼ੀ ਹੋਵੇਗੀ ਜੇ ਕਿਸੇ ਨੇ ਐਡਵਾਂਸ ਦੇ ਵਿਚ ਲਿਖਾਉਣਾ ਹੋਵੇ ਤੇ ਕੁਲਬੀਰ ਹੋਣਾ ਨੂੰ, ਮੈਨੂੰ, ਅਰਸ਼ ਨੂੰ ਫੋਨ ਕਰ ਸਕਦੇ ਨੇ। ਸਾਨੂੰ ਹੋਸਟ ਚਾਹੀਦੇ ਨੇ ਜੇਕਰ ਕਿਸੇ ਨੇ ਐਜ ਏ ਹੋਸਟ ਕੰਮ ਕਰਨਾ, 416-303-1515 ਅਰਸ਼। ਜੇ ਕਿਸੇ ਨੇ ਰੇਡੀਓ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਤਾਂ 416-303-1515 ਅਰਸ਼, ਜਾਂ ਮੇਰੇ ਨਾਲ 416-716-7794 ਤੇ ਸੰਪਰਕ ਕੀਤਾ ਜਾ ਸਕਦਾ। ਐਨੀ ਮੂਮੈਂਟ ਅਗਲੀਆਂ ਖ਼ਬਰਾਂ ਲੈ ਕੇ ਹਾਜ਼ਰ ਹੋ ਰਹੇ ਹਾਂ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜੀਉਣਾ
1: ਦਾ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਿਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਿਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ।

0: ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 647-547-8188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
5: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। I am a lawyer at Nanua and UFA Lawyers.
6: If you are involved in a motor vehicle accident, a slip and fall, or any kind of accident that results in personal injury, please let us know. We can help.
5: Sanu contact karo. Sada phone number hai gaya 647-793-6889.
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰਾਂਪਟਨ। ਕਾਲ 9059288 5557 Anaj Mart।

0: समोसा एंड स्वीट फैक्ट्री जिथे भाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165।
1: मैं बलजिंदर सिंह नहल अपने ब्रैम्पटन ने सब कुछ देखा है। सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
3: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ, ਆਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਘਰ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
4: ਆਪਣੇ ਦੰਦਾਂ ਦਾ ਰੱਖੋ ਖਿਆਲ SM ਸੁਪਰੀਮਡੇਲ ਡੈਂਟਲ ਸੈਂਟਰ ਦੇ ਨਾਲ।
5: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
6: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
4: SM ਸੁਪਰੀਮਡੇਲ ਡੈਂਟਲ ਸੈਂਟਰ, 2260 ਬੋਵੇਡ ਡਰਾਈਵ ਈਸਟ, ਬ੍ਰੈਂਪਟਨ। ਬੋਵੇਡ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਡ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
7: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High-end da saman mile sasta.
2: Je business da karna chambio prachar, ta Rangla Punjab Radio te IPTV te promotion li, aaj hi call lao sarkar. 416-716-7094 Monday to Friday 11 a.m. to 12 p.m. and 6 p.m. to 10 p.m. To see 24/7 IPTV TV, apne business di promotion kara sakte ho. Aaj hi call karo 416-716-7094.
3: Tusi sun rahe ho Chawla News Network Toronto, CNN Toronto.
4: Real news, real impact, showing you real world. CJMR 1320.
5: Good morning, Apple. CJMR 1320. And the very quickly, just Sardar Jasbir Singh Ji, Patti Sahib, Jordan Jare, ne, othe, mere paas chand chonmiya khabran ne. Rangla Punjab di is Apple de vich unna khabran nu tuhadi nazar karan. Us to pehla das diye ke. Student number 905-813-1320-9058-131-3203 to see call kar sakde ho 905-813-1320 te tada koi bhi concern hove tusi koi bhi galbaat karni chaho ta number 905-813-1320 personal 416-716-7094 aj de is mehfil de vich law fair pesh ne chand chonviyan khabran tuhadi apni mehfil de vich te ede naal hi dass diye ki kal 3 tareek hai te radio surkhav di team CJMR 1320 am jo tuhade Niagara Falls, Buffalo, St. Catherine, Burlington, Hamilton, Milton, Mississauga, Brampton, Vaughan, Major Mac, King City, Barrie Side, Scarborough, Markham, Pickering, Ajax, Golf, Aurora Side, New Market, ਓਰੇਲੀਆ ਤੋਂ 35 ਕਿਲੋਮੀਟਰ ਦੂਰ ਤੋਂ ਕਾਲ ਆਉਣੀ ਔਰੰਜਵਿਲ ਕਿਚਨਰ ਅਤੇ ਟੋਰਾਂਟੋ ਡਾਊਨਟਾਊਨ ਦੀਆਂ ਗਲੀਆਂ ਦੇ ਵਿਚ ਇਸ ਨੂੰ ਕ੍ਰਿਸਟਲ ਕਲੀਅਰ ਸੁਣਿਆ ਜਾ ਰਿਹਾ ਹੈ ਸੋ ਹਰ ਇਕ ਵਪਾਰੀ ਦੀ ਤਮੰਨਾ ਹੋਵੇਗੀ ਕਿ ਦੂਰ ਦਰੇਡਿਆਂ ਤੱਕ ਉਸ ਮਾਧਿਅਮ ਦੇ ਰਾਹੀਂ ਆਪਣੀ ਪ੍ਰਮੋਸ਼ਨ ਕਰਵਾਈ ਜਾਵੇ ਜਿੱਥੇ ਇਸ ਦੀਆਂ ਫ੍ਰੀਕੁਐਂਸੀ ਦੀਆਂ ਜਿਹੜੀਆਂ ਵੇਵਸ ਕ੍ਰਿਸਟਲ ਕਲੀਅਰ ਰਾਤ ਨੂੰ ਵੀ ਹੁਣ ਜਿਹੜਾ ਹੈ ਉਹ ਠੀਕ ਹੋ ਗਿਆ ਹੈ ਸੁਣ ਸਕਦੇ ਹੋ ਤੋ ਨੰਬਰ ਟੂ ਕਾਲ ਕਿਸੇ ਨੇ ਵੀ ਜੁਆਇਨ ਕਰਨਾ ਹੈ ਰੰਗਲਾ ਪੰਜਾਬ ਐਜ ਏ ਹੋਸਟ ਸਾਨੂੰ ਚਾਹੀਦੇ ਨੇ ਹੋਸਟ ਵੀਕਐਂਡ ਤੇ ਵੀਕਡੇ ਤੇ ਨੰਬਰ ਅਰਸ਼ 416-303-1515 ਮੇਰੇ ਨਾਲ 416-716-7094 ਅਗਰ ਤੁਸੀਂ ਆਪਣਾ ਵਪਾਰ ਪ੍ਰਮੋਟ ਕਰਨਾ 416-716-7094 ਤੇ ਕਾਲ ਕੀਤੀ ਜਾ ਸਕਦੀ ਹੈ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਟੈਂਡ ਬਾਏ ਨੇ ਪਰੰਤੂ ਉਸ ਤੋਂ ਪਹਿਲਾਂ ਲਓ ਵਰਲਡ ਵਾਈਡ ਖਬਰਾਂ ਜਿਹੜੀਆਂ ਨੇ ਉਹ ਕੀ ਕਹਿੰਦੀਆਂ ਨੇ ਮੇਰੇ ਪਾਸ ਖਬਰਾਂ ਨੇ ਤੇ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਦੇ ਹਾਂ ਪਹਿਲਾਂ ਗੱਲਬਾਤ ਔਰ ਇਹਦੇ ਨਾਲ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ 12 ਵਜੇ ਤੱਕ ਅੱਜ ਅਰਸ਼ ਕਿਸੇ ਕਾਰਨ ਕਰਕੇ ਸਟੂਡੀਓ ਦੇ ਵਿਚ ਨਹੀਂ ਹਨ ਤੇ ਉਹ ਨਹੀਂ ਪੇਸ਼ ਕਰ ਸਕਣਗੇ ਖਬਰਾਂ ਮੈਂ ਹੀ ਪੱਟੀ ਸਾਹਿਬ ਨਾਲ ਗੱਲਬਾਤ ਕਰਾਂਗਾ ਬਾਅਦ ਦੇ ਵਿਚ ਖਬਰਾਂ ਪੰਜਾਬ ਤੋਂ ਚਰਨਜੀਤ ਸਿੰਘ ਜੁਗੀ ਸਾਹਿਬ ਵੀ ਪੇਸ਼ ਕਰਨਗੇ ਤੇ ਰਣਜੀਤ ਸਿੰਘ ਰਾਣਾ ਵੀ ਹਾਜ਼ਰ ਹੋਣਗੇ ਟੋਰਾਂਟੋ ਟੂ ਦਿੱਲੀ 1125 ਜਿਹੜੀ ਹੈ ਤੁਹਾਨੂੰ ਟਿਕਟ ਮਿਲੇਗੀ 1 ਵੇ ਔਰ ਟੋਰਾਂਟੋ ਟੂ ਦਿੱਲੀ ਰਿਟਰਨ 1745 ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ 1995 ਤੇ ਰਿਟਰਨ ਮਿਲੇਗੀ 2195 ਦੀ ਟੋਰਾਂਟੋ ਟੂ ਕਰਾਚੀ 1930 ਹੈ ਤੇ ਰਿਟਰਨ ਕਰਾਚੀ ਦੀ 2300 ਦੀ ਟੋਰਾਂਟੋ ਟੂ ਇਸਲਾਮਾਬਾਦ 1149 ਤੇ ਰਿਟਰਨ ਤੁਹਾਨੂੰ ਜਿਹੜੀ ਹੈ 2390 ਦੀ ਮਿਲੇਗੀ ਡੋਮਿਨਿਕਨ ਰਿਪਬਲਿਕ ਰਹਿਣ ਸਹਿਣ ਖਾਣ ਪੀਣ ਆਉਣ ਜਾਣ ਸਾਰਾ ਪੈਕੇਜ ਇਨਕਲੂਡ ਹੁੰਦਾ ਹੈ 1280 ਦਾ ਮੈਕਸੀਕੋ 1199 ਡੇਲੀ ਮੈਂ ਕਹਿੰਦਾ ਹੁੰਦਾ ਕਿ ਤੁਸੀਂ ਜਦੋਂ ਆਪਣਾ ਟਿਕਟ ਬੁੱਕ ਕਰਦੇ ਹੋ ਉਦੋਂ ਪਹਿਲਾਂ ਸਾਡਾ ਆਪਣਾ ਫਰਜ਼ ਹੈ ਕਿ ਬਾਅਦ ਦੇ ਵਿਚ ਅਸੀਂ ਟਰੈਵਲ ਏਜੰਟ ਨਾਲ ਤੂੰ ਮੈਂ ਕਰੀਏ ਕੋਈ ਫਾਇਦਾ ਨਹੀਂ ਆਪਣੀ ਜਿਹੜੀ ਹੈ ਪਾਸਪੋਰਟ ਦੀ ਕਾਪੀ ਚੱਕੋ ਚੈੱਕ ਕਰੋ ਕਿ ਵੈਲਿਡ ਹੈ ਤੇ ਫਿਰ ਤੁਸੀਂ ਜਿਹੜਾ ਹੈ ਟਿਕਟ ਬੁੱਕ ਕਰਾਓ ਅਦਰਵਾਈਜ਼ ਪਹਿਲਾਂ ਪਾਸਪੋਰਟ ਰੀਨਿਊ ਕਰਾ ਲਓ ਉਸੇ ਲਈ ਕਰਨਾ ਪਾਸਪੋਰਟ ਲਈ ਰੀਨਿਊ ਕਰਾਉਣਾ ਹੈ ਜਾਂ ਫਿਰ ਤੁਸੀਂ ਕੈਨੇਡੀਅਨ ਸਿਟੀਜ਼ਨ ਅਪਲਾਈ ਕਰਨਾ ਕਿਸੇ ਵੀ ਸੰਦਰਭ 'ਚ ਤੁਸੀਂ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਉਹ ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 ਦਿਨ ਤੁਹਾਡੀ ਸੇਵਾ ਦੇ ਵਿਚ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ ਰੋਡ ਤੇ ਖੁੱਲਦੇ ਨੇ ਨੰਬਰ ਹੈ 905-678-1200 ਪ੍ਰੋਗਰਾਮ ਦਾ ਹਿੱਸਾ ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਔਰ ਸਮੋਸਾ ਸਵੀਟ ਸਾਈਡ ਫੈਕਟਰੀ 1850 ਆਲਬੇ ਰੋਡ ਨੰਬਰ 6 ਟੋਬੀਕੋ 10970 ਏਅਰਪੋਰਟ ਰੋਡ ਬਰੈਂਪਟਨ 10615 ਬਰੈਮੀ ਰੋਡ ਬਰੈਂਪਟਨ ਦੇ ਵਿਚ ਨੇ ਤੇ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਮਿਠਾਈਆਂ ਆਦਿ ਖਰੀਦਣ ਵਾਸਤੇ ਕਾਲ ਕਰ ਸਕਦੇ ਹੋ ਜੀ ਨੰਬਰ ਟੂ ਕਾਲ 416-213-1165 ਔਰ ਇਸ ਦੇ ਨਾਲ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕੋਈ ਟਿਕਟ ਮਿਲ ਜਾਵੇ ਤਾਂ ਉਹਦੀ ਪ੍ਰੋਪਰ ਪੈਰਵਾਈ ਲਈ ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੋ ਲਾਇਸੈਂਸ ਐਕਟ ਐਮ ਟੀ ਓਫੈਂਸ ਸੀਵੀਅਰ ਅਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ 79B ਹਰੋਂਟੇਰੀਓ ਸਟਰੀਟ ਯੂਨਿਟ 43 ਬਰੈਂਪਟਨ 416-716-3464 ਪੇਵਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਨੇ ਕੈਲੇਡਨ ਪੇਵਿੰਗ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਡਰਾਈਵੇ ਪਾਰਕਿੰਗ ਲਾਟ ਟਰੱਕ ਟਰਮੀਨਲ ਫਾਰਮ ਡਰਾਈਵੇ ਪੇਵਿੰਗ ਕਰਾਉਣਾ ਹੈ ਜਸਬਾਲ ਜੀ 416-818-9900 ਤੇ ਐਸਟੀਮੇਟ ਲਈ ਤੁਸੀਂ ਕਾਲ ਕਰ ਸਕਦੇ ਹੋ 9058131320-9058131320 ਅਨਾਜ ਮਾਰਟ ਨੇ ਗ੍ਰੈਂਡ ਓਪਨਿੰਗ ਕਰਵਾ ਕੇ ਬੱਲੇ ਬੱਲੇ ਬੱਲੇ ਬੱਲੇ ਕਰਵਾਈ ਹੋਈ ਹੈ ਅਨਾਜ ਮਾਰਕੀਟ ਤਰਸ਼ਹਿਰ ਦੇ ਵਿਚ ਜਿਹੜਾ 6141 ਮੇਫੀਲਡ ਰੋਡ ਯੂਨਿਟ 42A ਬਰੈਂਪਟਨ ਦੇ ਵਿਚ ਨੇ ਅਨਾਜ ਮਾਰਟ ਹਰ ਤਰ੍ਹਾਂ ਦੀ ਸਾਫ਼ ਸੁਥਰੀ ਕੁਆਲਿਟੀ ਗਰੋਸਰੀ ਡੀਟਾ ਸੇਵਿੰਗ ਲਈ ਆ ਸਕਦੇ ਹੋ 905-928-5557 ਤੇ ਸ਼ਾਹ ਟਰਾਂਸਪੋਰਟ ਹਾਇਰ ਕਰਿਆ ਜੀ ਓਨਰ ਓਪਰੇਟਰ ਟੀਮ ਕੰਪਨੀ ਡਰਾਈਵਰ ਟੀਮ ਕੰਪਨੀ ਡਰਾਈਵਰ ਸੋਲੋ ਪੱਕੇ ਰਨ ਨੇ ਰੈਡੋ ਟੈਕਸਿਸ ਦੇ ਸਟੱਡੀ ਮਾਈਲ ਰਿਲਾਇਬਲ ਵਰਕ ਪੇਮੈਂਟ ਆਨ ਟਾਈਮ 416-903-8390 ਤੇ ਕਾਲ ਕੀਤੀ ਜਾ ਸਕਦੀ ਐਂਡ ਦਿਸ ਸੈਗਮੈਂਟ ਸਪਾਂਸਰ ਬਾਏ ਸਵੀਟ ਮੈਲ ਐਂਡ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਸੁਖਰਾਜ ਕੰਗ ਸੌ ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਪਾਰਟੀ ਦਾ ਤੁਸੀਂ ਪ੍ਰਬੰਧ ਕਰਨਾ ਜਾਂ ਤੁਸੀਂ ਕੋਈ ਸਮਾਗਮ ਕਰਨਾ ਵਿਆਹ ਸ਼ਾਦੀ ਬਰਥਡੇ ਪਾਰਟੀ ਦਾ ਤਾਂ ਤੁਸੀਂ ਕਾਲ ਕਰ ਸਕਦੇ ਹੋ 113 ਕ੍ਰੈਡਿਸਟਨ ਰੋਡ ਵਾਹੁਣ ਦੇ ਵਿਚ 416-433-9999 ਸਵੀਟ ਮੈਲ ਜਿੱਥੇ ਬੈਠ ਕੇ ਖਾਣਾ ਖਾਧਾ ਜਾ ਸਕਦਾ ਵਨ ਸਵਨੀਆਂ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦੀਆਂ ਨੇ ਤਾਰੀਆਂ ਬਣਦੀਆਂ ਨੇ ਕਹਿ ਕੇ ਤੁਸੀਂ ਅਲਾਕਾਟ ਮੈਨਿਊ ਦੇ ਵਿਚ ਆਪਣੇ ਮਨ ਭਾਉਂਦੀ ਆਈਟਮ ਸਿਲੈਕਟ ਕਰ ਸਕਦੇ ਹੋ ਵੈਜ ਨਾਨ ਵੈਜ ਥਾਲੀ ਪਰੋਸਦੇ ਨੇ ਸ਼ਾਨਦਾਰ ਡਾਇਨਿੰਗ ਲੌਜ ਲਾਈਵ ਓਨ ਲੋਕੇਸ਼ਨ ਪਾਰਟੀ ਦੇ ਜ਼ਬਰਦਸਤ ਪ੍ਰਬੰਧ ਜੀ ਹਾਂ ਸਵੀਟ ਮੈਲ 416-679-9999 ਤੇ ਕਾਲ ਕੀਤੀ ਜਾ ਸਕਦੀ ਹੈ ਚਲਦਿਆਂ ਵਤਨ ਸਾਡੇ ਨਾਲ ਹਾਜ਼ਰ ਨੇ ਬਾਬੂ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਟੂਡੀਓ ਦਾ ਨੰਬਰ ਹੈ 905-813-1320 ਤੁਸੀਂ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
6: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੁਣਾਂ ਦੇ ਨਾਲ
5: ਪੜਸਾ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਵੈਰੀ ਗੁੱਡ ਮਾਰਨਿੰਗ ਤੁਹਾਡੇ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ
7: ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
5: ਕੀ ਹਾਲ ਚਾਲ ਪੜਸਾ ਠੀਕ ਠਾਕ ਹੋ
7: ਜੀ ਕਿਰਪਾ ਤੁਸੀਂ
5: ਜੀ ਸਾਡੀ ਵੀ ਬਾਬੇ ਦੀ ਅਪਾਰ ਕਿਰਪਾ ਜੀ ਚੜ੍ਹਦੀ ਕਲਾ ਹੈ ਔਰ ਬਹੁਤ ਇੱਜ਼ਤ ਮਾਨ ਸਤਿਕਾਰ ਪਿਆਰ ਭਾਈਚਾਰੇ ਵੱਲੋਂ ਜੋ ਮਿਲਦਾ ਉਹ ਉਹਦਾ ਧੰਨਵਾਦ ਜਿੰਨਾ ਕੀਤਾ ਜਾਵੇ ਓਨਾ ਹੀ ਥੋੜਾ ਅੱਛਾ ਜੇ ਆਪਾਂ ਗੱਲ ਕਰੀਏ ਰਾਜਨੀਤੀ ਦੀ ਤਾਂ ਰਾਜਨੀਤੀ ਦੇ ਵਿਚ ਇਸ ਵਕਤ ਕੌਮੀ ਇਨਸਾਫ ਮੋਰਚਾ ਦੇ ਝੰਡੇ ਹੇਠ ਸਾਰੇ ਅਕਾਲੀ ਦਲ ਹੋਏ ਇਕੱਠੇ ਫਤਿਹਗੜ੍ਹ ਸਾਹਿਬ ਤੋਂ ਮਾਰਚ ਚੱਲਿਆ ਇਕੱਠੇ ਹੋਣ ਦੀ ਮੈਂ ਗੱਲ ਕਰਾਂ ਦੋਸਤੋ ਕੱਲ ਕਾਫੀ ਫੋਨ ਕਾਲਸ ਹੇਠ ਉੱਤੇ ਆਈਆਂ ਸ਼ਾਇਦ ਕਰਵਾਈਆਂ ਗਈਆਂ ਜਾਂ ਫਿਰ ਸੁਹਿਰਦ ਸੀ ਕਿ ਬਦਲਾ ਲਿਆਓ ਜੀ ਬਦਲਾ ਲਿਆਓ ਜੀ ਬਦਲਾ ਲਿਆਓ ਤੁਸੀਂ ਲਿਆ ਸਕਦੇ ਹੋ ਬਦਲਾ ਭਾਈ ਮੈਂ ਇਕੱਲਾ ਬਦਲਾ ਨਹੀਂ ਲਿਆ ਸਕਦਾ ਅਸੀਂ ਤਾਂ ਤੁਹਾਡੀ ਪਰਮਿਸ਼ਨ ਕਰ ਸਕਦੇ ਹਾਂ ਤੁਸੀਂ ਬਰੈਂਪਟਨ ਦੇ ਵਿਚ ਮਿਸੀਸਾਗਾ ਦੇ ਵਿਚ ਬਦਲਾ ਚਾਹੁੰਦੇ ਹੋ ਤੇ ਕਸਮ ਖਾਓ ਆਪਣੇ ਉਸ ਦੀ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ ਕਿ ਆਜ਼ਾਦਾਨਾ ਤੌਰ ਤੇ ਤੁਸੀਂ ਵੋਟ ਪਾ ਕੇ ਆਓਗੇ ਕਿਸੇ ਦੇ ਮਗਰ ਨਹੀਂ ਲੱਗੋਗੇ ਕਈ ਇਹੋ ਜਿਹੇ ਵੀ ਸਾਡੇ ਚੌਧਰੀ ਹਨ ਜਿਨ੍ਹਾਂ ਦੀ ਘਰੇ ਤਾਂ ਸੁਣੀ ਨਹੀਂ ਜਾਂਦੀ ਤੇ ਉਹ ਕਹਿਣਗੇ ਜੀ ਫਲਾਣੇ ਨੂੰ ਵੋਟਾਂ ਅਸੀਂ ਪਾਉਣੀਆਂ 26 ਅਕਤੂਬਰ ਨੂੰ ਵਾਕਈ ਬਦਲਾਅ ਚਾਹੁੰਦੇ ਹੋ ਹੇਠ ਉੱਤੇ ਕਿੰਨੀਆਂ ਫੋਨ ਕਾਲਸ ਆਈਆਂ ਅਟੈਂਡ ਨਹੀਂ ਹੋਈਆਂ ਮੇਰੇ ਕੋਲ ਕਾਫੀ ਬਾਅਦ ਵਿਚ ਮੈਂ ਵਾਪਸ ਕੀਤਾ ਬਦਲਾ ਲਿਆਓ ਜੀ ਬਦਲਾ ਲਿਆਓ ਜੀ ਬਦਲਾ ਲਿਆਓ ਉਹ ਭਾਈ ਬਦਲਾ ਤੁਸੀਂ ਲਿਆਉਣਾ ਜੇ ਤੁਸੀਂ ਸਮੋਸੇ ਖਾ ਲਏ ਚਟਨੀ ਦੇ ਨਾਲ ਤੇ ਚਾਹ ਦੇ ਘੁੱਟ ਭਰ ਕੇ ਤੇ ਮਗਰ ਲੱਗ ਕੇ ਤੇ ਲਾਈ ਲੱਗਾ ਨੂੰ ਵੋਟਾਂ ਪਾ ਦਿੱਤੀਆਂ ਫਿਰ ਬਦਲਾ ਕੇ ਆਉਣਾ ਬਦਲਾ ਤੁਸੀਂ ਲਿਆਉਣਾ ਉਹ ਬੰਦਾ ਪਰਖੋ ਜਿਹੜਾ ਬੰਦਾ ਕਹਿੰਦਾ ਕਿ ਮੈਂ ਉਹ ਵਾਅਦੇ ਵੇਖੋ ਕਿਹੋ ਜਿਹੇ ਕਰ ਰਿਹਾ ਤੁਹਾਨੂੰ ਲੋਲੀਪੋਪ ਤਾਂ ਨਹੀਂ ਦੇ ਰਿਹਾ ਇੰਡੀਆ ਦੇ ਲੀਡਰਾਂ ਵਾਂਗੂ ਇੰਡੀਆ ਵਾਲੀ ਰਾਜਨੀਤੀ ਤਾਂ ਨਹੀਂ ਇੱਥੇ ਹੋ ਰਹੀ ਤੁਹਾਨੂੰ ਵਿਖਾਇਆ ਕੁਝ ਜਾ ਰਿਹਾ ਦਿਖਾਇਆ ਕੁਝ ਜਾ ਰਿਹਾ ਸਮਝਾਇਆ ਕੁਝ ਜਾ ਰਿਹਾ ਤੇ ਤੁਹਾਨੂੰ ਗਰੁੱਪਾਂ ਦੇ ਵਿਚ ਵੰਡ ਕੇ ਤੇ ਉਹ ਕੁਝ ਪਾਉਣ ਦੀ ਤੁਹਾਡੇ ਜਹਿਨ ਦੇ ਵਿਚ ਕੋਸ਼ਿਸ਼ ਕੀਤੀ ਜਾ ਰਹੀ ਜਿਹਦੇ ਅਸੀਂ ਆਦੀ ਹੋ ਕੇ ਆਏ ਸ਼ਾਇਦ ਤੁਹਾਡੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਹੋ ਰਿਹਾ। ਸੋਚੋ, ਸਮਝੋ, ਵਿਚਾਰੋ, ਆਜ਼ਾਦਾਨਾ ਤੌਰ ਤੇ ਵੋਟ ਪਾਓ, ਫੇਰ ਤੁਸੀਂ ਬਦਲਾਅ ਲਿਆ ਸਕਦੇ ਹੋ। ਆਹ ਵੀ ਹੁਣ ਬਦਲਾਅ ਜਿਹੜਾ ਕੌਮੀ ਇਨਸਾਫ ਮੋਰਚੇ ਦੇ ਝੰਡੇ ਹੇਠ ਆਪਾਂ ਕਰਦੇ ਹੁਣ ਇਹਦੀ ਗੱਲ। ਹਾਂਜੀ ਪੱਟੀ ਸਾਹਿਬ,
7: ਚਾਵਲਾ ਸਾਹਿਬ, ਇਸੇ ਮਾਈਕ ਤੋਂ ਕੁਛ ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਇੱਕ ਸਰਦਾਰ ਗੁਰਤੇਜ ਸਿੰਘ IAS ਦਾ ਮੈਨੂੰ ਫੋਨ ਆਉਂਦਾ, ਮੈਨੂੰ ਕਹਿੰਦਾ ਜੀ ਲੋਕ ਤੁਹਾਨੂੰ ਸੁਣਦੇ ਬਹੁਤ ਨੇ, ਤੁਸੀਂ ਕੋਸ਼ਿਸ਼ ਕਰੋ ਇੱਕ। ਮੈਂ ਕਿਹਾ ਦੱਸੋ, ਇਹਦੇ ਅਕਾਲੀ ਜਿਹੜੇ ਨੇ ਬੇਸ਼ੱਕ ਆਪਣੇ ਪ੍ਰਧਾਨ ਬਣੀ ਰਹਿਣ, ਬੇਸ਼ੱਕ ਆਪਣੇ ਇਹ ਆਪਣੇ ਵੱਖੋ ਵੱਖਰੇ ਦਲ ਰੱਖਣ, ਲੇਕਿਨ ਇੱਕ ਇਹਨਾਂ ਨੂੰ ਸਲਾਹ ਦਿਓ ਵੀ ਇੱਕ ਸਾਂਝਾ ਪਾਰਲੀਮਾਨੀ ਬੋਰਡ ਬਣਾਓ।
5: ਗੱਲ ਕੀਤੀ ਸੀ
7: ਸਾਂਝਾ ਪਾਰਲੀਮੈਂਟ ਬੋਰਡ ਬਣਾਉਣ ਦਾ ਮਤਲਬ ਇਹ ਵੀ ਸਾਰੇ ਆਪਣੀਆਂ ਲਿਸਟਾਂ ਦੇ ਦੇਣ ਵੀ ਕਿਹੜੇ ਜਿਹੜੀ ਆ ਹਲਕੇ ਤੋਂ ਕਿਹੜਾ ਉਮੀਦਵਾਰ ਖੜਾ ਕਰਨਾ ਵਾ, ਉਹਨਾਂ ਉਮੀਦਵਾਰਾਂ ਚ ਸਾਂਝਾ ਪਾਰਲੀਮੈਂਟ ਜਿਹੜਾ ਬੋਰਡ ਆ, ਫਿਰ ਉੱਥੇ ਜਾ ਕੇ ਲੋਕਾਂ ਦਾ ਰਾਬਤਾ ਕਿਵੇਂ ਦੱਸੇ ਵੀ ਕਿਹੜਾ ਉਮੀਦਵਾਰ ਜਿੱਤਣ ਦੀ ਸਮਰੱਥਾ ਰੱਖਦਾ। ਉੱਥੋਂ ਅਕਾਲੀ ਦਲ ਦਾ ਇੱਕ ਉਮੀਦਵਾਰ ਦਿੱਤਾ ਜਾਵੇ ਤਾਂ ਕਿ ਅਕਾਲੀ ਦਲ ਜਿਹੜਾ ਉਮੀਦ ਜਿੱਤ ਸਕੇ ਇੱਕ ਦੇ ਦੂ ਜਾਂ ਤਿੰਨ ਨੂੰ ਫਿਰ ਤੇ ਵੋਟ ਵੰਡੀ ਗਈ। ਉਹਨਾਂ ਦਾ ਸੁਝਾਅ ਤੇ ਬਹੁਤ ਵਧੀਆ ਸੀ, ਮੈਂ ਕਿਹਾ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਤੇ ਮੇਰੀ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਹੋ, ਕਹਿੰਦੇ ਅਸੀਂ ਤਿਆਰ ਹਾਂ। ਇੱਕ ਤੋਂ ਹੋਰ ਕਾਲੀ ਹੋ, ਕਹਿੰਦੇ ਅਸੀਂ ਤਿਆਰ ਹਾਂ, ਲੇਕਿਨ ਸੁਖਬੀਰ ਸਿੰਘ ਬਾਦਲ ਦੇ ਖੇਮੇ ਤੋਂ ਕੋਈ ਇਹੋ ਜਿਹੀ ਕੋਈ ਸਾਨੂੰ ਹਾਮੀ ਨਹੀਂ ਭਰੀ ਗਈ। ਚਲੋ, ਅੱਜ ਕੌਮੀ ਇਨਸਾਫ ਮੋਰਚੇ ਨੇ ਇੱਕ ਮਾਰਚ ਕੱਢਿਆ ਜੀ। ਇਹ ਮਾਰਚ ਫਤਿਹਗੜ੍ਹ ਸਾਹਿਬ ਤੋਂ ਜਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਾ ਕੇ ਦਮਦਮਾ ਸਾਹਿਬ ਜਾ ਕੇ ਸਮਾਪਤ ਹੋਣਾ ਵਾ। ਦੋ ਦਿਨ ਦਾ ਮਾਰਚ ਹੈ ਤੇ ਇਹਦੇ ਵਿੱਚ ਅੱਜ ਮਾਰਚ ਦੇ ਵਿੱਚ ਸਾਰੇ ਅਕਾਲੀ ਦਲ ਇਕੱਠੇ ਨੇ, ਸਮੇਤ ਸ਼੍ਰੋਮਣੀ ਕਮੇਟੀ ਸਾਰੇ ਦੇ ਆਗੂ ਇਕੱਠੇ ਨੇ। ਇੱਕ ਵੱਡੀ ਗੱਲ, ਘੱਟੋ ਘੱਟ ਇੱਕ ਮੰਚ ਤੇ ਇਕੱਠੇ ਤੇ ਹੋਏ, ਜਦੋਂ ਇੱਕ ਮੰਚ ਤੇ ਇਕੱਠੇ ਹੋ ਜਾਣਗੇ ਤੇ ਵਿਸੀ ਜਿਸੇ ਅਗਲੀ ਗੱਲ ਤੁਰ ਪਊਗੀ। ਇਹ ਜਿਹੜਾ ਮਾਰਚ ਹੈ ਇਹ ਨਨਕਾਣਾ ਸਾਹਿਬ ਗੁਰਦੁਆਰਾ ਸੰਗਰੂਰ ਚ ਹੈਗਾ, ਉੱਥੇ ਰਾਤ ਸਟੇ ਕਰੇਗਾ ਤੇ ਕੱਲ ਨੂੰ ਫਿਰ ਜਾ ਕੇ ਦਮਦਮਾ ਸਾਹਿਬ ਜਾਏਗਾ ਤੇ ਪਿੰਡਾਂ ਦੇ ਵਿੱਚ ਹੁੰਦਾ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ ਵੀ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ, ਸਾਡੇ ਨੌਜਵਾਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਰ ਚਾਵਲਾ ਸਾਹਿਬ ਇਹ ਗੱਲ ਤੇ ਕੰਧ ਤੇ ਲਿਖਿਆ ਸੱਚ ਸਪਸ਼ਟ ਹੋ ਗਿਆ ਵੀ ਬੀਜੇਪੀ ਜਾਣ ਬੁੱਝ ਕੇ ਇਹਨਾਂ ਨੂੰ ਛੱਡ ਨਹੀਂ, ਜਾਣ ਬੁੱਧ, ਕਿਉਂਕਿ ਜਦੋਂ ਬੀਜੇਪੀ ਨੇ ਕਹਿ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ ਸੀਗਾ, ਇੱਕ ਹੋਰ ਪੰਜਾਬ ਦੇ ਵਿੱਚ ਜਿਹੜਾ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ, ਭਾਵੇਂ ਸਾਡੀ ਸਰਕਾਰ ਉੱਥੇ ਨਹੀਂ ਪਰ ਅਸੀਂ ਚੁੱਕ ਕੇ ਤੇ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਸੁੱਟ ਦਿੱਤਾ ਇਹਨਾਂ ਖਿਲਾਫ਼। ਹਾਲੀ ਕੋ ਦਾ ਕਸੂਰ ਕੋਈ ਨਹੀਂ ਸੀ, ਨਾ ਉਹਨੇ ਕੋਈ ਬੰਦਾ ਮਾਰਿਆ, ਨਾ ਕੋਈ ਪਰਿੰਦਾ ਮਾਰਿਆ, ਨਾ ਕੋਈ ਇਹੋ ਜਿਹੀ ਬੈਂਕ ਲੁੱਟਿਆ, ਕੋਈ ਇਹੋ ਜਿਹਾ ਕੰਮ ਨਹੀਂ ਕੀਤਾ। ਹੁਣ ਜਿਹੜੇ ਸ੍ਰੀ ਧਰਨੀ ਵਰਗੇ ਜੱਜ ਨੇ ਜਿਨ੍ਹਾਂ ਨੂੰ ਚੀਫ ਜਸਟਿਸ ਬਣਨ ਤੋਂ ਰੋਕਣ ਵਾਸਤੇ ਉਹਨਾਂ ਦੀ ਬਦਲੀ ਪਹਿਲਾਂ ਦਿੱਲੀ ਤੋਂ ਕੀਤੀ ਗਈ, ਮੇਖਰ ਸਿੰਘ ਤਾਮਿਲਨਾਡੂ ਕੀਤੀ ਗਈ, ਉੱਥੋਂ ਫਿਰ ਵਾਪਸ ਉਹਨਾਂ ਨੂੰ ਅਲਾਬਤ ਕਰ ਕਿ ਸੀਨੀਓਰਿਟੀ ਪਿੱਛੇ ਰਹੇ ਤੇ ਚੀਫ ਜਸਟਿਸ ਨਾ ਬਣ ਸਕੇ। ਉਹਨਾਂ ਕੋਲ ਇੱਕ ਕੇਸ ਜਾਂਦਾ NSA ਦਾ, ਇੱਕ ਲੜਕੀ ਹੁੰਦੀ ਹੈ, ਉਹਨੂੰ 5 ਮਹੀਨੇ ਤੋਂ ਇਹਨਾਂ ਨੇ NSA ਲਾ ਕੇ ਬਿਨਾਂ ਵਜ੍ਹਾ ਜੇਲ੍ਹ ਚ ਰੱਖਿਆ। ਜਦੋਂ ਕੇਸ ਜਾਂਦਾ ਤਾਂ ਸਬੂਤ ਦੇ ਕੇ ਦਿਖਾ ਕੇ ਤੁਸੀਂ NSA ਲਾਈ, ਜਦੋਂ ਸਬੂਤ ਨਹੀਂ ਮਿਲਦਾ ਪੇਸ਼ ਨਹੀਂ ਕਰ ਸਕਦੀ ਪੁਲਿਸ, ਉਹ ਛੱਡ ਦਿੰਦੇ ਉਹਨੂੰ, ਛੱਡੋ ਇਹਨੂੰ। ਅਸੀਂ ਕਹਿੰਦੇ ਇਹੋ ਜਿਹੇ ਜੱਜਾਂ ਦੀ ਲੋੜ, ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੀ ਸਬੂਤ ਦਿੱਤੀ ਸੰਦਰ ਕੀਤਾ ਉਹਨਾਂ ਨੇ। ਹੁਣ ਇਹ ਜੇ ਇੱਕ ਮੰਚ ਤੇ ਇਕੱਠੇ ਤੇ ਕੱਲ ਨੂੰ ਅਰਦਾਸ ਵੀ ਇਕੱਠੇ ਕਰੋ, ਤੁਸੀਂ ਕਹਿੰਦੇ ਥੋੜਾ ਜਿਹਾ ਹੋਰ ਅੱਗੇ ਚੱਲ ਜਾਓ, ਜੇ ਸਾਂਝਾ ਪਾਰਲੀਮੈਂਟ ਬੋਰਡ ਬਣ ਜਾਵੇ, ਇੱਕ ਉਮੀਦਵਾਰ ਤੁਸੀਂ ਇੱਕ ਹਲਕੇ ਚ ਦੇ ਦਿਓ ਤੇ ਮੇਰੇ ਖਿਆਲ ਤੁਹਾਡਾ ਕਾਫੀ ਹੱਦ ਤੱਕ ਮਸਲੇ ਕਈ ਹੱਲ ਹੋ ਜਾਣਗੇ। ਲੇਕਿਨ ਉਹ ਗੱਲ ਅਜੇ ਬਣਦੀ ਦਿਖਾਈ ਦਿੰਦੀ, ਲੇਕਿਨ ਸਾਨੂੰ ਖੁਸ਼ੀ ਹੈ ਵੀ ਅੱਜ ਇੱਕ ਮੰਚ ਤੇ ਘੱਟੋ ਘੱਟ ਇਕੱਠੇ ਹੋਏ
5: ਜੀ।
7: ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉੱਥੇ ਨੇ, ਉੱਥੇ ਫਿਰ ਜਿਹੜੇ ਆਗੂ ਨੇ ਬਾਦਲ ਦੇ ਉੱਥੇ ਨੇ, ਪੁਰਬ ਸਰਜੀਤ ਦੇ ਉੱਥੇ ਨੇ, ਵਾਰਸ ਪੰਜਾਬ ਦੇ ਬਾਪੂ ਤਰਸੇਮ ਸਿੰਘ ਤੇ ਯਾਦੀ ਸਾਹਿਬ ਉੱਥੇ ਨੇ, ਸਾਰੇ ਉੱਥੇ। ਕਹਿੰਦਾ ਅਸੀਂ ਵੈਲਕਮ ਕਰਦੇ ਤੇ ਅਸੀਂ ਕਹਿੰਦੇ ਥੋੜਾ ਜਿਹਾ ਇੱਕ ਕਦਮ ਅੱਗੇ ਹੋਰ ਚੱਲ ਜਾਓ ਤਾਂ ਕਿ ਜੇ ਤੁਸੀਂ ਬਣੇ ਰਹੋ, ਜਿਸ ਤਰ੍ਹਾਂ ਸਰਦਾਰ ਗੁਰਤੇਜ ਸਿੰਘ ਹੋਰਾਂ ਗੱਲ ਕਹੀ ਹੈ, ਜੇ ਉਹ ਪਾਰਲੀਮੈਂਟ ਬੋਰਡ ਬਣਾ ਕੇ ਤੁਸੀਂ ਇਲੈਕਸ਼ਨ ਲੜ ਲਓ, ਤੁਹਾਡਾ ਵੀ ਕੁਛ ਬਣ ਜੂ ਤੇ ਕੌਮ ਦਾ ਕੁਛ ਹੋਰ।
5: ਪੱਟੀ ਸਾਹਿਬ, ਉਹ ਕਹਿੰਦੇ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੀਵ ਵਿੱਚ ਪਾ ਲੈ। ਸੁਹਿਰਦ ਸੱਜਣ ਜਿਹੜੇ ਨੇ ਥੋੜੇ ਹੀ ਹੁੰਦੇ ਨੇ, ਹਨਾ। ਜੇ ਤੁਸੀਂ ਸਰਦਾਰ ਗੁਰਤੇਜ ਸਿੰਘ, ਜਿਨ੍ਹਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ, ਬੜੇ ਸੁਹਿਰਦ ਨੇ, ਉਨ੍ਹਾਂ ਦਾ ਜ਼ਿਕਰ ਕੀਤਾ, ਉਨ੍ਹਾਂ ਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਕਿ ਤੁਹਾਡੇ ਇਹਨਾਂ ਪ੍ਰੋਗਰਾਮਾਂ ਨੂੰ ਲੋਕ ਸੁਣਦੇ ਨੇ, ਇਹਦਾ ਮਤਲਬ ਇਹ ਹੈ ਕਿ ਕੁਆਲਿਟੀ ਹੈ ਦੁਨੀਆਂ ਤੇ, ਹੈ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਸੁਣਨ ਵਾਲੇ ਹਨ ਤੁਹਾਡੀਆਂ ਗੱਲਾਂ। ਅਸਰਦਾਰ ਨੇ ਤੁਹਾਨੂੰ ਅਪਰੋਚ ਕੀਤਾ ਕਿ ਇੰਜ ਨਹੀਂ ਤੇ ਜੇ ਇੰਜ ਆਪਾਂ ਕੁਝ ਕਰ ਸਕਦੇ ਹਾਂ ਤਾਂ ਤੁਸੀਂ ਉਪਰਾਲਾ ਕਰੋ। ਚਲੋ ਤੁਸੀਂ ਆਪਣਾ ਉਪਰਾਲਾ ਕੀਤਾ, ਯੋਗਦਾਨ ਪਾਇਆ, ਇਹ ਵੀ ਤੁਹਾਡੇ ਲਈ ਮੇਰੇ ਖਿਆਲ ਦੇ ਵਿਚ ਇੱਕ ਮਾਣ ਵਾਲੀ ਗੱਲ ਹੋਵੇਗੀ। ਕਿਤੇ ਮੈਂ ਕੁਝ ਨਾ ਕੁਝ ਜਿਹੜੀ ਹੈ ਉਹ ਭਾਈ ਜਸਵੰਤ ਸਿੰਘ ਖਾਲੜਾ ਇੱਥੇ ਆਏ ਸੀ ਨਾ, ਉਹ ਚਿੜੀ ਵਾਲੀ ਗੱਲ ਸੁਣਾਈ ਸੀ, ਅੱਗ ਲੱਗੀ ਵਾਲੀ ਸੀ, ਉਹ ਆਪਣਾ ਫਰਜ਼ ਨਿਭਾ ਰਹੀ ਸੀ ਹਨਾ, ਤੇ ਤੁਸੀਂ ਆਪਣਾ ਫਰਜ਼ ਨਿਭਾਇਆ ਸੀ, ਆਪਣਾ ਫਰਜ਼ ਨਿਭਾ ਰਹੇ ਆ। ਚਲੋ 9058131320 ਪੇ ਕਿਸੇ ਨੇ ਵੀ ਗੱਲ ਕਰਨੀ ਹੋਵੇ ਕਾਲ ਕਰ ਸਕਦੇ ਹੋ, ਤੁਹਾਡੀ ਮੰਚ ਖੁੱਲ੍ਹਾ। 905-800-1313-20 ਅੱਜ ਅਰਸ਼ ਸਾਡੇ ਸਟੂਡੀਓ ਦੇ ਵਿਚ ਨਹੀਂ ਹੈ, 11 ਵਜੇ ਤੱਕ ਮੈਂ ਕਰਨਾ ਉਹਨਾਂ ਦੀ ਗੈਰ ਹਾਜ਼ਰੀ ਵਿਚ, 12 ਵਜੇ ਤੱਕ ਹੀ ਕਰਾਂਗੇ, 1-2 ਮਿੰਟ ਜੇ ਵੱਧ ਵੀ ਲੱਗ ਗਏ ਤਾਂ ਪੱਟੀ ਸਾਹਿਬ ਨਾਲ ਗੱਲਬਾਤ ਚੱਲਦੀ ਰਹਿਣੀ। ਤੁਹਾਡੇ ਵੱਲੋਂ ਬਹੁਤ ਸਾਰੇ ਸੁਝਾਅ ਮਸ਼ਵਰੇ ਸਾਡੇ ਤੱਕ ਪਹੁੰਚਦੇ ਰਹਿੰਦੇ ਨੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ, ਉਸ ਮੌਕੇ ਤੇ 15-16 ਵਰਿਆਂ ਤੋਂ ਜੋ ਪਿਰਤ ਪਈ ਹੈ ਇੱਥੇ, ਉਸ ਦਿਨ ਅਸੀਂ ਸੇਵਾ ਫੂਡ ਬੈਂਕ ਵਾਸਤੇ ਰੇਡੀਓ ਥਾਨ ਕਰਦੇ ਹਾਂ, ਤੇ ਕੱਲ ਕੁਲਵੀਰ ਜੀ ਆਏ ਸਨ ਤੇ ਉਹਨਾਂ ਨੇ ਜੋ ਸਾਨੂੰ ਹੁਕਮ ਕੀਤਾ ਸੀ ਉਹ ਪ੍ਰਵਾਨ ਕੀਤਾ ਹੈ। ਤੇ ਫਿਰ ਇੱਕ ਵਾਰੀ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਸਾਡਾ ਫੁੱਲ ਪਲੈਸ ਸਟੂਡੀਓ, ਸਤਿਗੁਰ ਕਿਰਪਾ ਕਰੇ, ਬਾਬਾ ਜੀ ਕਿਰਪਾ ਕਰੇ ਕਿ ਸਾਰਾ ਸਮਾਨ ਪਹੁੰਚ ਜਾਵੇ, ਕਿਉਂਕਿ ਜੋ ਟਰੰਪ ਸਾਹਿਬ ਕਿਤਾਂ ਕਰ ਰਹੇ ਨੇ ਉਹਦੇ ਲਈ ਕਾਫੀ ਸਮਾਂ ਸਾਨੂੰ ਲੱਗ ਰਿਹਾ, ਸਾਡਾ ਕੁਝ ਇਲੈਕਟ੍ਰੋਨਿਕ ਦਾ ਸਮਾਨ ਉੱਥੋਂ ਆਉਣਾ, ਸਟੂਡੀਓ ਜਿਹੜਾ ਬਣ ਕੇ ਤਿਆਰ ਹੋ ਜਾਵੇ ਤੇ ਉੱਥੇ ਫਿਰ ਆਪਾਂ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਰਲ ਕੇ ਮਨਾਵਾਂਗੇ ਤੇ ਉਸ ਦਿਨ ਰੌਣਕਾਂ ਵੀ ਲਾਵਾਂਗੇ ਤੇ ਖੁਸ਼ੀਆਂ ਵੀ ਮਨਾਵਾਂਗੇ ਤੇ ਰੇਡੀਓ ਥਾਨ ਵੀ ਕਰਾਂਗੇ, ਸਾਰਿਆਂ ਦਾ ਵੈਲਕਮ ਹੋਵੇਗਾ। ਡਿਕਸੀ ਡਰਿਊ ਦੇ ਨਜ਼ਦੀਕ ਵੈਸੇ ਸਾਈਨ ਲੱਗ ਚੁੱਕਾ, ਹੁਣ ਦੱਸਣ ਦੀ ਲੋੜ ਨਹੀਂ ਹੈ, ਉੱਥੇ ਤੁਸੀਂ ਸਾਰੇ ਉਸ ਦਿਨ ਵਿਜਿਟ ਵੀ ਕਰੋਗੇ ਤੇ ਆਪਾਂ ਰਲ ਕੇ ਸੇਵਾ ਕਰਾਂਗੇ। ਰਾਜਾ ਵੜਿੰਗ ਮਲਾਲ ਦੇ ਵਿਚ ਹੈ, ਵਿਚਾਰਾ ਬਥੇਰਾ ਡਰਾਈਵਰ ਬਣਿਆ ਸੀ, ਹਾਂਜੀ ਦਿੱਲੀਓ ਆਏ, ਵੱਡੇ ਵੱਡੇ ਲੀਡਰਾਂ ਦੀ ਗੱਡੀ ਮੈਂ ਚਲਾ ਰਿਹਾ, ਗੱਡੀ ਦਾ ਡਰਾਈਵਰ ਮੈਂ ਹੀ ਹਾਂ, ਨਾ ਗੋਡਾ ਰਿਹਾ ਨਾ ਗੋਡੀ, ਆ ਲੋ ਚੱਕੋ ਜੀ ਅਸਤੀਫਾ, ਇਹ ਕੁਝ ਦਿਨ ਵਾਸਤੇ ਛੁੱਟੀ ਚਾਹੀਦੀ ਹੈ। ਹੈਂ ਕੀ ਕਹਿਣਾ ਚਾਹੋਗੇ?
7: ਵੇਖੋ ਜਿਹੜੀ ਰਾਜਾ ਵੜਿੰਗ ਦੀ ਗੱਲ ਕਰਦੇ ਆ, ਰਾਜਾ ਵੜਿੰਗ ਨੂੰ ਬਦਲਣ ਬਾਰੇ ਜਦੋਂ ਗੱਲ ਚੱਲੀ ਸੀ ਤੇ ਭਪੇਸ਼ ਬਘੇਲ ਨੇ ਕੀ ਕਿਹਾ ਸੀ, ਜੁਲਾਈ 2026 ਚ ਜਦੋਂ ਦੂਸਰੀ ਵਾਰੀ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੇ ਸੁਸ਼ੋਭਿਤ ਕੀਤਾ ਗਿਆ, ਬਿਠਾਇਆ ਗਿਆ, ਤੇ ਉਸ ਟਾਈਮ ਤੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਪ੍ਰਧਾਨ ਨੂੰ ਬਦਲਣ ਦੀ ਮੰਗ ਕੀਤੀ ਜਾਂਦੀ, ਤੇ ਉਹ ਕਹਿੰਦਾ ਜੀ ਪ੍ਰਧਾਨ ਬਣਨਾ ਕੋਈ ਗੁੱਡੀ ਗੁੱਡੇ ਦੀ ਖੇਡ ਨਹੀਂ ਹੈਗਾ, ਤੇ ਕਰਨ ਵਾਲਿਆਂ ਨੇ ਪਹਿਲਾਂ ਭੇਸ਼ ਬਦਲੀ ਇੱਥੇ ਨੀ ਲਾਗੇ ਨੇੜੇ ਨੀ, ਇੱਥੋਂ ਆਸਾਮ ਕਰਾਈ, ਆਸਾਮ ਭੇਜਤਾ ਉਹਨੂੰ, ਹੁਣ ਆਸਾਮ ਤੋਂ ਬਾਅਦ ਤੁਸੀਂ ਇਹ ਵੇਖ ਲਓ ਜਿਹੜੀ ਉਹਨੇ ਬਦਲੀ ਉੱਥੇ ਭੇਜਤੀ ਆ, ਉਹ ਵਿਚਾਰੇ ਉੱਥੇ ਚਲੇ ਗਏ ਨੇ, ਇੱਥੇ ਸਚਿਨ ਪਾਇਲਟ ਆ ਗਏ ਨੇ। ਇਹਨਾਂ ਦਾ ਜਿਹੜੇ ਵਿਰੋਧੀ ਧਿਰ ਸੀ ਚੰਨੀ ਗਰੁੱਪ ਸੀ, ਇਹਨਾਂ ਦਾ ਹਮਲਾ ਭਪੇਸ਼ ਬਘੇਲ ਤੇ ਸੀ, ਤੇ ਰਾਜੇ ਦਾ ਜਿਹੜਾ ਹਮਲਾ ਉਹ ਇਸ ਵੇਲੇ ਸਚਿਨ ਪਾਇਲਟ ਤੇ ਆ, ਵੀ ਸਚਿਨ ਪਾਇਲਟ ਦੇ ਬਦਲੇ ਕਹਿਣ ਦੇ ਉੱਤੇ ਜਿਹੜਾ ਸੀ ਮੇਰੇ ਕੋਲ ਪ੍ਰਧਾਨਗੀ ਖੋਈ ਗਈ ਹੈ, ਤੇ ਇਸ ਕਰਕੇ ਆਪਾਂ ਇਹੀ ਗੱਲ ਕਹਿ ਸਕਦੇ ਨਾ ਗੁੱਡਾ ਰਿਹਾ ਤੇ ਨਾ ਗੁੱਡੀ ਰਹੀ, ਭਪੇਸ਼ ਬਘੇਲ
5: ਕਹਿੰਦਾ।
7: ਹੁਣ ਜਿਹੜੀ ਵਿਰੋਧੀ ਤੇ ਦੂਜੇ ਹੈਗੇ ਆਪਣੇ ਨਸਲ ਦੇ ਚੰਨੀ ਗਰੁੱਪ, ਉਹ ਦਿੱਲੀ ਡੇਰੇ ਲਾ ਕੇ ਬੈਠਾ ਵਾ, ਜਿਹੜਾ ਸੁਖੀ ਰੰਧਾਵਾ ਕਾਫੀ ਐਕਟਿਵ ਆ, ਉਹਨੇ ਵੇਣੁਗੋਪਾਲ ਨਾਲ ਮੀਟਿੰਗ ਕੀਤੀ, ਕੱਲੇ ਨੇ ਕੀਤੀ, ਮੁੜ ਕੇ ਚੰਨੀ ਨੇ ਤੇ ਬਕਾਇਦਾ ਤੌਰ ਤੇ ਸੁਖੀ ਰੰਧਾਵੇ ਨੇ ਕੀਤੀ, ਬਾਜਵਾ ਆਪਣੇ ਲੈਵਲ ਤੇ ਕਰ ਰਿਹਾ, ਲੇਕਿਨ ਬਾਜਵੇ ਨੂੰ ਕਹਿ ਦਿੱਤਾ ਗਿਆ ਭਾਈ ਤੂੰ ਜਿੱਥੇ ਹੈਗਾ ਨਾ ਐਲ ਓ ਪੀ ਚ ਹੋ ਗਿਆ ਬੈਠਾ ਉੱਥੇ ਚੰਗਾ ਰਹੇਗਾ, ਇਸ ਕਰਕੇ ਉਹ ਲਾਈਨ ਚ ਮੇਰੇ ਖਿਆਲ ਬਾਹਰ ਹੋ ਗਏ ਨੇ ਪ੍ਰਧਾਨਗੀ ਦੌੜ ਚੋਂ। ਲੇਕਿਨ ਇਸ ਵੇਲੇ ਜਿਹੜੀ ਪ੍ਰਧਾਨਗੀ ਦੀ ਦੌੜ ਬਾਰੇ ਜੋ ਹੁਣ ਤੱਕ ਚਰਚੇ ਹੋ ਰਹੇ ਨੇ, ਉਹ ਵਿਜੇ ਇੰਦਰ ਸਿੰਗਲਾ ਦੇ ਹੋ ਰਹੇ ਨੇ, ਉਹ ਪ੍ਰਗਟ ਸਿੰਘ ਦੇ ਹੋ ਰਹੇ ਨੇ, ਰਾਣਾ ਕੇ ਪੀ ਸਿੰਘ ਦੇ ਹੋ ਰਹੇ ਤੇ ਸੁਖਵਿੰਦਰ ਸਿੰਘ ਸਰਕਾਰੀਆ ਦੇ ਹੋ ਰਹੇ ਨੇ, ਚਾਰ ਬੰਦੇ ਨੇ, ਕਿਸੇ ਕਿਹਦੇ ਉੱਤੇ ਰੱਖੀ ਸਿਰ ਤੇ ਰੱਖਿਆ ਜਾਂਦਾ ਤਾਜੇ ਤੇ ਪਤਾ ਨਹੀਂ, ਕਿਉਂਕਿ ਕਾਂਗਰਸ ਦਾ ਕਲਚਰ ਹੋਰ ਹੀ ਕਿਸਮ ਦਾ ਵਾ। ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਕਹਿੰਦੇ ਹੁੰਦੇ ਵੀ ਇੱਥੇ 1.5 ਕਿਲੋਮੀਟਰ ਵਾਲੇ ਮੁੱਖ ਮੰਤਰੀ ਵੀ ਹੈਗੇ ਨੇ, ਉਹਨਾਂ ਨੂੰ ਆਪਣੇ ਤਰੀਕੇ ਨਾਲ ਗੱਲ ਕਰਨ ਦੀ ਜਾਚ ਹੈ, ਵੀ ਸੁੱਖੀ ਰਧਾਵੇ ਨੂੰ ਕਹਿਤਾ ਵੀ ਤੈਨੂੰ ਮੁੱਖ ਮੰਤਰੀ ਸਹੁੰ ਚੁਕਾਉਣੀ, ਤੂੰ ਆਪਣੇ ਘਰੋਂ ਬਕਾਇਦਾ ਤੌਰ ਤੇ ਗੱਡੀ ਤੇ ਚੜ ਕੇ ਤੁਰਿਆ ਤੇ 1.5 ਕਿਲੋਮੀਟਰ, ਕਹਿੰਦਾ ਨਹੀਂ ਨਹੀਂ ਤੇਰਾ ਨਾਂ ਨੀ ਗੌਰ ਕਿਸੇ ਦਾ ਚੰਨੀ ਨੂੰ ਲੈਣ ਲੱਗ ਗਿਆ। ਇੱਥੇ ਇਹੋ ਜਿਹੀ ਤਿਲਕਣਬਾਜ਼ੀ ਕਾਂਗਰਸ ਚ ਹੈਗੀ ਆ, ਜਿੰਨਾ ਚਿਰ ਚਿੱਠੀ ਨਾ ਜਾਰੀ ਹੋਵੇ ਜਿੰਨਾ ਚਿਰ ਉਹਦਾ ਜਿਹੜਾ ਸਭ ਕੁਛ ਇਲਾਵਾ ਪ੍ਰਕਿਰਿਆ ਪੂਰੀ ਨਾ ਹੋ ਜੇ। ਇਸ ਕਰਕੇ ਜਿਹੜਾ ਵਾ ਰਾਜੇ ਦੀ ਤੇ ਗੁੱਡਾ ਤੇ ਗੁੱਡੀ ਚਲੇ ਗਏ ਨੇ ਤੇ ਰਾਜੇ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਤੇ ਮੈਨੂੰ ਹੁਣ ਕਹਿੰਦਾ ਥੋੜਾ ਚਿਰ ਆਰਾਮ ਕਰਨੀ ਚਾਹੀਦਾ, 15-20 ਦਿਨ ਆਰਾਮ ਕਰਾਂ ਆਪਣਾ, ਬਹੁਤ ਕੰਮ ਕੀਤਾ, ਬਹੁਤ ਪ੍ਰਾਪਤੀਆਂ ਕੀਤੀਆਂ ਨੇ, ਚਲੋ ਹੁਣ ਵੇਖੋ ਛੁੱਟੀ ਮਿਲਦੀ ਕਿ ਨਹੀਂ ਮਿਲਦੀ, ਆਰਾਮ ਕਰਦੇ ਕਿ ਨਹੀਂ ਕਰਦੇ, ਕਿਉਂ ਆਰਾਮ ਦਾ ਸਮਾਂ ਨਹੀਂ ਵੋਟਾਂ ਦਾ ਸਮਾਂ
5: ਜੀ। 9051313200 ਭਾਈ ਕੋਈ ਪਤਾ ਨਹੀਂ ਆਰਾਮ ਕਰਨ ਲਈ ਕੈਪਟਨ ਸਾਹਿਬ ਚਲ ਗਏ ਸੀ ਨਾ ਪਹਾੜਾਂ ਦੇ ਵਿਚ ਸੀਤਾ ਫਲ ਖਾਣ ਵਾਸਤੇ, ਬਸ ਇਹਨਾਂ ਦਾ ਕੋਈ ਪਤਾ ਨੀ ਕਿਹੜੇ ਵੇਲੇ, ਇਹ ਵੀ ਰਾਜੇ ਮਹਾਰਾਜੇ ਹੀ ਨੇ। ਸਾਡੇ ਇਕ ਬਹੁਤ ਪਰਮ ਮਿੱਤਰ ਨੇ, ਮੈਨੂੰ ਉਹਨਾਂ ਨੇ ਇਕ ਕੁਝ ਲਾਈਨਾਂ ਲਿਖ ਕੇ ਕਿਸੇ ਸ਼ਾਇਰ ਦੀਆਂ ਭੇਜੀਆਂ ਨੇ ਤੇ ਮੈਂ ਰਾਤੀ ਵੀ ਸੁਣਾਈਆਂ ਸੀ, ਕਹਿੰਦੇ ਮੈਂ ਸੁਣ ਨੀ ਸਕਿਆ, ਮੈਂ ਕਿਹਾ ਰਿਪੀਟ ਹੋਣਾ ਸ਼ੋ, ਕਹਿੰਦੇ ਸਵੇਰੇ ਸੁਣਾ ਦਿਓ। ਮੈਨੂੰ ਸਮਝ ਨੀ, ਉਹਨਾਂ ਨੇ ਮੈਨੂੰ ਸਪੈਸ਼ਲ ਕੁਝ ਸੁਨੇਹਾ ਜਿਹਾ ਭੇਜਿਆ ਇਹਦੇ ਵਿਚ ਜਾਪਦਾ ਕੁਝ, ਪੱਟੀ ਸਾਹਿਬ ਸਮਝ ਤੇ ਮੈਂ ਗਿਆ ਵੈਸੇ। ਕਹਿੰਦੇ ਜੜਾਂ ਮਿੱਟੀ ਚੋ ਰੱਖੀ ਚ ਗਿਰਦੇ ਨਾਲ ਵਾਹ ਰੱਖੀ, ਜੜਾਂ ਮਿੱਟੀ ਚੋ ਹੀ ਰੱਖੀ ਚ ਗਿਰਦੇ ਨਾਲ ਵਾਹ ਰੱਖੀ, ਬੜੇ ਤੂਫਾਨ ਚੱਲਣਗੇ ਡਰੀ ਨਾ ਹੌਸਲਾ ਰੱਖੀ, ਜੜਾਂ ਮਿੱਟੀ ਚੋ ਹੀ ਰੱਖੀ ਚ ਗਿਰਦੇ ਨਾਲ ਵਾਹ ਰੱਖੀ, ਬੜੇ ਤੂਫਾਨ ਝੁੱਲਣਗੇ ਡਰੀ ਨਾ ਹੌਸਲਾ ਰੱਖੀ, ਵਗੇ ਲੂ ਬਲ ਰਿਹਾ ਅੰਬਰ ਕਿਤੇ ਸੜਨਾ ਜਾਣ ਪੰਛੀ, ਨਵੀਂ ਅੱਖ ਦੀ ਨਹੀਂ ਕਾਫੀ ਘਟਾਵਾਂ ਦਾ ਪਤਾ ਰੱਖੀ, ਦਵਾ ਦੀ ਆੜ ਚ ਜੋ ਲੂਣ ਪਾ ਦਿੰਦੇ ਨੇ ਜ਼ਖਮਾਂ ਤੇ, ਇਨ੍ਹਾਂ ਬਹੁਤ ਚਿਹਰਿਆਂ ਵਾਲੇ ਹਕੀਮਾਂ ਤੋਂ ਬਚਾ ਰੱਖੀ, ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫਲਾ ਬਣਿਆ, ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫਲਾ ਬਣਿਆ, ਇਰਾਦਾ ਪਰਬਤਾਂ ਵਾਂਗੂ ਲਹੂ ਨੂੰ ਖੋਲਦਾ ਰੱਖੀ, ਤੇਰੇ ਮੱਥੇ ਚੋਂ ਚਾਨਣ ਹੈ ਝੁਕੀਨਾ ਹਨੇਰਿਆਂ ਅੱਗੇ, ਮਿਲੇ ਜੇ ਮੋਹ ਵਫਾ ਆਦਰ ਸਦਾ, ਨੀਵੀਂ ਨਿਗਾਹ ਰੱਖੀ ਨੀਵੀਂ ਨਿਗਾਹ ਰੱਖੀ। ਕੁਲਵਿੰਦਰ ਬਛੋਣਾ ਸਾਹਿਬ ਦੀਆਂ ਸਤਰਾਂ ਨੇ ਉਹਨਾਂ ਨੇ ਮੈਨੂੰ ਭੇਜੀਆਂ, ਵੈਸੇ ਇੱਕ ਦੋ ਹੋਰ ਵੀ ਉਹਨਾਂ ਦੀਆਂ ਸਤਰਾਂ ਭੇਜੀਆਂ ਨੇ, ਕਿਤੇ ਸਮਾਂ ਲੱਗਾ ਤਾਂ ਫੇਰ ਸਾਂਝਾ ਕਰਾਂਗੇ। ਲਓ ਵੀਰ ਜੀ, ਮੈਂ ਫੇਰ ਸੁਣਾ ਦਿੱਤੀਆਂ ਨੇ ਸਤਰਾਂ ਤੁਹਾਨੂੰ, ਮੈਨੂੰ ਤੁਹਾਡੇ ਸੁਨੇਹੇ ਦੇ ਵਿੱਚ ਬਹੁਤ ਵੱਡਾ ਮੈਸੇਜ ਮਿਲ ਗਿਆ ਤੇ ਮੈਂ ਇਸ ਗੱਲ ਨੂੰ ਪੱਲੇ ਬੰਨ ਕੇ ਹਮੇਸ਼ਾ ਰੱਖਾਂਗਾ। ਜਿਹਦੇ ਵਾਸਤੇ ਰਹੋ ਤੁਸੀਂ ਭਾਵਕ ਕਰ ਦਿੰਦੇ ਹੋ ਕਿਸੇ ਵੇਲੇ ਇਹੋ ਜਿਹੀਆਂ ਸਤਰਾਂ, ਚਲੋ ਜ਼ਿਆਦਾ ਨਹੀਂ ਤਾਂ ਥੋੜੇ ਖੜਨ ਵਾਲੇ ਜਿੰਨੇ ਵੀ ਹੋਣ ਨਾਲ, ਯਾਰ ਤਾਂ ਦੋ ਚਾਰ ਹੀ ਹੁੰਦੇ ਨੇ, ਕਿਉਂ ਪੱਟੀ ਸਾਹਿਬ? ਅਕਾਲੀ ਆਗੂ 9 ਅਕਤੂਬਰ ਨੂੰ ਜਥੇਦਾਰ ਨੂੰ ਮਿਲ ਕੇ ਪਾਜ ਉਧੇੜੇ ਗੀ, ਫੀਮੇਲ ਆ ਇੱਥੇ ਉਧੇੜੇ ਗਾ ਤੇ ਗੀ, ਮਤਲਬ ਬਦਲ ਗਿਆ, ਮੇਲ ਤੇ ਫੀਮੇਲ ਹੋ ਗਿਆ। ਹਾਂਜੀ,
7: ਇਹ ਬੀਬੀ ਰੂਪ ਕੌਰ ਹੈ।
5: ਹਾਂ,
7: ਰੂਪ ਕੌਰ ਸੰਧੂ ਦਾ ਕਸੂਰ ਕੋਈ ਨੀ ਸੀਗਾ, ਲੇਕਿਨ ਉਹਦੇ ਵਿਰੋਧੀਆਂ ਨੂੰ ਇੱਕ ਬਹਾਨਾ ਚਾਹੀਦਾ ਸੀ, ਚੁੱਕ ਕੇ ਬੀਬੀ ਨੂੰ ਬਿਨਾਂ ਕੋਈ ਦੱਸੇ ਦਿਨਾਂ ਕੋਈ ਨੋਟਿਸ ਤੇ ਬਾਹਰ ਮਾਰੇ। ਹੁਣ ਬੀਬੀ ਨੇ ਕਹਿਤਾ ਵੀ ਹੁਣ ਜਿਹੜੀ ਤਿਆਰ ਰਹੋ, ਮੈਂ ਇੱਕ ਇੱਕ ਦਾ ਪਾਜ ਦੇ ਦੂੰਗੀ ਹੁਣ, ਤੇ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਸੀ ਮੈਂ ਅਕਾਲ ਤਖ਼ਤ ਤੇ ਜਾਊਂਗੇ ਤੇ ਜਿਹੜੀਆਂ ਹੋਰ ਬੀਬੀਆਂ ਟੂ ਮੀ ਟੂ ਉਹ ਨਾਲ ਲੈ ਕੇ ਜਾਊਂਗੀ ਤੇ ਜਥੇਦਾਰ ਦੇ ਸਾਹਮਣੇ ਦੀ ਪਰੇਡ ਵੀ ਕਰਾਊਂਗੀ ਤੇ ਉਹਨਾਂ ਦੀਆਂ ਕਹਾਣੀਆਂ ਵੀ ਲੋਕਾਂ ਨੂੰ ਸੁਣਾਓ ਇਹਨੂੰ ਕੀ ਕਹਿੰਦਾ। ਜਦੋਂ ਉਹਨੇ ਇੰਨੀ ਗੱਲ ਕਹਿ ਦਿੱਤੀ ਤੇ ਜਥੇਦਾਰ ਸਾਹਿਬ ਨੇ ਹੁਣ ਟਾਈਮ ਨੀ ਦਿੱਤਾ ਉਹਨਾਂ ਨੂੰ, ਫੋਨ ਨੀ ਚੁੱਕਦੇ ਉਹਨਾਂ ਦਾ। ਜਥੇਦਾਰ ਜੀ ਦਮ ਹੈਗਾ ਜੇ ਜਥੇਦਾਰ ਹੈ ਤੇ ਗੱਲ ਸੁਣੋ, ਅਕਾਲ ਤਖ਼ਤ ਤੇ ਕੋਈ ਵੀ ਫਰਿਆਦੀ ਆਵੇ ਕਿਸੇ ਕਿਸਮ ਦਾ ਆਵੇ ਫਰਿਆਦ ਕਰ ਸਕਦਾ, ਉਹਦੀ ਫਰਿਆਦ ਵੀ ਸੁਣੀ ਜਾਂਦੀ ਹੈ ਤੇ ਉਹਦਾ ਹੱਲ ਵੀ ਕੀਤਾ ਜਾਂਦਾ। ਹੈਦਰਾਬਾਦ ਦੇ ਨਿਜ਼ਾਮ ਦਾ ਵੀ ਹੱਲ ਕੀਤਾ ਸੀ ਨਾ ਅਕਾਲ ਤਖ਼ਤ ਨੇ, ਤੇ ਉਹ ਪੰਡਿਤ ਜੀ ਦੀ ਪਟਵਾਲੀ ਚੁੱਕ ਕੇ ਲੈ ਗਏ ਜੀ ਕਸੂਰ ਨੇ, ਜੋ ਵੀ ਹੱਲ ਕੀਤਾ ਸੀ
5: ਨਾ।
7: ਇਹ ਤੇ ਆਪਣੀ ਹੈ ਜਿਹੜੀ ਕਹਿੰਦੀ ਵੀ ਮੇਰੀ ਮੇਰੀ ਗੱਲ ਸੁਣੋ, ਗੁਜਰਾਤੀ ਜੀ ਮੇਰੀ ਆਵਾਜ਼ ਸਾਂਭੜੋ। ਹੁਣ ਉਹ ਬੀਬੀ ਨੇ ਕਹਿਤਾ ਵੀ ਮੇਰੀ ਗੱਲ ਤੁਸੀਂ ਨਹੀਂ ਫੋਨ ਚੁੱਕਦੇ, ਤੇ ਜਥੇਦਾਰ ਜੀ ਮੈਂ ਤੁਹਾਨੂੰ ਇਹ ਗੱਲ ਕਹਿੰਦੀ, ਮੈਂ 9 ਤਰੀਕ ਨੂੰ ਸੁੱਖੇ ਤੇ ਝੰਡੇ ਦੀ ਬਰਸੀ ਹੈ, ਮੈਂ ਉੱਥੇ ਅਕਾਲ ਤਖ਼ਤ ਤੇ ਆਊਂਗੀ, ਉੱਥੇ ਤੁਸੀਂ ਵੀ ਹੋਣਾ, ਫਿਰ ਮੈਂ ਤੁਹਾਡੇ ਨਾਲ ਮੁਲਾਕਾਤ ਵੀ ਕਰੂੰਗੀ, ਤੁਹਾਨੂੰ ਦੱਸੂਗੀ ਕਿ ਕੁਛ ਹੋ ਰਿਹਾ। ਤੇ ਬੇਬੀ ਤੂੰ ਗੱਲ ਕਿਹਦੀ ਕਰਨੀ ਹੈ? ਗੁਲਾਮਾਂ ਤੋਂ ਕਦੀ ਆਸ ਨਹੀਂ ਕੀਤੀ ਜਾਂਦੀ। ਇਹ ਅਕਾਲੀ ਫੂਲਾ ਸਿੰਘ ਸੀ ਜਿਹਦੇ ਕੋਲ ਆਸ ਕੀਤੀ ਗਈ ਸੀ ਕਿ ਹੈਦਰਾਬਾਦ ਦੇ ਨਿਜ਼ਾਮ ਨੂੰ ਇਨਸਾਫ਼ ਮਿਲਿਆ ਤੇ ਜੱਸਾ ਸਿੰਘ ਰਾਮਗੜੀਆ ਤੋਂ ਅਕਾਲ ਤਖ਼ਤ ਤੋਂ ਪੰਡਿਤ ਨੂੰ ਇਨਸਾਫ਼ ਮਿਲਿਆ। ਅੱਜ ਉਹ ਚੀਜ਼ਾਂ ਨਹੀਂ ਹੈਗੀਆਂ, ਉਹ ਪੈਦਾ ਕਰਨੀਆਂ ਪੈਣਗੀਆਂ, ਸਮਾਂ ਲੱਗੂਗਾ, ਤਰੀਕਾ ਬਦਲਣਾ ਪਊਗਾ। ਵੇਖੋ ਚਾਵਲਾ ਸਾਹਿਬ, ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਹੈ, ਆਪਾਂ ਪਹਿਲਾਂ ਗਿਆ ਸੀ ਵੇਖਣ ਵੀ ਅੰਤਰਿੰਗ ਕਮੇਟੀ ਦਾ ਅਸਤੀਫਾ ਪ੍ਰਵਾਨ ਕਰਦੇ ਕਿ ਨਹੀਂ ਕਰਦੇ ਚਾਵਲੇ ਦਾ, ਉਹਦੀ ਗੱਲ ਹੀ ਨਹੀਂ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਇਹ ਇਲਜ਼ਾਮ ਲਾਇਆ ਵੀ ਜਿਹੜਾ ਸਾਡਾ ਬੰਦਾ ਸੀ ਵਿਰੋਧੀ ਧਿਰ ਦਾ ਮਿੱਠੂ ਸਿੰਘ ਕਾਨੇਕ, ਉਹਨੂੰ ਵੀ ਚਿੱਠੀ ਮਿਲੀ ਨਹੀਂ ਅਕਾਲ ਤਖ਼ਤ ਤੋਂ, ਤੇ ਉਹ ਚਿੱਠੀ ਪ੍ਰਧਾਨ ਨੂੰ ਭੇਜਤੀ, ਵਿਖਾ ਦੇ ਉਹਨੂੰ ਵੀ ਆ ਤੈਨੂੰ ਅਸੀਂ ਤੂੰ ਮੀਟਿੰਗ ਚ ਭਾਗ ਨਹੀਂ ਲੈ ਸਕਦਾ। ਉਹ ਕਹਿੰਦਾ ਮੈਨੂੰ ਤਾਂ ਚਿੱਠੀ ਆਈ ਨੀ, ਤੁਹਾਨੂੰ ਪਹਿਲਾਂ ਕਿਵੇਂ ਆ ਗਈ?
8: ਜਿਹੜੀਆਂ ਗੱਲ ਚੱਲ ਰਹੀ ਹੈ ਬੀਬੀ ਰੂਪ ਕੌਰ ਦੀ, ਜਿਵੇਂ ਪੱਟੀ ਸਾਹਿਬ ਨੇ ਆਲਰੇਡੀ ਕਿਹਾ ਹੀ ਹੈ ਵੀ ਚੱਲੀ ਕਿਹਦੇ ਕੋਲ ਹੈ ਬੀਬੀ, ਕਿਹਦੇ ਕੋਲ ਦੁੱਖ ਰੋਏਗੀ, ਕਿਹਦੇ ਕੋਲ ਪੜਦੇ ਫੁੱਲਣਗੀ? ਉਹਨਾਂ ਨੇ ਤਾਂ ਪੜਦੇ ਪਾਉਣੇ ਨੇ, ਪੜਦੇ ਖੋਲਣੇ ਨੀ ਗੇ। ਤੋ ਮੇਰਾ ਖਿਆਲ ਹੈ ਵੀ ਟਾਈਮ ਵੇਸਟ ਕਰਨ ਦੀ ਬਜਾਏ ਬੀਬੀ ਜੀ ਨੂੰ, ਚਾਹੇ ਤਾਂ ਉਹ ਹਿਊਮਨ ਰਾਈਟਸ ਵਾਲਿਆਂ ਕੋਲ ਜਾਂ ਪੱਟੀ ਸਾਹਿਬ ਨੂੰ ਉੱਥੇ ਬਿਹਤਰ ਪਤਾ, ਸੁਜੈਸਟ ਕਰਨ ਵੀ ਭਾਈ ਜੇ ਐਨਰਜੀ ਹੈਗੀ ਹੈ, ਮਹਾਰਾਜ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੈ, ਤੇ ਚਾਹੇ ਕਿਸੇ ਰਾਹ ਕੀਤੀ ਹੈ, ਤੂੰ ਇਹਨਾਂ ਦੇ ਭੇਖੀਆਂ ਦੇ ਪਾਜ ਉਧੇੜਨ ਲੱਗੀ ਆ, ਕਿਸੇ ਚੰਗੇ ਪਲੇਟਫਾਰਮ ਤੇ ਇਹਨੂੰ ਭੇਜੋ, ਪੱਟੀ ਸਾਹਿਬ ਇਹਨੂੰ ਸੁਝਾ ਦੇਈਏ, ਮੇਰਾ ਖਿਆਲ ਹੈ।
5: ਬਹੁਤ ਬਹੁਤ ਮਿਹਰਬਾਨੀ, ਮੈਂ ਤੇ ਹੈਰਾਨ ਆ ਕਿ ਚਾਵਲਾ ਸਾਹਿਬ ਨੇ ਪਾਜ ਦੇੜਨੇ ਸੀਗੇ, ਤੇ ਅਸੀਂ ਕਿਹਾ ਸੀ ਕਿ ਗੁਰੂ ਕਲਗੀਧਰ ਦਾ ਸ਼ੇਰ ਬਣ ਜਾ ਹੁਣ, ਤੇਰਾ ਤੇ ਕੋਈ ਛੱਡਿਆ ਨਹੀਂ, ਦਾਗ ਤੇ ਤੇਰੇ ਕੋਲ ਤੋਂ ਬਣਾ ਨਹੀਂ, ਇਹ ਤਾਂ ਸਾਰੀ ਉਮਰ ਲੱਗਾ ਰਹਿਣਾ, ਤੇ ਪਰ ਉਹ ਪਤਾ ਨਹੀਂ ਕਿੱਥੇ ਵਿਉਂਤਾ ਬਣਾ ਰਹੇ ਨੇ ਜੇ, ਪਤਾ ਨਹੀਂ ਕਿਹੜੀਆਂ ਲੁਗੱਤਮ ਕੱਢ ਰਹੇ ਨੇ, ਕਿਹੜੇ ਵੇਲੇ ਉਹਨਾਂ ਨੇ ਪਾਜ ਖੋਲਣੇ ਨੇ, ਕਿਹੜੇ ਵਜੇ ਅਨਾਉਂਸਮੈਂਟ ਕਰਨੀ ਕਿ ਬਲਾ ਬਲਾ ਬਲਾ ਬਲਾ ਬਲਾ ਬਲਾ। ਅੱਛਾ, ਵਿਰਸਾ ਸਿੰਘ ਵਲਟੋਏ ਦੀ ਬੀਬੀ ਦੇ ਨਾਲ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀ ਆ, ਸੁਣੀਏ ਤੁਸੀਂ?
7: ਹਾਂਜੀ,
5: ਉਹ ਸੁਣੀ ਆਡੀਓ ਤੁਸੀਂ?
7: ਸੁਣੀ, ਪਰ ਮੈਂ ਉਸਦੀ ਪੁਸ਼ਟੀ ਨਹੀਂ ਕਰਦਾ।
5: ਆਪਾਂ ਵੀ ਨਹੀਂ ਕਰਦੇ, ਪਰ ਇੰਨੀ ਸਿਮੀਲਰ ਆਵਾਜ਼ ਜਿਹੜੀ ਆ ਏ ਆਈ ਦੇ ਨਾਲ ਨਹੀਂ ਬਣਦੀ ਪੱਟੀ ਸਾਹਿਬ।
7: ਨਹੀਂ, ਜੋ ਵੀ ਹੋਵੇ ਮੈਂ ਪੁਸ਼ਟੀ ਨਹੀਂ ਕਰਦੇ, ਕਿਉਂ ਵਿਰਸਾ ਸਿੰਘ ਵਲਟੋਆ ਨੇ ਕੱਲ ਕਰਨੀ ਹੈ ਪ੍ਰੈਸ ਕਾਨਫਰੰਸ, ਉਹ ਦੱਸੂਗਾ ਕਿ ਮੇਰੀ ਆਵਾਜ਼ ਕਿਹੜੀ ਹੈ ਤੇ ਕਿਹੜੀ ਮੇਰੀ ਆਵਾਜ਼ ਹੈਗੀ ਕਿ ਨਹੀਂ।
5: ਇੱਕ ਆ ਨਵਾਂ ਸਿਆਪਾ ਪੈ ਗਿਆ ਕਿ ਹਰ ਬੰਦਾ ਕਹਿੰਦਾ ਜੀ ਏ ਆਈ ਨਾ ਬਣਾ ਦਿੱਤੀ ਆ, ਇਹ ਸਾਡੀ ਹੈ ਹੀ ਨਹੀਂ। ਉਹ ਬੰਦਾ ਸ਼ਰਿਆਮੇ ਹੁੰਦਾ ਕਹਿੰਦਾ ਮੈਂ ਤੇ ਹੈ ਹੀ ਨਹੀਂ ਜੀ, ਮੇਰਾ ਇਹ ਡੁਪਲੀਕੇਟ ਬਣਾ ਦਿੱਤਾ ਜੀ, ਮੈਂ ਤੇ ਉੱਥੇ ਹੈ ਹੀ ਨਹੀਂ ਸੀਗਾ, ਬਸ ਇੱਕ ਆ ਨਵਾਂ ਹੀ ਪੰਗਾ ਹੈ। ਅੱਛਾ,
7: ਬਿਲਕੁਲ,
5: ਇਦੋਂ ਪਹਿਲਾਂ ਜਦੋਂ ਤੁਸੀਂ ਕਲਮ ਵਾਲੇ ਪੱਤਰਕਾਰ ਸੀ, ਕਲਮਾਂ ਹੀ ਹੁੰਦੀਆਂ ਸੀ ਹੱਥ ਵਿਚ, ਕਾਪੀ ਹੁੰਦੀ ਸੀ, ਤੇ ਸਟੇਟਮੈਂਟ ਜਦੋਂ ਕੋਈ ਪੱਤਰਕਾਰ ਕਿਸੇ ਲੀਡਰ ਕੋ ਪੁੱਛਦਾ ਸੀ ਜਾਂ ਸਟੇਜ ਤੋਂ ਪੁੱਛਦਾ ਸੀ ਜਾਂ ਇੰਟਰਵਿਊ ਕਰਦਾ ਸੀ, ਤਾਂ ਉਹ ਬਖਸ਼ੀਆਂ ਦੇੜ ਦਿੰਦਾ ਸੀ ਆਪਣੀ ਕਿਤਾਬ ਆਪਣੇ ਅਖਬਾਰ ਦੇ ਵਿਚ, ਤੇ ਲੀਡਰ ਦੀ ਜ਼ਰੂਰਤ ਨਹੀਂ ਹੁੰਦੀ ਸੀ ਉਸ ਨੂੰ ਕਾਟ ਕਰਜੇ, ਇਹ ਗੱਲ ਮੈਂ ਕਹੀ ਆ, ਉਹਦੀ ਆਤਮਾ ਕਿਤੇ ਨਾ ਕਿਤੇ ਜੀਂਦੀ ਹੁੰਦੀ ਸੀ ਵੀ ਯਾਰ ਮੈਂ ਗੱਲਾਂ ਕਹੀਆਂ ਨੇ, ਮੈਂ ਸਟੇਜ ਤੋਂ ਕਹੀਆਂ ਨੇ ਜਾਂ ਮੈਂ ਪੱਤਰਕਾਰ ਨੂੰ ਇੰਟਰਵਿਊ ਦੇਣ ਵਾਲੇ ਗੱਲਾਂ ਕਹੀਆਂ ਨੇ ਤੇ ਇਹਨੇ ਲਿਖੀਆਂ ਨੇ, ਇਹਦੇ ਚ ਕੋਈ ਦੋ ਰਾਵਾਂ ਨਹੀਂ। ਮੈਂ ਆਪਣੀ ਹੱਡਬੀਤੀ ਸੁਣਾ ਦਿੰਦਾ ਇੱਥੇ, ਚਲੋ ਸਾਡੇ ਪੱਤਰਕਾਰੀ ਦੇ ਬੜੇ ਗਰੁੱਪ ਬਣਦੇ, ਇੱਕ ਗਰੁੱਪ ਬਣਿਆ ਉਹਦੇ ਵਿਚ ਮੈਂ ਸੀ, ਮੈਂ ਕਦੇ ਪ੍ਰਧਾਨਗੀ ਦਾ ਭੁੱਖਾ ਨਹੀਂ ਰਿਹਾ, ਤੇ ਬੜੀ ਵਾਰੀ ਪ੍ਰਧਾਨਗੀ ਦੀਆਂ ਆਫਰਾਂ ਆਈਆਂ ਨੇ, ਤੇ ਉਹ ਮੁੜ ਕੇ ਗਰੁੱਪ ਖੇਰੂ ਖੇਰੂ ਵੀ ਹੋ ਜਾਂਦੇ, ਫਿਰ ਵੀ ਪ੍ਰਧਾਨ ਬਣੇ ਹੁੰਦੇ ਨੇ ਲੋਕ। ਅੱਛਾ, ਮੇਰਾ ਕਹਿਣ ਤੋਂ ਭਾਵ ਇੱਕ ਮੈਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਬਹੁਤ ਵੱਡਾ ਗਰੁੱਪ ਆਇਆ ਸੀ, ਇੱਕ ਵਾਰੀ ਮੈਂ ਕਈ ਵਾਰੀ ਕੋਟ ਕੀਤਾ, ਉਹਦੀ ਰਿਕਾਰਡਿੰਗ ਮੇਰੇ ਕੋਲ ਪਈ ਆ, ਤੇ ਜਦੋਂ ਉਨ੍ਹਾਂ ਨੇ ਗੱਲਾਂ ਕੀਤੀਆਂ ਤੇ ਇੱਥੇ ਕੁਝ ਖਾੜਕੂ ਜਥੇਬੰਦੀਆਂ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਸੀ, ਵਿਰੋਧ ਕਰ ਰਹੀਆਂ ਸੀ, ਕਾਫੀ ਰੌਲਾ ਰੱਪਾ ਪਿਆ ਸੀਗਾ, ਤੇ ਸਵੇਰ ਦਾ ਸ਼ੋਅ ਸੀ 9 ਤੋਂ 10 ਦਾ, 10 ਤੋਂ ਬਾਅਦ ਮੈਂ ਫੇਰ ਜਾਣਾ ਸੀ, ਉਸੀ ਗਰੁੱਪ ਨੇ ਸੱਦਿਆ ਸੀਗਾ ਇੱਕ ਦੇ ਘਰ ਆਪਣੇ ਲੀਡਰ ਸਾਹਿਬ ਨੂੰ, ਤੇ ਜਦੋਂ ਅਸੀਂ ਮੈਂ ਬੋਲਦਾ ਪਿਆ ਸੀ ਵੀ ਇੱਕ ਦਿਨ ਪਹਿਲਾਂ ਇਹਨਾਂ ਨੇ ਆਹ ਸਟੇਟਮੈਂਟਾਂ ਦਿੱਤੀਆਂ ਨੇ, ਆਹ ਬੋਲਿਆ, ਆਹ ਗੱਲਾਂ ਕੀਤੀਆਂ ਨੇ, ਤਾਂ ਜਦੋਂ ਮੈਂ ਉੱਥੇ ਪਹੁੰਚਿਆ ਤੇ ਮੇਰੇ ਹੱਥ ਚ ਗੁਲਦਸਤਾ ਫੜਾ ਤਾ, ਜੀ ਤੁਸੀਂ ਵੈਲਕਮ ਕਰਨਾ, ਹਾਂਜੀ, ਤੇ ਜਿਸ ਮੈਂ ਲੀਡਰ ਦਾ ਨਾਂ ਲਿਆ ਤੇ ਉਹ ਲੀਡਰ ਨੂੰ ਜਦੋਂ ਗੁਲਦਸਤਾ ਫੜਾ ਕਹਿੰਦਾ ਤੇਰੇ ਬਾਰੇ ਸੁਣਿਆ ਸੀ ਤੇ ਅੱਜ ਤੈਨੂੰ ਸੁਣ ਵੀ ਲਿਆ, ਮੈਂ ਕਿਹਾ ਜੀ ਮੈਂ ਗਲਤ ਨਹੀਂ ਕਹੀ, ਜਿਹੜੀ ਗੱਲਾਂ ਤੁਸੀਂ ਕੱਲ ਕਹੀਆਂ ਸੀ ਉਹੀ ਮੈਂ ਅੱਜ ਰੇਡੀਓ ਤੇ ਬੋਲਿਆ, ਮੇਰਾ ਕੰਮ ਆ ਧਰਮ ਆ ਪੱਤਰਕਾਰੀ ਕਰਨਾ, ਹਾਂਜੀ, ਤੇ ਢੀਂਡਸਾ ਸਾਹਿਬ ਉਹਨਾਂ ਲੀਡਰਾਂ ਦੇ ਵਿੱਚ ਸੀ, ਕੋਈ ਮੱਥੇ ਤੇ ਸ਼ਿਕਨ ਨਹੀਂ ਸੀ ਤੇ ਹੱਸ ਕੇ ਬੋਲੇ ਸੀ ਵੀ ਬਿਲਕੁਲ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ। ਹਾਂਜੀ, ਬ੍ਰਹਮਪੁਰਾ ਸਾਹਿਬ ਆਏ ਸੀ ਤੇ ਬ੍ਰਹਮਪੁਰਾ ਸਾਹਿਬ ਨੂੰ ਮੈਂ ਦੋ ਤਿੱਖੇ ਸਵਾਲ ਕੀਤੇ ਸੀ, ਕਹਿੰਦੇ ਗੱਲ ਤਾਂ ਤੁਹਾਡੀ ਸਹੀ ਹੈ ਪਰ ਕੀ ਕਰੀਏ ਪਾਰਟੀ ਦੀਆਂ ਸਾਨੂੰ ਬੰਦਿਸ਼ਾਂ ਦੇ ਵਿੱਚ ਰਹਿਣਾ ਪੈਂਦਾ ਹਨ। ਅੱਜ ਲੀਡਰਸ਼ਿਪ ਜਿਹੜੀ ਹੈ ਟੋਟਲੀ ਹੇਠੋਂ ਉੱਤੇ ਆ, ਤੁਸੀਂ ਲੀਡਰਸ਼ਿਪ ਨੂੰ ਕੋਈ ਗੱਲ ਕਰਕੇ ਪੁੱਛੋ, ਪਹਿਲਾਂ ਤਾਂ ਜਥੇਦਾਰ ਨੇ ਥੱਪੜ ਜੜ ਦਿੱਤਾ ਬੀਬੀ ਦੇ ਸਵਾਲ ਦੇ ਉੱਤੇ, ਵੇਖ ਲਓ ਤੁਸੀਂ ਕਾਹਦਾ ਜਥੇਦਾਰ ਹੈ।
7: ਚਾਵਲਾ ਸਾਹਿਬ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਹ ਤੇ ਦੂਰ ਦੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ 11 ਮੈਂਬਰੀ ਐਡਵੋਕੇਟਸ ਦੀ ਟੀਮ ਬਣਾਤੀ
5: ਜੀ,
7: ਜਿੰਨੇ ਸੋਸ਼ਲ ਮੀਡੀਆ ਜਾਂ ਅਖਬਾਰਾਂ ਵਾਲੇ ਜਿਹੜੇ ਵੀ ਅਕਾਲੀ ਦਲ ਬਾਦਲ ਦੇ ਖਿਲਾਫ਼ ਬੋਲਣਗੇ ਲਿਖਣਗੇ ਉਹਨਾਂ ਨੂੰ ਨੋਟਿਸ ਜਾਰੀ ਹੋਣਗੇ। ਹੁਣ ਅਕਾਲੀ ਦਲ ਇੱਧਰ ਉਲਝੇਗਾ, ਜਿੰਨੇ ਨੋਟਿਸ ਜਾਰੀ ਕਰੋਗੇ ਓਨੀ ਜ਼ਿਆਦਾ ਸੰਤਾਵਟ ਆਓਗੇ। ਜੇ ਕਿਤੇ ਕੋਈ ਤੁਹਾਡੇ ਖਿਲਾਫ਼ ਵਧੀਆ, ਤੁਸੀਂ ਹੁਣ ਪੱਤਰਕਾਰ ਨੂੰ ਫੋਨ ਕਰੋ ਵੀ ਸਾਡਾ ਪੱਖ ਵੀ ਰਾਜ ਵੀ ਸਾਡਾ ਪੱਖ ਵੀ ਰਾਜ।
5: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ 905
7: ਅੱਜ ਹਾਂਜੀ ਅੱਜ ਇਹਦੇ ਉੱਤੇ ਜਿਹੜੇ ਸਰਕਾਰ ਵਿਰੋਧੀ ਚੰਨ ਬਿਲਕੁਲ ਨਹੀਂ ਬੋਲਦੇ, ਇੱਕ ਸਾਡੇ ਮਹਾਂਪੁਰਸ਼ ਨੂੰ ਵੀ ਨਹੀਂ ਬੋਲਦੇ, ਦੋ ਤਿੰਨ ਹੋਰ ਵੀ ਨਹੀਂ ਬੋਲਦੇ ਉੱਤੇ। ਬੋਲਦੇ ਸਹੀ ਵੀ ਗਲਤ ਕਰ ਰਿਹਾ ਸ਼੍ਰੋਮਣੀ ਕਮੇਟੀ, ਅਕਾਲੀ ਦਲ ਗਲਤ ਕਰ ਰਿਹਾ। ਬਿਲਕੁਲ ਨਿਰਪੱਖ ਹੋ ਕੇ ਕਰੋਗੇ ਤੇ ਲੋਕ ਤੁਹਾਨੂੰ ਸਵਾਗਤ ਕਰਨਗੇ ਤੇ ਇਤਿਹਾਸ ਤੇ ਤੁਹਾਡਾ ਨਾਮ ਲਿਖਿਆ ਜਾਊਗਾ। ਜੇ ਇੱਕ ਤਰਫਾ ਕਰੋਗੇ ਤੇ ਫਿਰ ਲੋਕ ਤੁਹਾਨੂੰ ਆਉਣ ਵਾਲੇ ਸਮੇਂ ਚ ਵੀ ਜਿਹੜਾ ਕੋਸਿਆ ਕਰਨਗੇ ਵੀ ਇਹ ਬੰਦਾ ਜਿਹੜਾ ਸੀ ਪੱਤਰਕਾਰ ਨਹੀਂ ਸੀਗਾ, ਇਹ ਤੇ ਦਲਾਲ ਸੀਗਾ।
5: ਬਸ ਦਲਾਲ ਤੇ ਦਲਾਲਾਂ ਦੀ ਕਮੀ ਥੋੜੀ ਆ, ਦਲਾਲ ਤਾਂ ਥਾਂ ਥਾਂ ਤੇ ਤੁਰੇ ਫਿਰਦੇ ਨੇ। ਹੁਣ ਦਲਾਲ ਦੇ ਮਤਲਬ ਦੋ ਤਰ੍ਹਾਂ ਦੇ,
7: ਬੜੇ
5: ਦਲਾਲਾਂ ਦੇ ਚਾਹੁਣ ਵਾਲੇ ਵੀ, ਮਤਲਬ ਕਹਿ ਲੋ ਕਿ ਫਿਰ ਉਹੀ ਗੱਲ ਹੋ ਗਈ ਨਾ ਜੀ। ਤੇ ਐਨੀਵੇ ਅਗਲਾ ਕੁਐਸਚਨ ਮੇਰਾ 9058131320। ਚਲੋ ਆਪਾਂ ਬਹਿਰੀਨ ਵਾਲੇ ਕਾਂਡ ਬਾਰੇ ਤਾਂ ਗੱਲ ਕਰ ਲਈ ਆ ਕਿ ਫਿਰ ਬੀਬੀ ਤੇ ਵਿਰਸਾ ਸਿੰਘ ਬਟੋਵਾ ਦੀ ਜਿਹੜੀ ਆਡੀਓ ਜਨਤਕ ਅਸੀਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ, ਪਰ ਕਾਂਗਰਸ ਜਨਤਾ ਪਾਰਟੀ ਨੇ ਜੋ ਅੱਗੇ ਲਾਏ ਹੋਏ ਨੇ ਜੀ, ਖਾਸ ਤੌਰ ਤੇ ਚੋਣ ਕਮਿਸ਼ਨ ਦੇ ਸੀਈਓ, ਸ਼ਿਵ ਸੈਨਾ ਪਾਰਕ ਜੋ ਮੁੰਬਈ ਦਾ, ਉੱਥੇ ਬਹੁਤ ਵੱਡਾ ਇਕੱਠ ਹੋਣ ਦੀਆਂ ਖ਼ਬਰਾਂ ਨੇ, ਕੀ ਕਹਿਣਾ ਚਾਹੋਗੇ?
7: ਇਹ ਸੇਵਾ ਜੀ ਪਾਰਕ ਆ ਜੀ, ਇੱਥੇ ਇਹਨਾਂ ਨੂੰ ਉਹਨਾਂ ਨੇ ਇਕੱਠ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਸੀ ਤੇ ਅਭਿਜੀਤ ਦੀਪਕੇ ਨੇ ਕਿਹਾ ਸੀ ਵੀ ਜੇ ਪਰਮਿਸ਼ਨ ਨਹੀਂ ਦਿਓਗੇ ਤੇ ਫਿਰ ਜੇਲ੍ਹ ਭੁਲੋ ਅੰਦੋਲਨ ਸਾਡਾ ਹੋਊਗਾ, ਬਸ ਅਸੀਂ ਤੇ ਆਵਾਂਗੇ ਆਵਾਂਗੇ। ਅੱਜ ਉੱਥੇ ਵੱਡੀ ਗਿਣਤੀ ਚ ਜਿਹੜਾ ਮੁੰਬਈ ਦੇ ਵਿੱਚ ਸੇਵਾ ਜੀ ਪਾਰਕ ਜਿਹੜੇ ਉਹ ਲੋਕ ਇਕੱਠੇ ਹੋਏ ਨੇ ਜਿਹੜੇ ਨਹਿਰੂ ਤੇ ਗਾਂਧੀ ਨੂੰ ਅੰਬੇਦਕਰ ਨੂੰ ਕੋਸ ਰਹੇ ਨੇ ਤੇ ਸਟੇਜ ਤੋਂ ਬੋਲਦਿਆਂ ਬਕਾਇਦਾ ਤੌਰ ਤੇ ਜਿਹੜਾ ਦੀਪਕੇ ਉਹਨੇ ਕਿਹਾ ਮਹਾਤਮਾ ਗਾਂਧੀ ਦੇਸ਼ ਦੀ ਆਤਮਾ, ਨਹਿਰੂ ਦੰਬਾਦ ਤੇ ਅੰਬੇਦਕਰ ਜਿਹੜੇ ਸੀ ਉਹ ਰੀੜ ਦੀ ਹੱਡੀ ਸਨ, ਜਿਹਨਾਂ ਨੂੰ ਤੁਸੀਂ ਕੋਸ ਰਹੇ ਹੋ ਤੇ ਅਸੀਂ ਆਪਣੇ ਇਹਨਾਂ ਨੂੰ ਆਪਣਾ ਇਹਨਾਂ ਨੂੰ ਅਸੀਂ ਆਪਣਾ ਮੈਂਟਰ ਮੰਨਦੇ ਤੇ ਤੁਸੀਂ ਕਹਿ ਰਹੇ ਹੋ ਗਾਂਧੀ ਨੇ ਵੀ ਕੁਛ ਨੀ ਕੀਤਾ, ਨਹਿਰੂ ਨੇ ਨੀ ਕੀਤਾ, ਡਾਕਟਰ ਅੰਬੇਦਕਰ ਨੇ ਵੀ ਨੀ ਕੀਤਾ। ਗਾਂਧੀ ਨੂੰ ਮਾਰਨ ਵਾਲਾ ਆਰ ਐਸ ਦਾ ਬੰਦਾ ਸੀ, ਬਾਅਦ ਚ ਇਹਨਾਂ ਨੇ ਕਹਿ ਤਾ ਵੀ ਸਾਡਾ ਬੰਦਾ ਹੀ ਨਹੀਂ ਸੀ, ਲੇਕਿਨ ਉਹਦਾ ਰਿਕਾਰਡ ਚੈੱਕ ਕਰ ਲਓ ਸਾਡਾ ਬੰਦਾ ਇਹਨਾਂ ਦਾ ਸੀ। ਇਹਨਾਂ ਦਾ ਕੱਟ ਫਿਰ ਵੱਡਾ ਹੋ ਗਿਆ ਜੀ ਉੱਥੇ, ਲੇਕਿਨ ਸਰਕਾਰ ਡਰੀ ਜਾਂ ਪੁਲਿਸ ਨੇ ਉਹਨਾਂ ਨੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਸੇ ਨੂੰ ਕੁਛ ਨੀ ਕਿਹਾ ਉਹਨਾਂ ਨੇ। ਲੇਕਿਨ ਦਿੱਲੀ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਗਏ ਸੀ ਉਹ ਜ਼ਰੂਰ ਫੜੇ ਨੇ ਉਹਨਾਂ ਦੇ ਉੱਤੇ, ਪੋਲੀਟੀਕਲ ਬੰਦੇ ਫੜੇ ਜਿਹੜੇ ਗਏ ਸੀ ਉੱਥੇ, ਨੌਜਵਾਨ ਨੂੰ ਕੁਛ ਨੀ ਕਿਹਾ। ਉਹਨਾਂ ਦੀ ਇੱਕੋ ਹੀ ਮੰਗ ਵੀ ਗਿਆਨ ਨੇਸ਼ ਨੂੰ ਜਿਹੜਾ ਵਾ ਤੁਸੀਂ ਇੱਥੋਂ ਬਦਲੋ, ਇਹਨੂੰ ਇਹਦੇ ਕੋਲ ਅਸਤੀਫਾ ਲਓ ਤੇ ਉਹਦਾ ਅਸਤੀਫਾ ਹੋ ਜਾਣਾ, ਅਗਲੇ ਦੋ ਚਾਰ ਦਿਨ ਤੁਸੀਂ ਪੱਕਾ ਹੋ ਜਾਣਾ। ਹੁਣ ਇਹਨਾਂ ਨੇ ਇਹ ਗੱਲ ਕਹਿਤੀ ਆ, ਅਸੀਂ ਗੋਆ ਦੇ ਵਿੱਚ ਵੀ, ਬੰਗਲੌਰ ਦੇ ਵਿੱਚ ਵੀ ਤੇ ਕਲਕੱਤਾ ਦੇ ਵਿੱਚ ਵੀ ਵੱਡੇ ਅੰਦੋਲਨ ਸ਼ੁਰੂ ਕਰਨ ਜਾ ਰਹੇ, ਜੇ ਉੱਥੇ ਅੰਦੋਲਨ ਹੁੰਦੇ ਸਰਕਾਰ ਦੀ ਸਿਰਦਰਦੀ ਤੇ ਬਣਨਗੇ ਬਣਨਗੇ ਜੀ, ਜੇ ਸਰਕਾਰ ਦੀ ਸਿਰਦਰਦੀ ਬਣਦੇ, ਸਰਕਾਰ ਵੀ ਡਰੀ ਪਈ ਅੰਦਰੋਂ ਤੇ ਬੇਸਿਕਲੀ ਸੋਚੀਏ, ਉਹ ਵੀ ਸੋਚਦੀ ਵੀ ਕਿੱਥੇ ਸੱਪ ਦੀ ਖੁੜ ਚਾ ਫੱਟ ਪਾ ਬੈਠੇ ਅਸੀਂ, ਜੇ 20 ਤਰੀਕ ਨੂੰ ਇੰਨਾ ਲਾਠੀਚਾਰਜ ਨਾ ਕਰਦੇ ਪਹਿਲਾਂ ਅਸਤੀਫਾ ਲੈ ਦਿੰਦੇ ਕੰਮ ਜੋ ਕੱਠੀ ਜਾਊਗਾ।
9: This is CJMR, the voice of the city, part of White Oaks Communications Group, your trusted local radio provider for more than 70 years.
7: ਨਵੀਂ ਇੱਕ ਹੋਰ ਜਿਹੜੀ ਆ ਉਹ ਜਨਰੇਸ਼ਨ ਪੈਦਾ ਹੋ ਜਾਊਗੀ ਤੇ ਜੋ ਜਿੰਨ ਜੀ ਲੰਕਾ ਦੇ ਵਿੱਚ, ਫਿਰ ਬੰਗਲਾਦੇਸ਼ ਦੇ ਵਿੱਚ, ਪਾਕਿਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਇਹ ਹੋਈ ਆ, ਉਸੇ ਤਰ੍ਹਾਂ ਸਾਡੇ ਇੰਡੀਆ ਚ ਹੋ ਰਹੀ ਹੈ, ਗੱਲ ਬਣ ਰਹੀ ਹੈ ਜੀ।
5: 905-813-1320-9058-813-1320 ਲੋਕਲ ਨੰਬਰ ਦੋਸਤੋ ਤੁਹਾਡੇ ਵਾਸਤੇ ਕੈਨੇਡਾ ਦੇ ਵਿਚ 647-910-1320 US 641-741-1919 ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ ਯੂਟਿਊਬ ਫੇਸਬੁੱਕ ਰੰਗਲਾ ਪੰਜਾਬ ਦਾ CGMR 1320 ਦਾ ਐਪ ਡਾਊਨਲੋਡ ਕੀਤਾ ਜਾ ਸਕਦੈ ਔਰ ਸਾਡੀ ਟੈਸਟਿੰਗ ਆਲਮੋਸਟ ਜਿਹੜੀ ਹੈ ਉਹ ਕੰਪਲੀਟ ਹੋਣ ਜਾ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੋਂ ਜਿੱਥੋਂ ਤੁਸੀਂ ਸਾਨੂੰ ਫੀਡਬੈਕ ਦਿੱਤੀ ਹੈ ਕੋਈ ਏਰੀਆ ਮੇਰੇ ਖਿਆਲ ਦੇ ਵਿਚ ਰਹਿ ਨਹੀਂ ਗਿਆ ਕੱਲ ਦੋ ਨਿੱਕੇ ਨਿੱਕੇ ਸ਼ਹਿਰ ਹੋਰ ਦੱਸੇ ਗਏ ਸਾਨੂੰ ਉੱਥੇ ਵੀ ਸੁਣਿਆ ਗਿਆ ਮੈਂ ਕਿਹਾ ਅੱਛਾ ਸੁਣੇ ਨਹੀਂ ਸ਼ਹਿਰ ਅਸੀਂ ਕਹਿੰਦੇ ਜੀ ਅਸੀਂ ਇੱਥੇ ਰਹਿੰਦੇ ਹਾਂ ਕੋਈ ਗੈਸ ਸਟੇਸ਼ਨ ਤੇ ਹੁੰਦਾ ਕੋਈ ਕਨਵੀਨੀਅੰਸ ਸਟੋਰ ਤੇ ਹੁੰਦਾ ਕੋਈ ਕਿਤੇ ਹੁੰਦਾ ਨਾਇਗਰਾ ਫਾਲ ਤੋਂ ਲੈ ਕੇ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵੌਨ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਨਿਊ ਮਾਰਕੀਟ ਉਰੇਲੀਆ ਤੋਂ 35 ਕਿਲੋਮੀਟਰ ਦੂਰ ਔਰੰਜਵਿਲ ਤੇ ਕਿਚਨਰ ਦਾ ਏਰੀਆ ਅਤੇ ਇਸ ਤੋਂ ਇਲਾਵਾ ਟੋਰਾਂਟੋ ਡਾਊਨ ਟਾਊਨ ਦੀਆਂ ਗਲੀਆਂ ਦੇ ਵਿਚ ਵੀ ਕ੍ਰਿਸਟਲ ਕਲੀਅਰ ਸੀ ਐਨ ਐਨ ਟੋਰਾਂਟੋ ਈਟੋਬੀਕੋ ਦਾ ਏਰੀਆ ਵੁੱਡਬ੍ਰਿਜ ਦਾ ਏਰੀਆ ਸਾਰਾ ਕਵਰ ਕਰਦਾ ਜੀ ਤੇ ਵਪਾਰੀ ਸੱਜਣ ਤਾਂ ਡੈਫੀਨੇਟਲੀ ਚਾਹੇਗਾ ਨਾ ਕਿ ਜੇ ਉਹਨੇ ਪੈਸੇ ਖਰਚ ਨਹੀਂ ਨੇ ਤੇ ਉਸ ਘੋੜੇ ਤੇ ਪੈਸੇ ਲਾਏ ਜਾਣਾ ਜਿਹੜਾ ਰੇਸ ਦੇ ਵਿਚ ਜਿੱਤ ਦਵਾਵੇ ਡੈਫੀਨੇਟਲੀ ਦੂਰ ਦੂਰ ਤੱਕ ਤੁਸੀਂ ਆਪਣੇ ਵਪਾਰ ਦੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਇਨ੍ਹਾਂ ਏਰੀਆ ਦੇ ਵਿਚ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਜ ਏ ਹੋਸਟ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ ਅਰਸ਼ 416-303-1515 ਤੇ ਸਾਡਾ ਨੰਬਰ ਹੈ 416-716-7793 ਅੱਛਾ ਇਕ ਵਿਸ਼ਵ ਭਰ ਦੇ ਵਿਚ ਚਰਚਾ ਹੋ ਰਹੀ ਹੈ ਨੌਜਵਾਨ ਦੀ ਪਾਇਲਟ ਸਮਿਤ ਮਿਸ਼ਾਰ ਦੀ ਅੱਜ ਵੈਸੇ ਤਾਂ ਚਲੋ ਵੱਖ ਵੱਖ ਦੇਸ਼ਾਂ ਦੇ ਵਿਚ ਪ੍ਰਸ਼ੰਸਾ ਹੋ ਹੀ ਰਹੀ ਹੈ ਪਰ ਉਹ ਜ਼ਖਮੀ ਵੀ ਹੈ ਤੇ ਸੱਟਾਂ ਵੀ ਲੱਗੀਆਂ ਨੇ ਤੇ ਰੱਬ ਨਾ ਕਰੇ ਜੇ ਸੱਟ ਕਿਤੇ ਉਹਦੇ ਕਿਤੇ ਪਤਾ ਨਾ ਲੱਗਦਾ ਇੰਨਾ ਸੁਚੇਤ ਨਾ ਹੁੰਦਾ ਤੇ ਵੱਡਾ ਭਾਣਾ ਵਾਪਰ ਜਾਣਾ ਸੀਗਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੌਜਵਾਨ ਦੇ ਨਾਲ ਵੀਡੀਓ ਤੇ ਗੱਲਬਾਤ ਕੀਤੀ ਹੈ ਕੋਈ ਅਵਾਰਡ ਸ਼ਵਾਰਡ ਵੀ ਦੇਣ ਦੇ ਬਾਰੇ ਸੋਚ ਰਹੇ ਨੇ ਕਿ ਨਹੀਂ
7: ਬੰਦਾ ਭੋਲਾ ਹੀ ਵੈਸੇ ਜੀ ਮੁੰਡਾ ਜਿਹੜਾ ਵਾ ਸਮਿਤ ਮਿਸ਼ਰਾ
5: ਅੱਛਾ
7: ਪ੍ਰਧਾਨ ਮੰਤਰੀ ਸਾਹਿਬ ਨੇ ਵੀਡੀਓ ਕੱਢ ਰਹੇ ਉਹਦਾ ਹਾਲ ਚਾਲ ਪੁੱਛਿਆ ਤੁਹਾਨੂੰ ਕਿਹਾ ਵੀ ਤੇਰੀ ਤੰਦਰੁਸਤ ਲਈ ਅਸੀਂ ਸਾਰੇ ਮਹਾਂ ਮ੍ਰਿਤੰਜੇ ਦਾ ਜਾਪ ਕਰ ਰਹੇ ਤੇ ਭਾਰਤੀ ਲੋਕ ਜਿਹੜੇ ਆ ਤੇਰੇ ਤੇ ਮਾਣ ਕਰ ਰਹੇ ਆ ਵੀ ਤੂੰ ਇੰਨੀਆਂ ਜਾਨਾਂ ਬਚਾਈਆਂ ਤੇ ਉਹ ਵੀ ਕਹਿੰਦਾ ਵੀ ਜਦੋਂ ਮੇਰੇ ਤੇ ਭੀੜ ਬਣੀ ਸੀ ਮੈਂ ਵੈਸੇ ਵੀ ਹਨੂੰਮਾਨ ਚਾਲੀਸਾ ਪਾਠ ਕਰਦਾ ਤੇ ਨਾਲ ਕੀ ਕਹਿੰਦਾ ਉਹ ਕਹਿੰਦਾ ਜੀ ਸਬੱਬ ਬਣ ਗਿਆ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਵੈਸੇ ਸ਼ਾਇਦ ਮੇਰੀ ਤੁਹਾਨੂੰ ਗੱਲਬਾਤ ਹੁੰਦੀ ਹੀ ਨਾ ਕਰੀ ਮੇਰੀ ਖਾਸ ਹੀ ਮਿਲਣ ਦੀ
5: ਦੇਖੋ ਜੀ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਚਾਹੇ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਹੋਣ ਚਾਹੇ ਨਾ ਹੋਣ ਪਰ ਜਦੋਂ ਉਹ ਇੱਕ ਵੱਡੀ ਸੈਲੀਬ੍ਰਿਟੀ ਹੁੰਦੀ ਹੈ ਉਹਨੂੰ ਹਰ ਬੰਦਾ ਮਤਲਬ ਮਿਲਣਾ ਚਾਹੁੰਦਾ ਕੌਣ ਨਹੀਂ ਮਿਲਣਾ ਚਾਹੂਗਾ ਵੀ ਜੇ ਨਰਿੰਦਰ ਮੋਦੀ ਆਉਣ ਮੈਨੂੰ ਲੱਗਦਾ ਆਪੋਜੀਸ਼ਨ ਵਾਲੇ ਵੀ ਮਿਲ ਕੇ ਹੱਥ ਮਿਲਾ ਕੇ ਫੋਟੋ ਖਿੱਚ ਕੇ ਆਪਣੇ ਡਰਾਈਵ ਰੂਮ ਚ ਰੱਖਣਾ ਚਾਹੁੰਦੇ ਹੋਣਗੇ ਹੈਨੀ ਸਾਡੇ ਤੁਸੀਂ ਦੇਖ ਲਓ ਕਿੱਦਾਂ ਪੱਪਾ ਭਾਰ ਹੋਏ ਹੁੰਦੇ ਆ ਸਾਡੇ ਇੱਥੇ ਲੀਡਰ ਆਉਂਦੇ ਨੇ ਉਹਨਾਂ ਦੇ ਨਾਲ ਫੋਟੋ ਖਿਚਾ ਕੇ ਆਪਣੇ ਲਿਵਿੰਗ ਰੂਮ ਡਾਇਨਿੰਗ ਰੂਮ ਦੇ ਵਿਚ ਲਾਉਣੀ ਹੁੰਦੀ ਹੈ ਇਹ ਤਮੰਨਾ ਹੁੰਦੀ ਹੈ ਹੋ ਸਕਦਾ ਉਹਨਾਂ ਦਾ ਉਹ ਹੀਰੋ ਹੋ ਉਹਨਾਂ ਨੂੰ ਮਿਲਣਾ ਚਾਹੁੰਦੇ ਹੋਣ ਪਰ ਅੱਜ ਦਾ ਹੀਰੋ ਜਿਹੜਾ ਦੁਨੀਆਂ ਦੇ ਵਿਚ ਹੈ ਉਹ ਸਮਿਤ ਮਿਸ਼ਰਾ ਹੈ ਕੋਈ ਦੋਰਾਵਾ ਨਹੀਂ ਹਾਂਜੀ ਅੱਛਾ ਹਾਂਜੀ
7: ਉਹਨੇ ਧੰਨਵਾਦ ਕੀਤਾ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਆਪਾਂ ਜਿਹੜੀ ਵੀਰ ਜੀ ਨੇ ਇੱਕ ਖਾਸ ਪ੍ਰਗਟ ਕੀਤੀ ਹੈ ਵੀ ਬੇਬੀ ਰੂਪ ਕੌਰ ਸੰਧੂ ਨੂੰ ਕੋਈ ਤੁਸੀਂ ਗਾਈਡਲਾਈਨ ਦਿਓ ਆਪਾਂ ਦੇਖਦੇ ਹਾਂ ਜੀ 9 ਤਰੀਕ ਨੂੰ ਬੀਬੀ ਜੀ ਨੂੰ ਜਹਿਦਾਰ ਸਾਹਿਬ ਨਾਲ ਕੀ ਗੱਲਬਾਤ ਸੀ ਨਹੀਂ ਹੁੰਦੀ ਜੇ ਨਾ ਗੱਲ ਹੋਵੇ ਤਾਂ ਆਪਾਂ ਨਾਲ ਤੁਰਾਂਗੇ ਬੀਬੀ ਦੇ ਕੋਈ ਗੱਲ ਨਹੀਂ
5: ਠੀਕ ਹੈ ਜੇ ਚਾਹੋ ਤੇ ਆਪਾਂ ਗੱਲ ਵੀ ਕਰ ਲਾਂਗੇ ਉਹਨਾਂ ਨਾਲ
7: ਇਕੱਠੇ
5: ਕਰ ਲਾਂਗੇ ਕਾਨਫਰੰਸ ਲਾਈਨ ਤੇ ਸੰਗਰੂਰ ਦੇ ਵਿਚ ਇਸ ਸਰਕਾਰ ਦਾ ਇਕ ਮੈਂ ਹੁਣ ਕੀ ਕਹਾਂ ਜ਼ਿਕਰ ਆ ਲਈਏ ਕਿ ਇਹਦੀ ਜਿਹੜੀ ਅਫਸਰਸ਼ਾਹੀ ਦਾ ਕਰੂਰ ਚਿਹਰਾ ਸਾਹਮਣੇ ਆਇਆ ਪਿੰਡ ਕਨੋਈ ਇਕ ਦਲਿਤ ਪਰਿਵਾਰ ਹੈ ਹੁਣ ਉਹਦੇ ਵਿਚ ਭਾਜਪਾ ਜਿਹੜੀ ਪੱਬਾਂ ਭਾਰ ਹੋ ਗਈ ਇਨਸਾਫ ਦਵਾਉਣ ਲਈ ਦਲਿਤ ਪਰਿਵਾਰ ਨੂੰ ਕਿਉਂ ਕਰਦੀ ਸਰਕਾਰ ਦੇ ਕਰਿੰਦੇ ਕਿਉਂ ਕਰਦੇ ਨੇ
7: ਭਾਜਪਾ ਨੇ ਜਾ ਕੇ ਬਕਾਇਦਾ ਤੌਰ ਤੇ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜੀ ਉਹਨਾਂ ਦਾ ਦਰਦ ਵੀ ਸੁਣਿਆ ਵਾ ਉਹਨਾਂ ਦੀ ਮੰਗ ਕੀ ਸੀਗੀ ਪਹਿਲਾਂ ਤੇ ਉਹ ਪਰਚਾ ਨਹੀਂ ਸੀ ਦਰਜ ਕਰ ਰਹੇ ਮੁੜ ਕੇ ਚਾਰ ਬੰਦਿਆਂ ਤੇ ਸਮੇਤ ਸਰਪੰਚ ਪਰਚਾ ਦਰਜ ਕਰ ਦਿੱਤਾ ਗਿਆ ਪਰਚਾ ਦਰਜ ਕਰਨ ਤੋਂ ਗ੍ਰਿਫਤਾਰ ਨਹੀਂ ਕਰਦੇ ਤੇ ਉਹ ਮੋਰਚੀ ਦੇ ਬਾਹਰ ਬਹਿ ਗਏ ਵੀ ਅਸੀਂ ਸੰਸਕਾਰ ਉਦੋਂ ਕਰਾਂਗੇ ਜਦੋਂ ਬੰਦੇ ਗ੍ਰਿਫਤਾਰ ਕਰੋਗੇ ਮੰਗ ਤੇ ਉਹਨਾਂ ਦੀ ਜਾਇਜ਼ ਸੀਗੀ ਤੇ ਜਿਸ ਤਰੀਕੇ ਨਾਲ ਮੂਰਤੀ ਦੇ ਬਾਹਰ ਬੈਠੇ ਉਸ ਮੁੰਡੇ ਦੀ ਦਾਦੀ ਨੂੰ ਉਹਦੀ ਮਾਂ ਨੂੰ ਤੇ ਉਹਦੇ ਦਾਦੇ ਨੂੰ ਘਸੀੜ ਕੇ ਪੁਲਿਸ ਲੋਕ ਲੈ ਕੇ ਗਈ ਉੱਥੋਂ ਬਾਕੀ ਬੰਦੇ ਨੂੰ ਫੜ ਕੇ ਠਾਣੇ ਲੈ ਗਈ। ਜਿਹੜੇ ਚਾਰ ਲੀਡਰ ਸੀਗੇ, ਚਾਰ ਪੰਜ ਲੀਡਰ ਸੀਗੇ, ਇੱਕ ਕਾਂਗਰਸੀ ਆਗੂ ਅਮਨ ਅਰੋੜਾ, ਜਿਹੜੇ ਸਾਡੇ ਮੰਤਰੀ ਨੂੰ ਸਕਾ ਜੀਜਾ ਰਜਿੰਦਰ ਦੀਪਾ ਸੁਨਾਮ ਤੋਂ, ਇੱਕ ਉਹਨੂੰ, ਇੱਕ ਬਲਕਾਰ ਸਿੰਘ ਧਨੋਲੇ ਦਾ ਵਾ, ਇੱਕ ਸੁਖਦੇਵ ਸਿੰਘ ਭਲਵਾਨ ਦਾ, ਤੇ ਇੱਕ ਲਵਪ੍ਰੀਤ ਸਿੰਘ ਜਿਹੜਾ ਵਾ ਉਹ ਮਹਿਲਾ ਦਾ ਵਾ। ਇਹ ਚਾਰ ਬੰਦਿਆਂ ਤੇ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਜਿਹੜੀਆਂ ਅੱਜ ਉਹਨਾਂ ਕੀਤੀ ਪ੍ਰੈਸ ਕਾਨਫਰੰਸ, ਉਹਨਾਂ ਨੇ ਨਿਗਲ ਕੀ ਵੀ ਸਾਨੂੰ ਪਤਾ ਹੀ ਨਹੀਂ ਸਾਡੀ ਮਾਂ ਕਿੱਥੇ, ਦਾਦੀ ਕਿੱਥੇ, ਦਾਦਾ ਕਿੱਥੇ, ਸਾਨੂੰ ਪਤਾ ਹੀ ਨਹੀਂ, ਲੱਭ ਕਿਤੇ ਸਾਨੂੰ। ਪੁਲਿਸ ਇਹੋ ਜਿਹੀ ਕਿਉਂ ਕਰ ਰਹੀ ਸਮਝ ਨਹੀਂ ਆ ਰਹੀ, ਸਰਕਾਰ ਨੂੰ ਦੇਖਦਾ ਨਹੀਂ ਜਾ ਕੇ ਜਾਣਬੁੱਝ ਕੇ ਕੀਤੀ ਜਾ ਰਹੀ। ਉਹਨਾਂ ਨੇ ਤੁਸੀਂ ਗੱਲਬਾਤ ਕਰਕੇ ਉਹਨੂੰ ਉਠਾ ਸਕਦੇ ਸੀ ਵੀ ਤੁਹਾਡੇ ਨਾਲ ਠੀਕ, ਅਸੀਂ ਮੈਨੂੰ ਸਮਾਂ ਦੇ ਦਿਓ, ਕੋਈ ਰਿਸ਼ਤੇਦਾਰ ਪਾ ਸਕਦੇ ਸੀ, ਕੋਈ ਹੋਰ ਪਿੰਡ ਦੇ ਬਹੁਤ ਵਰ ਬੰਦੇ ਪਾ ਸਕਦੇ ਸੀ, ਭਾਵੇਂ ਲੜਾਈ ਜਿਹੜੀ ਮਰਜ਼ੀ ਹੋਵੇ, ਭਾਵੇਂ ਸਰਪੰਚੀ ਦੀ ਹੋਵੇ ਜਾਂ ਘਰੇਲੂ ਹੋਵੇ, ਜੋ ਮਰਜ਼ੀ ਹੋਵੇ, ਬੰਦੇ ਨੇ ਸੂਸਾਈਡ ਤੇ ਕੀਤੀ ਹੈ।
5: ਬਿਲਕੁਲ,
7: ਐਕਚੁਲੀ ਦੇਖੋ ਆਜ਼ਾਦੀ ਵੀ ਮਿਲ ਗਈ, 80 ਸਾਲ ਵੀ ਹੋ ਗਏ, ਲੇਕਿਨ ਅੱਜ ਵੀ ਦਲਿਤਾਂ ਦੇ ਵਿੱਚ, ਪਿੰਡਾਂ ਚ ਵਾਕਿਆ ਨੂੰ ਦਬਾਇਆ ਜਾਂਦਾ ਵਾ, ਕੋਈ ਸ਼ੱਕ ਵਾਲੀ ਗੱਲ ਨੀ
5: ਹੈਗਾ ਜੀ, ਕੋਈ ਦੋ ਰਾਵਾਂ ਨੀ, ਕੋਈ
7: ਤਸ਼ੱਦਦ ਹੁੰਦੇ ਨੇ, ਕੁਛ ਨੀ ਕਰ ਸਕਦੇ। ਧੋਨੀ ਵੀ ਜਵਾਬ ਦੇਵੇ ਸਰਕਾਰ ਕੀ ਕਰਨਾ, ਕਿ ਸਰਕਾਰ ਚੁੱਪ ਕਰਕੇ ਬੈਠੀ ਹੈ। ਹੁਣ ਉਹ ਜਿਹੜੀ ਬੀਬੀ ਹੈ ਉੱਥੇ SSP ਲੱਗੀ ਆ, ਰਵਜੋਤ ਗਰੇਵਾਲ, ਉਹ ਪਹਿਲਾਂ 6 ਮਹੀਨੇ ਸਸਪੈਂਡ ਰਹੀ, ਬੜੀ ਮੁਸ਼ਕਿਲ ਨਾਲ ਬਾਅਦ ਹੋ ਗਏ ਤੇ SSP ਲੱਗੀ, ਜਦੋਂ ਦੀ 8ਵਾਂ ਦਫਾ ਕੇਸ ਉਹਦਾ ਹੋ ਗਿਆ ਉੱਥੇ।
5: ਜੀ ਬਹੁਤ ਸ਼ੁਕਰੀਆ ਭੱਟ ਸਾਹਿਬ, ਸੋਮਵਾਰ ਮਿਲਦੇ ਆ, ਥੈਂਕ ਯੂ। ਇਹ ਸਨ ਜੀ ਪੱਤਰਕਾਰੀ ਦੇ ਬਾਬਾ ਬੋਰਡ ਸਾਡੇ ਸੀਨੀਅਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਨੇ। ਸਾਡੀ ਤੁਹਾਡੀ ਮੁਲਾਕਾਤ ਹੁਣ ਸ਼ਾਮ ਨੂੰ 6 ਤੋਂ 9 ਵੀ ਹੋਣੀ ਹੈ, ਪਰੰਤੂ ਅਜੇ ਤਕਰੀਬਨ 53 ਮਿੰਟ ਸਾਡੇ ਕੋਲ ਹੋਰ ਬਾਕੀ ਨੇ, ਜਿਹਦੇ ਵਿਚ ਰਣਜੀਤ ਰਾਣਾ ਜੀ ਜਗਰਾਓ ਤੋਂ ਹਾਜ਼ਰ ਹੋਣਗੇ। ਮੇਰੇ ਪਾਸ ਖ਼ਬਰਾਂ ਨੇ, ਉਹ ਸਾਂਝੀਆਂ ਕਰਨ ਲੱਗੇ ਆ, ਪਰੰਤੂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜਵਾਨੀ ਵੀ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪ੍ਰੋਗਰਾਮ ਦੇ ਨਾਲ ਤੁਸੀਂ ਜੇਕਰ ਆਪਣਾ ਵਪਾਰ ਸਾਂਝਾ ਕਰਨਾ ਚਾਹੋ ਤੇ ਨੰਬਰ ਹੈ 4167176794। ਫਿਲਹਾਲ ਸਾਡੇ 10 ਜਣੇ ਦੀ ਟੀਮ ਹੈ, ਜਿਹਦੇ ਵਿਚ ਸਾਡੇ ਟੈਕਨੀਸ਼ੀਅਨ ਕਰਨ ਤੋਂ ਨਾਂ ਅਰਸ਼ ਚਾਵਲਾ, ਮੈਂ ਅੰਜੂ ਸਿੱਕਾ ਜੀ, ਅਤੇ ਨਾਲ ਦੀ ਨਾਲ ਸਰਦਾਰ ਜਸਬੀਰ ਸਿੰਘ ਜੀ ਪੱਟੀ ਨੂੰ ਸੁਣਿਆ, ਰਣਜੀਤ ਰਾਣਾ ਸੁਣਗੇ, ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਜੀ ਅਤੇ ਆਪਣੇ ਰਜੇਵਿਆਂ ਦੇ ਵਿਚ ਬਿਜੀ ਨੇ, ਸਤਪਾਲ ਸਿੰਘ ਜੌਲ ਸਮੇਂ ਦਰ ਸਮੇਂ ਹਾਜ਼ਰੀ ਭਰਦੇ ਨੇ। ਚਲੰਤ ਮਾਮਲਿਆਂ ਤੇ ਕੋਸ਼ਿਸ਼ ਹੈ ਕਿ ਹਰ ਐਂਗਲ ਤੋਂ ਤੁਹਾਡੇ ਨਾਲ ਇਨਫਰਮੇਸ਼ਨ ਭਰਪੂਰ ਜਿਹੜੀ ਹੈ ਉਹ ਜਾਣਕਾਰੀ ਸਾਂਝੀ ਕੀਤੀ ਜਾਵੇ, ਕੁਝ ਰਹਿ ਜਾਂਦੀ ਹੋਵੇਗੀ ਅਸੀਂ ਖਿਮਾ ਤੇ ਜਾ ਚੱਕਾਂ। ਦਿਸ ਪ੍ਰੋਗਰਾਮ ਪ੍ਰਾਊਡਲੀ ਸਪਾਂਸਰ ਬਾਏ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ। ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ, ਪੇਪਰ ਵਰਕ ਕਰਵਾ ਕੇ, ਜਾਂ ਤੁਹਾਡੇ ਘਰ ਦੀ ਬੇਸਮੈਂਟ ਦੇ ਵਿਚ ਲੀਕੇਜ ਪਾਣੀ ਹੋ ਰਿਹਾ, ਤਾਂ ਉਹਦੀ ਸਦਾ ਸਦਾ ਵਾਸਤੇ ਬਰਬੰਦ ਕਰਾਉਣ ਵਾਸਤੇ ਕਾਲ ਕਰ ਲਓ 4164545 45। NRI ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ ਵਿਸ਼ਵ ਭਰ ਦੇ ਵਿਚ 647-8886 ਜਾਂ ਰਿਡਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਜੈਸਮੈਨ ਰੋਹਿਤ, ਉਨ੍ਹਾਂ ਵੱਲੋਂ ਇਸ ਸੈਸ਼ਨ ਨੂੰ ਸਪਾਂਸਰ ਕੀਤਾ ਜਾ ਰਿਹਾ। ਕੁਆਲਿਟੀ ਦਾ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ 905-232-7499। ਪ੍ਰਾਪਰਟੀ ਵੇਚਣ ਖਰੀਦਣ ਵਾਸਤੇ ਜਾਂ ਸਹੀ ਸਲਾਹ ਮਸ਼ਵਰੇ ਵਾਸਤੇ ਦਹਾਕਿਆਂ ਤੋਂ ਪਰਖਿਆ ਹੋਇਆ ਨਾਮ ਟੀਮ ਮਨਜੀਤ ਸਿੰਘ ਨੂੰ ਮਿਲ ਸਕਦੇ ਹੋ। ਰੀਅਲ ਸਟੇਟ ਦੀ ਮਾਰਕੀਟ ਦੇ ਵਿਚ ਮਨਜੀਤ ਹੋਣਾਂ ਨੂੰ ਕੌਣ ਨਹੀਂ ਜਾਣਦਾ, ਬੱਚਾ ਬੱਚਾ ਜਾਣਦਾ, ਪੁਰਾਣੀ ਕਮਿਊਨਿਟੀ ਜਿਹੜੀ ਸਾਡੀ ਵੈਲ ਨੋਨ ਸ਼ਖਸੀਅਤ ਨੇ। ਜਾਣਕਾਰੀ ਲਈ 416-716-7653 ਦੇ ਕੋਲ ਬਹੁਤ ਸਾਰੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਰਟੀਜ਼ ਦਾ ਲਿਸਟਿੰਗ ਹੁੰਦੀਆਂ ਨੇ, 416-716-7653। ਫਿਰ ਆਉਂਦੀ ਹੈ ਮੌੜਗੇਜ ਦੀ ਗੱਲ, ਜੇ ਪਹਿਲਾਂ ਮੌੜਗੇਜ ਦਾ ਪ੍ਰਬੰਧ ਕਰਾਉਣਾ ਜਾਂ ਬਾਅਦ ਦੇ ਵਿਚ ਕਰਾਉਣਾ, ਤਾਂ ਮੌੜਗੇਜ ਕਵੀਨ ਨੀਲਮ ਜੀ ਅਤੇ ਵਿਕਸੇ ਦੋਪ ਨੂੰ ਮਿਲ ਸਕਦੇ ਹੋ। 2-4 ਘੰਟਿਆਂ ਦੇ ਵਿਚ ਵੀ ਕਹਿੰਦੇ ਨੇ ਕਿ ਪ੍ਰਾਈਵੇਟ ਫੰਡ ਤੁਹਾਨੂੰ ਲੈ ਕੇ ਦੇ ਦੇਣਗੇ। ਫਸਟ, ਸੈਕੰਡ, ਥਰਡ ਮੌੜਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸਿੰਗ ਲਈ ਕਾਲ ਕਰਨ ਵਾਸਤੇ 647-968-8272 ਤੇ ਕਾਲ ਕਰੋ, 6479688272। ਭਾਵੇਂ ਹੁਣ ਤਾਂ ਓਵਰ ਹੋ ਗਿਆ ਸੀਜ਼ਨ ਸਵੀਮਿੰਗ ਪੂਲ ਦਾ, ਪਰ ਆਉਣ ਵਾਲੇ ਸਮੇਂ ਵਾਸਤੇ ਜੇਕਰ ਤੁਸੀਂ ਸਵੀਮਿੰਗ ਪੂਲ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ, ਤੁਸੀਂ ਰਾਤ ਨੂੰ ਪਾਣੀ ਭਰਿਆ, ਦਿਨੇ ਲੀਕ ਹੋ ਜਾਂਦਾ, ਦਿਨੇ ਭਰਦੇ ਹੋ ਰਾਤ ਨੂੰ ਲੀਕ ਹੋ ਜਾਂਦਾ, ਇਸੇ ਚੱਕਰ ਚ ਰਹਿੰਦੇ ਹੋ, ਔਰ ਮੈਨਸੂਰੀ ਸਟੋਨਸ ਵਰਕ, ਇੰਟਰਲੋਕਿੰਗ, ਪੇਵਿੰਗ, ਚਿਮਨੀ ਦਾ ਕੰਮ ਕਰਾਉਣ ਵਾਲਾ ਕੋਈ ਸਾਡੇ ਬਹੁਤ ਘੱਟ ਕੰਮ ਹੈ, ਔਰ ਮੋਟਰ ਰਿਪੇਅਰ ਕਰਾਉਣੀ ਹੈ, ਪੈਟੀਓ ਸਟੈਪਸ, ਵਾਕਵੇ, ਡੀਸੈਂਟ ਕੰਮ ਕਰਾਉਣਾ ਹੈ ਤੁਸੀਂ, ਤਾਂ ਕਾਲ ਕਰ ਲਿਓ ਔਰਸਲ ਕੰਸਟਰਕਸ਼ਨ ਨੂੰ। ਬੈਸਟ ਰੇਟ ਲੈਣ ਵਾਸਤੇ ਰੰਗਲਾ ਪੰਜਾਬ ਦਾ ਹਵਾਲਾ ਦੇ ਦਿਓ, 4744864 4746 4746. ਲਓ ਅਸੂ ਦੇ ਮਹੀਨੇ ਦੇ ਗੀਤ ਦੀ ਫਰਮਾਇਸ਼ ਪੂਰੀ ਕਰਨ ਲੱਗੇ ਹਾਂ ਫਿਰ ਤੁਹਾਡੇ ਨਾਲ। ਵੈਸੇ ਤਾਂ ਗੀਤ ਅਸੀਂ ਘੱਟ ਹੀ ਲਾਉਂਦੇ, ਸਾਰਾ ਦਿਨ ਸਾਡਾ ਟੈਸਟਿੰਗ ਪੀਰੀਅਡ ਦੇ ਵਿੱਚ ਤੁਸੀਂ ਗੀਤ ਸੰਗੀਤ ਸੁਣਦੇ ਹੀ ਹੋ, ਪਰੰਤੂ ਪ੍ਰੋਗਰਾਮ ਦੇ ਦਰਮਿਆਨ ਜਦੋਂ ਹੋਸਟ ਵੱਲੋਂ ਗੀਤ ਲਾਇਆ ਜਾਂਦਾ ਫਿਰ ਉਹ ਹੋਰ ਮਜ਼ਾ ਦਿੰਦਾ। ਅਲਿੰਕ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਵੇਗਾ ਟਰਾਂਟੋ ਟੂ ਦਿੱਲੀ 91-1080, ਅਕਤੂਬਰ ਐਂਡ ਨਵੰਬਰ ਮੰਥ ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 91-1360 ਦੀ ਹੈ, ਦੋ ਲਗੇਜ ਦੇ ਨਾਲ। ਅਲਿੰਕ ਟਰੈਵਲ ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦਾ। 781 Bewe Drive 781 Bewe Drive ਤੇ ਦਵਿੰਦਰ ਸੰਧੂ ਜੀ ਨੂੰ 905-475-1100 ਤੇ ਕਾਲ ਕਰੋ। ਪ੍ਰੋਗਰਾਮ ਦਾ ਇਹ ਹਿੱਸੇ ਦਾ ਗੀਤ ਸਪਾਂਸਰ ਕਰਨਗੇ ਪ੍ਰੈਜੀਡੈਂਟ ਕਨਵੈਨਸ਼ਨ ਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ। ਗੱਲ ਗੀਤ ਦੇ ਵਿਚ ਇਸ ਤਰ੍ਹਾਂ ਦੀ ਹੈ ਕਿ ਫੌਜੀ ਛੁੱਟੀ ਆਉਂਦਾ ਤੇ ਫੌਜਨ ਤੇ ਫੌਜੀ ਆਪਸ ਵਿਚ ਲੰਬੇ ਸਮੇਂ ਬਾਅਦ ਮਿਲਦੇ ਨੇ ਤੇ ਕੀ ਗੱਲਾਂ ਬਾਤਾਂ ਹੁੰਦੀਆਂ ਨੇ। ਫੌਜਨ ਸੰਗਦੀ ਹੈ, ਫੌਜੀ ਗੱਲ ਕਰਨਾ ਚਾਹੁੰਦਾ। ਫੌਜਨ ਸੰਗਦੀ ਰਹਿੰਦੀ, ਫੌਜੀ ਕਹਿੰਦਾ ਚੰਗਾ ਫੇ ਮਿੱਤਰਾ ਮੈਂ ਚੱਲਿਆ, ਜੇ ਨਹੀਂ ਬੋਲਾਂ ਤਾਂ। ਬਾਕੀ ਗੱਲਬਾਤ ਗੀਤ ਦੇ ਰਾਹੀਂ।
10: ਆ ਬਈ ਦੋਸਤੋ, ਉਹ ਨੌਜਵਾਨ ਫੌਜੀ ਫੌਜਣ ਤੋਂ ਕੀ ਪੁੱਛਦਾ, ਫੌਜੀ ਕੀ ਪੁੱਛਦਾ ਤੇ ਫੌਜਣ ਕੀ ਦੱਸਦੀ ਹੈ।

0: ਟੈਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ, ਗੰਦਲਾਂ ਦਾ ਬਣਾਇਆ ਬਣਾਇਆ ਲੈ ਸਕਦੇ ਹੋ ਜਾਂ ਤੁਸੀਂ ਘਰ ਲਿਆ ਕੇ ਬਣਾ ਸਕਦੇ ਹੋ। ਸਾਗ ਤੁਸੀਂ ਸਪੈਸ਼ਲ ਰੇਟ ਤੇ ਲੈ ਸਕਦੇ ਹੋ। ਮੂਲੀਆਂ 7.5 ਡਾਲਰ ਦੀਆਂ 5 ਅਤੇ ਐਗ ਪਲਾਂਟ ਬਲੈਕ ਬਿਊਟੀ ਬਤਾਊ 1 ਡਾਲਰ ਦਾ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸ਼ਿਮਲਾ ਮਿਰਚਾਂ, ਟਮਾਟਰ, ਹਰ ਤਰ੍ਹਾਂ ਦਾ ਸਬਜ਼ੀ ਦਾ ਭੰਡਾਰ ਤੇ ਛੱਲੀਆਂ ਤਾਜ਼ੀਆਂ ਤਾਜ਼ੀਆਂ ਲੈਣ ਲਈ ਏਅਰਪੋਰਟ ਤੇ ਮੇਫੀਲਡ 12050 ਏਅਰਪੋਰਟ ਰੋਡ 905-840-9000। ਫਰਨੀਚਰ ਪੁਆਇੰਟ ਦੇ ਮਾਨਵ ਜੀ ਕਹਿੰਦੇ ਨੇ ਕਿ ਜੋ ਵੀ ਰੰਗਲਾ ਪੰਜਾਬ ਦਾ ਹਵਾਲਾ ਦੇ ਕੇ ਇੱਥੋਂ ਫਰਨੀਚਰ ਖਰੀਦੇਗਾ ਉਸ ਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਵੇਗਾ ਅਤੇ ਜੇਕਰ ਤੁਹਾਡੀ ਡੀਲ ਨਹੀਂ ਬਣਦੀ ਵੀਟੋ ਪਾਵਰ ਮੇਰੇ ਕੋਲ ਤੁਸੀਂ ਇਸਤੇਮਾਲ ਕਰ ਲਿਓ, ਕਾਲ ਕਰ ਲਿਓ ਬਈ ਆ ਡੀਲ ਨਹੀਂ ਬਣ ਰਹੀ ਜਰਾ ਕਰੋ ਹਾਂ ਗੱਲਬਾਤ, ਜੇ ਲਾਗੇ ਛਾਗੇ ਹੋਏ ਤੇ ਆ ਕੇ ਬਣਾ ਦਾਂਗੇ ਨਹੀਂ ਤਾਂ ਫੋਨ ਤੇ ਕਰਵਾ ਦਾਂਗੇ ਤੁਹਾਡੀ ਡੀਲ। ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਔਨ ਟਾਈਮ 75 ਕਿੰਬਰ ਸਟਰੀਟ ਮਿਸੀਸਾਗਾ ਤੇ। ਵੈਸੇ ਮਾਨਵ ਜੀ ਨੇ ਤੁਹਾਡਾ ਮਾਨ ਉਦਾਂ ਹੀ ਕਰ ਲੈਣਾ, ਫੋਨ ਕਰਨ ਦੀ ਲੋੜ ਹੀ ਨਹੀਂ ਪੈਣੀ। ਫਰਨੀਚਰ ਖਰੀਦਣ ਤੋਂ ਪਹਿਲਾਂ ਇੱਕ ਚੱਕਰ ਇੱਥੇ 75 ਕਿੰਬਰ ਸਟਰੀਟ ਤੇ ਲਗਾ ਲੈਣਾ, 647-382-5500। ਜੀ ਟੀ ਫਲੋਰਿੰਗ, ਹਾਰਡਵੁੱਡ, ਲੈਮੀਨੇਟ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੋਸਰਸ, ਆਲ ਤੁਸੀਂ ਏਰੀਆ ਜਿਹੜਾ ਨੇ ਵੈਂਟ ਕਸਟਮ ਡਿਜ਼ਾਇਨ ਡੋਰ, ਸਪੈਸ਼ਲ ਡਿਜ਼ਾਇਨ, ਕਿਸੇ ਤਰ੍ਹਾਂ ਦੀ ਵੀ ਸਰਵਿਸ ਲੈਣੀ ਹੈ ਤਾਂ ਜੀ ਟੀ ਏ ਫਲੋਰਿੰਗ, ਹਾਈ ਐਂਡ ਦੇ ਡੋਰ ਲੋਕਸ ਐਂਡ ਨੋਬ ਔਰ ਕਸਟਮ ਏਰੀਆ ਰੱਗ, ਜਿਮ ਫਲੋਰਿੰਗ, ਨੈਪੋਲੀਅਨ ਫਾਇਰ ਪਲੇਸ ਦਾ ਭੰਡਾਰ ਹੈ ਜੀ, 1 ਸਵਨੀਆ 4190 ਸਟੀਲਜ਼ ਐਵਨਿਊ ਵੈਸਟ, ਵੁੱਡਬ੍ਰਿਜ, 46 ਪਾਈਨਲੈਂਡਸ ਐਵਨਿਊ, ਸਟੋਨੀ ਕ੍ਰੀਕ, 2619 ਕਾਉਂਟੀ ਰੋਡ, 42 ਵਿੰਡਜ਼ਰ, ਬਰੈਂਪਟਨ ਦੇ ਵਿਚ ਵੀ ਆ ਰਹੇ ਨੇ ਵੱਖ ਵੱਖ ਲੋਕੇਸ਼ਨ ਦੇ ਨਾਲ। ਨੰਬਰ 905-605-6005। ਗਿੱਲ ਹਾਊਸ ਪੇਂਟਿੰਗ, ਘਰ ਦੀ ਪੇਂਟਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ ਪੇਂਟਿੰਗ, ਬੇਸਮੈਂਟ, ਆਫਿਸ, ਸਪਰੇ ਪੇਂਟਿੰਗ, ਕਰੇਡਵ ਪੇਂਟਿੰਗ, ਸਟੱਕੋ ਰਿਮੂਵ ਕਰਨ ਦੇ ਲਈ 30 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ, ਕਮਲ ਗਿੱਲ ਨੂੰ ਕਾਲ ਕਰ ਲੈਣਾ 647-833-5960। ਮੇਪਲ ਵਨ ਕਿਚਨ ਐਂਡ ਬਾਥ ਇੰਕ, ਪਿਛਲੇ 22-23 ਵਰਿਆਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਸਰਵਿਸ ਪ੍ਰੋਵਾਈਡ ਕਰਨ ਵਾਲਾ ਨਾਮ, ਗੂਗਲ ਤੇ 5-star ਰੇਟਿੰਗ ਕੰਪਨੀ ਹੈ। ਹਾਈ ਐਂਡ ਦੀ ਕਿਚਨ ਜਾਂ ਆਫਿਸ ਫਰਨੀਚਰ ਤਿਆਰ ਕਰੋ ਲਈ 173 ਐਡਵਾਂਸ ਬੁਲੇਵਾਰਡ, ਜੂਨ 34, ਬਰੈਂਪਟਨ। ਨੰਬਰ 905-458-0075। ਐਨੀ ਟਾਈਮ ਹੋਮ ਰੈਨੋਵੇਸ਼ਨ ਦੇ ਹਰ ਕਮਲਜੀਤ ਸਿੰਘ, ਮੁੱਟੀ ਬਾਈ ਹਰਜਿੰਦਰ ਨੂੰ ਕਾਲ ਕਰ ਲੈਣਾ। ਕੰਪਲੀਟ ਬੇਸਮੈਂਟ ਸਿਟੀ ਤੋਂ ਪਰਮਿਟ ਲੈ ਕੇ ਤਿਆਰ ਕਰਾਉਣ ਲਈ 647-271-1735। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਨਾਨਕਸਰ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪੁਰਾਣਾ ਮਸ਼ਹੂਰ ਜਿਹੜਾ ਪਲਾਜ਼ਾ ਹੈ ਉਥੇ ਵਾਕਿਆ ਨੇ। ਅੰਮ੍ਰਿਤਸਰੀ ਫਿਸ਼ ਦੀ ਰੈਸਪੀ ਇਨ੍ਹਾਂ ਦੇ ਕੋਲ ਹੈ, ਟੇਸਟੀ ਟਿਫਨ ਭਾਜੀ ਤਿਆਰ ਕਰਾਉਣੀ ਹੈ, ਟਿਫਨ ਲਗਾਉਣਾ ਜਾਂ ਤੁਸੀਂ ਜੀ ਟੀ ਦੇ ਵਿਚ ਲਾਈਵ ਲੋਕੇਸ਼ਨ ਪਾਰਟੀ ਦੇ ਪ੍ਰਬੰਧ ਜਾਂ ਵੈਜ ਨਾਨ ਵੈਜ ਥਾਲੀ ਪਰੋਸਦੇ ਨੇ ਤੁਹਾਡੇ ਮਨ ਪਾਉਣ ਦੀ, ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੇ ਬਾਈ ਜਸਪਾਲ ਜੀ ਨੂੰ 905-450-6464 ਤੇ ਕਾਲ ਕਰ ਲੈਣਾ। ਰਵੀ ਗੁਲਾਟੀ ਲਾਅ ਆਫਿਸ ਤੋਂ ਸਰਦਾਰ ਰਵਿੰਦਰਪਾਲ ਸਿੰਘ ਜੀ ਗੁਲਾਟੀ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ ਖ਼ਬਰਾਂ ਔਰ ਕਿਸੇ ਤਰ੍ਹਾਂ ਦੇ ਕਾਨੂੰਨੀ ਸਲਾਹ ਮਸ਼ਵਰੇ ਲਈ ਜੇਕਰ ਤੁਸੀਂ ਐਫੀਡੈਵਿਟ, ਡੈਕਲੇਸ਼ਨ ਲੈਟਰ, ਸਪਾਂਸਰਸ਼ਿਪ ਲੈਟਰ, ਪਾਵਰ ਆਫ ਅਟਾਰਨੀ, ਜਾਣਕਾਰੀ ਵਾਸਤੇ ਨੰਬਰ 905-232-8700 ਤੇ ਕਾਲ ਕੀਤਾ ਜਾ ਸਕਦਾ ਹੈ। ਲਓ ਪੇਸ਼ ਨੇ ਚੋਣਵੀਆਂ ਖ਼ਬਰਾਂ ਤੁਹਾਡੇ ਸ਼ਹਿਰ ਦੇ ਵਿਚ, ਰੰਗਲਾ ਪੰਜਾਬ, ਛਾਵਲਾ ਨਿਊਜ਼ ਨੈਟਵਰਕ, ਟੋਰਾਂਟੋ। 26 ਅਕਤੂਬਰ ਨੂੰ ਇਲੈਕਸ਼ਨ ਡੇ ਹੈ। ਜੇਕਰ ਤੁਸੀਂ ਵਾਕਿਆ ਹੀ ਦਿਲੋਂ ਬਦਲਾਅ ਚਾਹੁੰਦੇ ਹੋ ਤਾਂ ਉਸ ਉਮੀਦਵਾਰ ਨੂੰ ਵੋਟ ਪਾਇਓ ਜੋ ਤੁਹਾਡੇ ਨਾਲ ਵਾਅਦੇ ਕਰ ਰਿਹਾ ਉਹ ਪੂਰੇ ਕਰਨ ਦੇ ਕਾਬਲ ਹੈ। ਪਰਖ ਲਿਓ, ਕਿਤੇ ਲੋਲੀਪੋਪ ਤੇ ਨਹੀਂ ਦੇ ਰਿਹਾ, ਕਿਤੇ ਅਸਮਾਨ ਨੂੰ ਟਾਕਿਆਂ ਤੇ ਨਹੀਂ ਨਾ ਲਿਆ, ਕਿਤੇ ਤੁਹਾਨੂੰ ਗੁੰਮਰਾਹ ਤੇ ਨਹੀਂ ਕਰ ਰਿਹਾ ਆਪਣੀ ਕੁਰਸੀ ਪੱਕੀ ਕਰਨ ਵਾਸਤੇ। ਸੋ ਸਾਵਧਾਨ, ਸੁਚੇਤ ਹੋ ਕੇ, ਕਿਸੇ ਦੇ ਮਗਰ ਲੱਗ ਕੇ ਨਹੀਂ, ਮਗਰ ਉਹਦੇ ਲੱਗੋ ਜੋ ਤੁਹਾਨੂੰ ਸਹੀ ਸਲਾਹ ਦੇ ਰਿਹਾ, ਤੇ ਜੇ ਤੁਹਾਨੂੰ ਖੂਹ ਚ ਧੱਕਣ ਲੱਗਾ ਤਾਂ ਫਿਰ ਤੁਹਾਡੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਨੇ। 26 ਅਕਤੂਬਰ ਨੂੰ ਇਲੈਕਸ਼ਨ, ਵੋਟ ਉਹਨੂੰ ਪਾਇਓ ਜੋ ਤੁਹਾਡੇ ਨਾਲ ਸਹੀ ਵਾਅਦੇ ਕਰ ਰਿਹਾ। ਕੀਤਾ ਕੀ ਹੈ, ਕਰੇਗਾ ਕੀ, ਕਿਤੇ ਗੱਲਾਂ ਗੋਲ ਬੋਲ ਤੇ ਨਹੀਂ ਕਰ ਰਿਹਾ। ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖ਼ਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖ਼ਬਰਾਂ।
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹਿੰਸਾ ਮਾਮਲੇ ਵਿਚ 3 ਮੁਲਜ਼ਮ ਗ੍ਰਿਫ਼ਤਾਰ, ਜਾਂਚ ਜਾਰੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਤਾਲਮੇਲ ਕਮੇਟੀ ਦੀ ਹੋਏਗੀ ਬੈਠਕ, 6 ਅਕਤੂਬਰ ਦੀ ਮਿੱਥੀ ਤਾਰੀਖ। SHO ਸੁਨੀਤਾ ਬਾਵਾ ਬਰਖਾਸਤ, IGP ਨਿਲਾਮਬਰੀ ਜਗਦਲੇ ਨੇ ਕੀਤੇ ਜਾਰੀ ਹੁਕਮ। ਪੰਜਾਬ ਸਰਕਾਰ ਵੱਲੋਂ 3 PPS ਅਧਿਕਾਰੀਆਂ

0: ਦੇ ਤਬਾਦਲੇ ਤੇ ਪੁੱਤ ਦੀ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਮੋਰਚਰੀ ਅੱਗੇ 6 ਦਿਨਾਂ ਤੋਂ ਧਰਨੇ ਤੇ ਬੈਠੇ ਪੀੜਿਤ ਪਰਿਵਾਰ ਨੂੰ ਪੁਲਿਸ ਨੇ ਚੁੱਕਿਆ ਕੀਤਾ ਜਬਰੀ ਸੰਸਕਾਰ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਫਗਵਾੜਾ ਦੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਇਕ ਵਿਦਿਆਰਥਣ ਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਦੀ ਖਬਰ ਫੈਲਣ ਤੋਂ ਬਾਅਦ ਭੜਕੀ ਹਿੰਸਾ ਦੇ ਸਬੰਧ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ 3 ਮੁਲਜ਼ਮ ਯੂਨੀਵਰਸਿਟੀ ਦੇ ਵਿਚ ਭੰਨਤੋੜ ਕਰਨ ਦੇ ਵਿਚ ਸ਼ਾਮਲ ਦਸੇ ਗਏ ਨੇ। ਪੁਲਿਸ ਨੇ ਡਿਜੀਟਲ ਸਬੂਤਾਂ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਏ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਫਗਵਾੜਾ ਦੀ ਇਕ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਔਰ 3 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਤੋਂ ਘਟਨਾ ਦੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ। ਮੁਲਜ਼ਮਾਂ ਦੀ ਪਛਾਣ ਗਗਨ, ਜੇਮਸ ਦਈਆ ਅਤੇ ਅਭੀ ਵਜੋਂ ਹੋਈ ਏ, ਜੋ ਫਗਵਾੜਾ ਦੇ ਟਿੱਬੀ ਮੁਹੱਲਾ ਦੇ ਰਹਿਣ ਵਾਲੇ ਦੱਸੇ ਗਏ ਨੇ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦੀ ਅਹਿਮ ਬੈਠਕ 6 ਅਕਤੂਬਰ ਨੂੰ ਚੰਡੀਗੜ੍ਹ ਦੇ ਵਿਚ ਬੁਲਾਈ ਗਈ ਏ। ਇਹ ਬੈਠਕ ਦੁਪਹਿਰ 12 ਵਜੇ ਬੁਲਾਈ ਗਈ ਏ। ਬੈਠਕ ਦੇ ਦੌਰਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋਏ ਸੁਝਾਵਾਂ ਤੇ ਵੀ ਤਾਲਮੇਲ ਕਮੇਟੀ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਤਾਲਮੇਲ ਕਮੇਟੀ ਦੀ ਬੈਠਕ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਨਾਲ ਤਾਲਮੇਲ ਸਬੰਧੀ ਮੁੱਦੇ ਤੇ ਵੀ ਚਰਚਾ ਹੋਣ ਦੀ ਸੰਭਾਵਨਾ ਏ। ਕਮੇਟੀ ਵੱਲੋਂ ਅਗਲੀ ਕਾਰਵਾਈ ਤੇ ਵੱਖ ਵੱਖ ਧਿਰਾਂ ਵਿਚਕਾਰ ਤਾਲਮੇਲ ਨੂੰ ਲੈ ਕੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਪੰਜਾਬ ਪੁਲਿਸ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ ਦੇ ਵਿਚ ਇਕ ਵੱਡੀ ਵਿਭਾਗੀ ਕਾਰਵਾਈ ਕੀਤੀ ਗਈ ਏ। ਇੰਸਪੈਕਟਰ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਐ। ਉਨ੍ਹਾਂ ਦੇ ਖਿਲਾਫ਼ 50,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਆਰੋਪ ਲੱਗੇ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਨੂੰ ਪੁਲਿਸ ਵਿਭਾਗ ਵੱਲੋਂ ਗੰਭੀਰਤਾ ਦੇ ਨਾਲ ਲੈਂਦਿਆਂ ਵਿਭਾਗੀ ਕਾਰਵਾਈ ਕੀਤੀ ਗਈ ਏ। ਫਰੀਦਕੋਟ ਰੇਂਜ ਦੀ IGP ਨਿਲੰਬਰੀ ਜਗਤਲੇ ਨੇ ਇੰਸਪੈਕਟਰ ਸੁਨੀਤਾ ਬਾਵਾ ਦੀ ਬਰਖਾਸਤਗੀ ਸਬੰਧੀ ਹੁਕਮ ਜਾਰੀ ਕੀਤੇ ਨੇ। ਫਰੀਦਕੋਟ ਰੇਂਜ ਦੀ IGP ਨਿਲੰਬਰੀ ਜਗਤਲੇ ਵੱਲੋਂ ਜਾਰੀ ਹੁਕਮਾਂ ਤਹਿਤ ਇੰਸਪੈਕਟਰ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹ ਕਾਰਵਾਈ ਉਪਲਬਧ ਰਿਕਾਰਡ ਅਤੇ ਵਿਭਾਗੀ ਪ੍ਰਕਿਰਿਆ ਦੇ ਆਧਾਰ ਤੇ ਕੀਤੀ ਗਈ ਏ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਲਗਾਤਾਰ ਕਹੀ ਜਾਂਦੀ ਰਹੀ ਏ। ਇਸ ਮਾਮਲੇ ਵਿਚ ਹੋਈ ਬਰਖਾਸਤਗੀ ਦੇ ਨਾਲ ਪੁਲਿਸ ਵਿਭਾਗ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਖ਼ਤ ਕਾਰਵਾਈ ਦਾ ਸੰਦੇਸ਼ ਗਿਆ ਏ। ਗੌਰਤਲਬ ਏ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਸੇ ਹੀ SHO ਸੁਨੀਤਾ ਬਾਵਾ ਨੇ ਆਲ ਇਜ਼ ਵੈਲ ਕਹਿ ਕੇ ਪ੍ਰਸ਼ਾਸਨ ਤੇ ਸਿਸਟਮ ਦਾ ਮੂੰਹ ਵੀ ਚੜਾਇਆ ਸੀ। ਹੁਣ ਇਸ ਨੂੰ ਪਤਾ ਲੱਗ ਗਿਆ ਹੈ ਕਿ ਆਲ ਇਜ਼ ਨਾਟ ਵੈਲ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
0: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ 3 PPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ਤੇ ਤੁਰੰਤ ਪ੍ਰਭਾਵ ਦੇ ਨਾਲ ਕੀਤੇ ਗਏ ਨੇ ਔਰ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਾਰੀ ਹੁਕਮਾਂ ਦੇ ਅਨੁਸਾਰ ਪਰਵਿੰਦਰ ਸਿੰਘ ਚੀਮਾ PPS DR ਜੋ ਕਿ SP ਇਨਵੈਸਟੀਗੇਸ਼ਨ ਰੂਪਨਗਰ ਵਜੋਂ ਤੈਨਾਤ ਸਨ, ਉਨ੍ਹਾਂ ਨੂੰ SP ਇਨਵੈਸਟੀਗੇਸ਼ਨ ਸੰਗਰੂਰ ਲਾਇਆ ਗਿਆ। ਦਵਿੰਦਰ ਕੁਮਾਰ PPS SP ਇਨਵੈਸਟੀਗੇਸ਼ਨ ਪਟਿਆਲਾ ਤੋਂ ਤਬਦੀਲ ਕਰਕੇ SP ਸਪੈਸ਼ਲ ਬ੍ਰਾਂਚ ਸੰਗਰੂਰ ਤੈਨਾਤ ਕੀਤੇ ਗਏ ਨੇ। ਇਸੇ ਤਰ੍ਹਾਂ ਰਾਜੇਸ਼ ਕੁਮਾਰ PPS ਜੋ ਕਿ SP PBI ਪਟਿਆਲਾ ਵਜੋਂ ਤੈਨਾਤ ਸਨ, ਉਨ੍ਹਾਂ ਨੂੰ SP ਇਨਵੈਸਟੀਗੇਸ਼ਨ ਪਟਿਆਲਾ ਲਗਾ ਦਿੱਤਾ ਗਿਆ। ਪਿੰਡ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਦੇ ਵਿਚ ਜਬਰੀ ਅੰਤਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਅੱਜ ਪੁਲਿਸ ਵੱਲੋਂ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਸਿਵਲ ਹਸਪਤਾਲ ਮੋਰਚਰੀ ਅੱਗੇ 6 ਦਿਨਾਂ ਤੋਂ ਧਰਨੇ ਤੇ ਬੈਠੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਚੁੱਕ ਲਿਆ। ਮੋਰਚਰੀ ਅੱਗੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਕਿ ਵੇਖੋ, ਸ਼ਰੇਆਮ ਧੱਕੇ ਨਾਲ ਮੇਰਾ ਨਾਲੇ ਪੁੱਤ ਮਾਰਤਾ, ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਏ। ਤਰਲੇ ਪਾਉਂਦੀ ਮਾਂ ਦੀਆਂ ਚੀਕਾਂ ਕਿਸੇ ਨਾ ਸੁਣੀਆਂ ਔਰ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ। ਪਰਿਵਾਰਕ ਮੈਂਬਰਾਂ ਤੇ ਧਰਨਾਕਾਰੀਆਂ ਨੂੰ ਪੁਲਿਸ ਥਾਣਾ ਧੂਰੀ ਦੇ ਵਿਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਖੁਦ ਹੀ ਪੋਸਟਮਾਰਟਮ ਕਰਵਾਉਣ ਮਗਰੋਂ ਪਿੰਡ ਕਨੋਈ ਦੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਚ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਦੀ ਕਥਿਤ ਜਬਰੀ ਕਾਰਵਾਈ ਕਾਰਨ ਪੀੜਿਤ ਪਰਿਵਾਰ ਨੂੰ ਆਪਣੇ ਪੁੱਤ ਦੇ ਅੰਤਮ ਦਰਸ਼ਨ ਕਰਨ ਤੇ ਅੰਤਮ ਰਸਮਾਂ ਨਿਭਾਉਣਾ ਵੀ ਨਸੀਬ ਨਹੀਂ ਹੋਇਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320, ਦ ਵੌਇਸ ਆਫ ਦ ਸਿਟੀ।
3: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
7: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
4: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ।

0: महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुल्यो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: बाबा जी मेरा व्याह नहीं हो रहा, कोई मंत्र ता फूको बच्चे थे।
3: 6478886000।
2: बाबा जी आ केड़ा मंत्र है?
3: बच्चा ए नंबर चमत्कारी है, जिन्हें मिलाया ओदी समझो व्याह दी तैयारी है।
2: पक्की गल बाबा जी?
3: बाबे दा घर भी एना ने बसाया है, NRI मैरिज ब्यूरो।
4: हर कास्ट अते हर प्रोफाइल दे रिश्ते ले परोसे दा नाम NRI मैरिज ब्यूरो। कॉल 6478886000 और विजिट NRIMB.com।
5: हाय मेरे तो पैर ही पुंजे नहीं लग रहे, मेरी निक्की भैन दा व्याह है, मैं तो अपने सारे चा पूरे करांगी।
6: क्यों नहीं चन करे, कहे ता सिर तो पैर तक सोने चमड़ा दे।
5: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट, रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
6: हां नाले मैं साड़ी दियां बाहां भी तां मंगियां करनियां ने, 12 चूड़ियां ओनू भी ले दांगे।
5: तो मेरे जीजे ली घड़ी?
6: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
5: चलो फिर छेती चलो, अशोक ज्वेलर 7198 एयर रोड मालचन इन अशोक प्लाजा, फोन नंबर है 9056714290।
7: सियाने कहंदे ने व्याह दा लड्डू जो खाए ओ पछताए, जो ना खाए ओ भी पछताए,
8: पर एक लड्डू खा के कोई नहीं पछताउंदा, ओ है जी स्वीट महल दा लड्डू,
7: जिस विच है प्यार दी मिठास, कई सालां दा विश्वास, खालस समग्री नाल तैयार ताजिया मिठाइयां अते खाने,
9: थोड़ा खाओ वधिया खाओ, स्वीट महल नाल जश्न मनाओ।
10: या आज ही पहुंचो 680 रेक्सडेल बुलेवार्ड यूनिट 9 नियर हाईवे 427 416-691-91।
11: ओ हेलो यार, मेरा भी लोड ले जी, ट्रक फेर खड़ गया यार।
12: ओ भरावा हैप्पी बडियाल ते सुखा टेसी कोल जा ते ट्रक दी एक नंबर रिपेयर करा।
11: सच्ची?
12: ओ मुच्ची
11: फेर प्राइस ट्रक रिपेयर सेंटर दे हैप्पी बडियाल ते सुखा टेसी, जो के इंजन रीबिल्ड, ट्रांसमिशन रीबिल्ड, रिपेयर, DPF क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस A to Z सर्विस करके देंगे।
12: इना कोड़ा सालां दा तजुर्बा।
11: हुन एड्रेस भी लिखा।
12: ले लिख ला, 1 गुड मार्क प्लेस, Etobicoke यूनिट 5।
11: कॉल 6477-06-9257 6477-06-9257।
13: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
14: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
15: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟਰੈਕਟਿਵ ਟੈਂਟਸ ਅਵੇਲੇਬਲ ਨੇ।
14: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477-08-0079 6477-08-0079।
16: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
17: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌਣਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰਨਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656। ਦੈਟਸ 905-790-5656। ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
18: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ। 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫਿਲ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜੀ ਫਾਰਮ
19: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਡ ਟੂ ਲਾਸਟ ਮੈਨਸੂਰੀ ਤੇ ਸਟੋਨ ਵਰਕ ਇੰਟਰਲਾਕਿੰਗ ਫੈਂਸਿੰਗ ਪੈਰੀਓ ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਹਾਰਡਸਕੇਪਿੰਗ ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836 ਓਰਕਲ ਕੰਸਟਰਕਸ਼ਨ ਸਟਰੋਂਗ ਫਾਊਂਡੇਸ਼ਨਸ ਲਾਸਟਿੰਗ ਰਿਜ਼ਲਟਸ
20: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ
21: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ ਪਲੀਜ਼ ਲੈਟ ਅਸ ਨੋ ਵੀ ਕੈਨ ਹੈਲਪ
20: ਸਾਨੂੰ ਕੰਟੈਕਟ ਕਰੋ ਸਾਡਾ ਫੋਨ ਨੰਬਰ ਹੈਗਾ ਆ 647-793-6889

0: welding.
1: Mataru welding. Wow. Moose bumper. Deer bumper. Diesel tank lock. Driller ramp. Tire rack. Driller repair. Aluminium plate bumper.
2: Call Sunny Mataru.
1: 647-5-6355.
2: Mataru welding. Unit 1, 98 Rutherford.
0: Mataru welding. Mataru welding.
3: ਕੈਨੇਡਾ ਦੀ ਮੰਨੀ ਪ੍ਰਮਾਣੀ ਟਰਾਂਸਪੋਰਟੇਸ਼ਨ ਕੰਪਨੀ ਸ਼ਾਹ ਟਰਾਂਸਪੋਰਟ ਨੂੰ ਚਾਹੀਦੇ ਨੇ ਕੁਝ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 Dixie Road, intersection 401 and Dixie. Number ek vari phir to 416-903-90.
2: Shahar di awaz, dilan di pukar. Your city, your voice, your radio star. Aagya phir to ek var. Tuhada apna CJMR 1320. CJMR 1320.
4: ਵੈਲਕਮ ਬੈਕ ਸੀ ਜਮਾਰ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ IDS ਮਹਿਫਲ ਦੇ ਵਿਚ ਲੋਪੇਸ਼ ਨੇ ਚੋਣਵੀਆਂ ਖ਼ਬਰਾਂ। ਉਸ ਤੋਂ ਬਾਅਦ ਰਣਜੀਤ ਰਾਣਾ ਜੀ ਫਰੋਮ ਪੰਜਾਬ ਤੁਹਾਡੀ ਮਹਿਫਲ ਦੇ ਵਿਚ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਵਿਚ ਤੁਸੀਂ ਗੱਲਬਾਤ ਕਰਨੀ ਹੋਵੇਗੀ ਉਨ੍ਹਾਂ ਨਾਲ 905-800-1300-2009-0581-313-20। ਤੁਹਾਡੇ ਵੱਲੋਂ ਜਿੰਨੀਆਂ ਵੀ ਫੋਨ ਕਾਲਸ ਆਈਆਂ ਨੇ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਖੋਜਕਾਰਾਂ ਨੇ ਇਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਕੈਂਸਰ ਸੈੱਲ ਦੀ ਕਚਰਾ ਸਾਫ਼ ਕਰਨ ਵਾਲੀ ਪ੍ਰਕਿਰਿਆ ਨੂੰ ਕੀਤਾ ਜਾ ਸਕਦੈ। ਨਿਰੰਤਰਿਤ ਇਹ ਖੋਜ ਨਵੀਂ ਦਿੱਲੀ ਦੇ ਕੌਂਸਲ ਆਫ਼ ਦਾ ਸਾਇੰਟਿਫਿਕ ਐਂਡ ਇੰਡਸਟਰੀ ਰਿਸਰਚ ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਇਮਿਊਨੋਲੋਜੀ ਸੋਨੀਪਤ ਦੀ ਅਸ਼ੋਕਾ ਯੂਨੀਵਰਸਿਟੀ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਲਾਸ ਏਂਜਲਸ ਦੀ ਖੋਜਕਰਤਾਵਾਂ ਨੇ ਇਹ ਮਾਰਕਾ ਮਾਰਿਆ। ਉਧਰ ਅਮਰੀਕਾ ਦੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਪੈਰਾਗਨ ਵਿਖੇ ਬਣਾਇਆ ਧਾਰਮਿਕ ਮਾਮਲਿਆਂ ਦਾ ਨਵਾਂ ਦਫ਼ਤਰ। ਇਹ ਦਫ਼ਤਰ ਸਿੱਧੇ ਤੌਰ ਤੇ ਉਨ੍ਹਾਂ ਨੂੰ ਰਿਪੋਰਟ ਕਰੇਗਾ। ਕੈਨੇਡਾ ਦੇ ਵਿਚ ਮੂਲ ਨਿਵਾਸੀਆਂ ਵੱਲੋਂ ਡੈਲਟਾ ਵਿਚਲੇ ਟਵਾਸਨ ਮਾਲ ਕੋਲ ਮਨਾਏ ਜਾ ਰਹੇ ਸਾਲਾਨਾ ਮੇਲੇ ਮੌਕੇ ਬੇਕਾਬੂ ਹੋਏ ਪਿਕਅਪ ਟਰੱਕ ਨੇ ਕਈ ਵਿਅਕਤੀਆਂ ਨੂੰ ਕੁਚਲਿਆ। ਰਾਤੀ ਖ਼ਬਰ ਸਾਂਝੀ ਕੀਤੀ ਗਈ ਸੀ ਕਿ ਇਸ ਘਟਨਾ ਦਾ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੋ ਹੋਰ ਗੰਭੀਰ ਜ਼ਖਮੀ ਹਾਲਤ ਵਿਚ ਦਾਖਲ ਹਨ। ਪੁਲਿਸ ਜਾਣਕਾਰੀ ਇਕੱਠੀ ਕਰ ਰਹੀ ਹੈ। 2022 ਵਿਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ 6 ਸਾਲ ਦੀ ਕੈਦ ਹੋਈ ਹੈ। ਡਰਾਈਵਰ ਬਲਜੀਤ ਸਿੰਘ ਨੇ ਇਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਜਾਨ ਲੈਣ ਅਤੇ 10 ਹੋਰਾਂ ਨੂੰ ਜ਼ਖਮੀ ਕਰਨ ਵਾਲੇ ਹਾਦਸੇ ਸਬੰਧੀ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ ਕਬੂਲ ਲਿਆ ਸੀ ਅਤੇ ਹੁਣ 10 ਸਾਲ ਤੱਕ ਉਸ ਤੇ ਵਾਹਨ ਚਲਾਉਣ ਤੇ ਵੀ ਰੋਕ ਲਾ ਦਿੱਤੀ ਗਈ ਹੈ। ਉਹ ਟਰੱਕ ਚਲਾਉਂਦੇ ਹੋਏ ਆਪਣੇ ਮੋਬਾਈਲ ਫੋਨ ਤੇ ਆਨਲਾਈਨ ਗੇਮਾਂ ਖੇਡ ਰਿਹਾ ਸੀ। ਮਿਡਲ ਈਸਟ ਤੋਂ ਜੰਗ ਦੀ ਆਹਟ, ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਭੇਜਿਆ ਤੀਜਾ ਏਅਰਕ੍ਰਾਫਟ ਕੈਰੀਅਰ। 10,000 ਸੈਨਿਕਾਂ ਦੀ ਐਂਟਰੀ ਨਾਲ ਵਧਿਆ ਤਣਾਅ। ਅਮਰੀਕਾ ਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਖੇਤਰ ਚੋਂ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਤੇ ਲਗਭਗ 9,000 ਤੋਂ 10,000 ਵਾਧੂ ਸੈਨਿਕ ਭੇਜ ਰਿਹਾ। ਇਸ ਨਵੀਂ ਤੈਨਾਤੀ ਨਾਲ ਉਸ ਖੇਤਰ ਚੋਂ ਅਮਰੀਕਾ ਦੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ। ਇਹਦੇ ਵਿਚ 20,000 ਤੋਂ ਵੱਧ ਮਲਾਹ ਅਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਉਧਰ ਸੰਯੁਕਤ ਰਾਸ਼ਟਰ ਮੁਖੀ ਗਟਰੇਸ ਨੇ ਜਿਹੜਾ ਹੈ ਫਲਾਈ ਦੁਬਈ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਫਲਾਈ ਦੁਬਈ ਨੂੰ ਕਰੈਸ਼ ਕਰਾਉਣ ਦੀ ਪਹਿਲਾਂ ਤੋਂ ਹੀ ਲਿਖੀ ਗਈ ਸੀ ਸਕ੍ਰਿਪਟ ਜਾਂ ਕਿਸ ਦੇ ਇਸ਼ਾਰੇ ਤੇ ਹੋਇਆ ਇਹ ਹਮਲਾ ਸਵਾਲ ਅਜੇ ਬਰਕਰਾਰ ਹੈ। UA ਨੇ ਕੀਤੇ ਜਾਂਚ ਦੇ ਆਦੇਸ਼। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਨਾਲ ਕੀਤੀ ਵੀਡੀਓ ਕਾਲ ਤੇ ਗੱਲਬਾਤ। 174 ਜਾਨਾਂ ਬਚਾਉਣ ਲਈ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ। ਫਲਾਈ ਦੁਬਈ ਘਟਨਾ ਚੋਂ ਤਹਿਰਾਨ ਦਾ ਹੱਥ ਨਿਕਲਿਆ ਤਾਂ ਬਹੁਤ ਜ਼ੋਰਦਾਰ ਹਮਲਾ ਕਰਾਂਗੇ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇਰਾਨ ਨੂੰ ਸਖ਼ਤ ਚੇਤਾਵਨੀ। ਇਹ ਟਿੱਪਣੀ ਫਲਾਈ ਦੁਬਈ ਦੀ ਫਲਾਈਟ FZ1073 ਨਾਲ ਵਾਪਰੀ ਘਟਨਾ ਦੇ ਸੰਦਰਭ ਵਿਚ ਆਈ ਹੈ। ਔਰ ਇਹਦੇ ਨਾਲ ਹੀ ਅਗਲੀ ਖ਼ਬਰ ਹੈ ਕਿ ਇੰਸਟਾਗ੍ਰਾਮ ਸਿਰਫ ਕੁੜੀਆਂ ਲਈ ਹੈ। ਐਲਨ ਮਸਕ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜੀ ਹੈ, ਬਹਿਸ ਹੋ ਰਹੀ ਹੈ। ਐਲਨ ਮਸਕ ਨੇ ਗੱਲ ਐਕਸ ਯੂਜ਼ਰਸ ਗੀਗਰ ਕੈਪੀਟਲ ਦੀ ਪੋਸਟ ਦੇ ਜਵਾਬ ਵਿਚ ਲਿਖੀ। ਗੀਗਰ ਕੈਪੀਟਲ ਨੇ ਐਕਸ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਅਧਿਕਾਰ ਤੌਰ ਤੇ ਮੈਂ ਇੰਸਟਾਗ੍ਰਾਮ ਡਿਲੀਟ ਕਰ ਦਿੱਤਾ। ਮਸਕ ਨੇ ਮਈ ਵਿਚ ਇਕ ਵਾਇਰਲ ਥਰੈਡ ਦਾ ਜਵਾਬ ਦਿੰਦੇ ਹੋਏ ਇੰਸਟਾਗ੍ਰਾਮ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਲਿਖਿਆ ਸੀ ਕਿ ਇੰਸਟਾਗ੍ਰਾਮ ਕੁੜੀਆਂ ਲਈ ਹੈ ਤੇ ਉਨ੍ਹਾਂ ਪੁਰਸ਼ਾਂ ਦਾ ਮਜ਼ਾਕ ਉਡਾਇਆ ਜੋ ਉਨ੍ਹਾਂ ਨੂੰ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਦਿਖਾਉਂਦੇ ਹਨ। ਉਧਰ ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਲੋੜ ਹੈ। ਕ੍ਰੈਮਲਿਨ ਦੇ ਬੁਲਾਰੇ ਦਾ ਇਹ ਬਿਆਨ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੋਲ ਯੂਕਰੇਨ ਸੰਘਰਸ਼ ਦੇ ਹੱਲ ਲਈ ਬਹੁਤ ਵਧੀਆ ਵਿਚਾਰਾਂ ਹਨ। ਸਰਕਾਰੀ ਸਮਾਚਾਰ ਏਜੰਸੀ ਟੈਸ ਦੇ ਅਨੁਸਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੱਲ ਵਾਲਦਾਈ ਇੰਟਰਨੈਸ਼ਨਲ ਡਿਸਕਸ਼ਨ ਕਲੱਬ ਦੀ ਸਾਲਾਨਾ ਮੀਟਿੰਗ ਦੇ ਵਿਚ ਕਿਹਾ, ਯੁੱਧ ਨੂੰ ਖਤਮ ਕਰਨ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰੁੱਖ ਬਾਰੇ ਮੈਂ ਕਹਿ ਸਕਦਾ ਹਾਂ ਕਿ ਉਹ ਉਨ੍ਹਾਂ ਵਿਸ਼ਵ ਨੇਤਾਵਾਂ ਵਿਚੋਂ ਇਕ ਹਨ ਜੋ ਦੋਸਤਾਨਾ ਨਿੱਜੀ ਸਬੰਧ ਹੋਣ ਦੇ ਬਾਵਜੂਦ ਲਗਾਤਾਰ ਇਸ ਮੁੱਦੇ ਨੂੰ ਉਠਾਉਂਦੇ ਹਨ ਤੇ ਯੂਕਰੇਨ ਵਿਚ ਸੰਘਰਸ਼ ਖਤਮ ਕਰਨ ਬਾਰੇ ਪੁੱਛਦੇ ਹਨ। ਉਧਰ ਚੀਨ ਚੋਂ ਮਹਾਂਸੰਕਟ ਏਵਰਗ੍ਰਾਡੇ ਦੀ ਤਬਾਹੀ ਤੋਂ ਬਾਅਦ ਸਰਕਾਰ ਐਕਸ਼ਨ ਦੇ ਵਿਚ। ਚੀਨ ਦਾ ਰੀਅਲ ਸਟੇਟ ਸੈਕਟਰ, ਜਿਸ ਨੂੰ ਕਦੇ ਦੇਸ਼ ਦੇ ਆਰਥਿਕ ਵਿਕਾਸ ਦੀ ਰੀੜ ਹੱਡੀ ਮੰਨਿਆ ਜਾਂਦਾ ਸੀ, ਇਸ ਸਮੇਂ ਆਪਣੇ ਸਭ ਤੋਂ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕੇ ਦੀ ਖੁਫੀਆ ਏਜੰਸੀ M15 ਵੱਲੋਂ ਜਸੂਸੀ ਦੇ ਖਸਾ ਅਕਾਦਮਿਕ ਨੂੰ ਚੀਨੀ ਸੰਸਥਾ ਨਾਲ ਸਬੰਧ ਖਤਮ ਕਰਨ ਦੀ ਚੇਤਾਵਨੀ। ਖੁਫੀਆ ਏਜੰਸੀ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਮੁੱਖ ਜਸੂਸੀ ਏਜੰਸੀ ਨਾਲ ਬਹੁਤ ਮਜ਼ਬੂਤ ਸਬੰਧ ਹਨ ਤੇ ਇਹ ਬ੍ਰਿਟਿਸ਼ ਯੂਨੀਵਰਸਿਟੀ ਵਿਚ ਜਸੂਸੀ ਸਮਰੱਥਾ ਵਧਾਉਣ ਲਈ ਫੰਡਿੰਗ ਕਰ ਰਹੀ ਹੈ। ਬੰਗਲਾਦੇਸ਼ ਚ ਡੇਂਗੂ ਦਾ ਕਹਿਰ, ਅਕਤੂਬਰ ਚੋਂ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ। ਬੰਗਲਾਦੇਸ਼ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜਨਵਰੀ ਤੋਂ ਹੁਣ ਤੱਕ ਘੱਟੋ ਘੱਟ 245 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 79,620 ਡੇਂਗੂ ਦੇ ਮਰੀਜ਼ ਹਸਪਤਾਲ ਦੇ ਵਿਚ ਦਾਖਲ ਹਨ। ਏਸ਼ੀਆਈ ਖੇਡਾਂ ਦੇ ਵਿਚ ਭਾਰਤ ਨੇ ਮਾਰਿਆ ਮਾਰਕਾ। ਭਾਰਤ ਨੇ ਇਕ ਮਿੰਟ ਵਿਚ 2 ਸੋਨ ਤਗਮੇ ਜਿੱਤੇ ਨੇ, ਰਚਿਆ ਇਤਿਹਾਸ। ਮੁੱਕੇਬਾਜ਼ ਅੰਕੁਸ਼ ਪੰਗਾਲ ਤੇ ਪਹਿਲਵਾਨ ਸੁਜੀਤ ਕਾਲਕਲ ਨੇ ਇਹ ਇਤਿਹਾਸ ਸਿਰਜਿਆ। ਉਧਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕਲਯੁਗੀ ਪੁੱਤ ਨੇ ਮਾਂ ਦਾ ਕਤਲ ਕੀਤਾ। ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉਤੇ ਹੋਇਆ ਸੀ ਮਾਂ ਪੁੱਤ ਦਾ ਵਿਵਾਦ ਅਤੇ ਪੁੱਤਰ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸੋ ਇਸ ਵਕਤ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਗਲੀ ਗੱਲਬਾਤ ਸਾਡੀ ਹੋਵੇਗੀ ਰਣਜੀਤ ਰਾਣਾ ਜੀ ਦੇ ਨਾਲ, ਪਰੰਤੂ ਇਕ ਛੋਟੀ ਜੀ ਬ੍ਰੇਕ ਬਾਕੀ ਹੈ। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।

0: ਹੈ ਪਹਿਲ
1: ਉਹ ਯਾਰ ਨਾਂ ਤਾਂ ਦੱਸ ਦੇ
0: ਸਵੀਟ ਮਹਿਲ ਸਵੀਟ ਮਹਿਲ ਸਵੀਟ ਮਹਿਲ
2: ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨੋਨ ਵੈਜ ਖਾਣਾ 100 to 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ ਸਵੀਟ ਮਹਿਲ ਦੇ ਨਵੇਂ ਤੇ 3 ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ 416-6-1699-91
0: ਸਵੀਟ ਮਹਿਲ
3: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ ਕਚੀਚੀਆਂ ਨਾ ਵੱਟੋ ਬਸ ਇੱਕ ਨਾਮ ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡਸ ਪਰਸਨਲ

0: ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਐਲਬੀਅਨ ਰੋਡ ਇਨ ਰੈਕਸਡੇਲ, 416-213-1165।
1: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
2: ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਛੁੱਟੀ ਤੇ ਨੇ, ਤੁਹਾਡੀਆਂ ਬੇਤਹਾਸ਼ਾ ਫੋਨ ਕਾਲਸ ਵੱਖ ਵੱਖ ਵਿਸ਼ਿਆਂ ਤੇ ਰਿਸੀਵ ਕਰ ਰਿਹਾ। ਬਹੁਤ ਬਹੁਤ ਮਿਹਰਬਾਨੀ। ਅਗਲੀ ਗੱਲਬਾਤ ਰਣਜੀਤ ਰਾਣਾ ਜੀ ਨਾਲ 10 ਮਿੰਟ ਸਾਡੇ ਕੋਲ ਨੇ, ਗੱਲਬਾਤ ਕਰਾਂਗੇ। ਸਟੂਡੀਓ ਦਾ ਨੰਬਰ ਹੈ 905-813-1320 ਤੇ ਤੁਸੀਂ ਰਾਣਾ ਜੀ ਨਾਲ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨੰਬਰ ਇਹ ਰਹਿਣਗੇ ਤੇ ਮੈਂ ਕਰਾਂਗਾ ਉਨ੍ਹਾਂ ਦਾ ਸਵਾਗਤ। 10 ਮਿੰਟ ਸਾਡੇ ਕੋਲ ਨੇ ਔਰ ਤੁਸੀਂ ਇਸ ਵਕਤ ਵੋਇਸ ਆਫ ਸਿਟੀ 1320 AM ਤੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਰਾਣਾ ਜੀ ਲਾਈਨ ਨਹੀਂ ਪਿਕ ਕਰ ਰਹੇ, ਆਈ ਥਿੰਕ ਮੇਰਾ ਕਾਲਰ ਨੇ, ਤੇ ਦੇਖਦੇ ਆ ਜੀ। ਰਾਣਾ ਜੀ ਵੈਲਕਮ, ਸਵਾਗਤ ਆ ਪਹਿਲਾਂ ਜੀ ਆਇਆਂ ਨੂੰ। ਗੁਰੂ ਫਤਿਹ ਜੀ, ਗੁਰੂ ਫਤਿਹ ਮੇਰਾ ਕਾਲਰ ਵੀ ਨੇ, ਮੈਂ ਕਾਲ ਦੇਖ ਲਾਂ, ਅਨੋ ਨੇਮ ਕਾਲ ਆ ਰਹੀ ਹੈ ਜੀ। ਵੈਲਕਮ ਜੀ।
3: ਹਾਂਜੀ, ਮੈਂ ਨੀਲਮ ਬੋਲਦੀ ਹਾਂ।
2: ਨੀਲਮ ਜੀ ਵੈਲਕਮ, ਗੁੱਡ ਮਾਰਨਿੰਗ।
3: ਵੈਰੀ ਗੁੱਡ ਮਾਰਨਿੰਗ ਵੱਡੇ ਚਾਵਲਾ ਸਾਹਿਬ,
2: ਕੀ ਹਾਲ ਚਾਲ? ਠੀਕ ਹੋ?
3: ਮੈਂ ਬਿਲਕੁਲ ਠੀਕ ਹਾਂ ਜੀ। ਤੁਹਾਡੀ ਆਵਾਜ਼ ਬੜੀ ਅਰਸ਼ਨਾ ਮਿਲਦੀ ਹੈ, ਬਹੁਤ ਜ਼ਿਆਦਾ।
2: ਪਿਓ ਪਰ ਪੂਤ, ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ
3: ਥੋੜਾ ਥੋੜਾ। ਪਰ ਤੁਹਾਨੂੰ ਹੋਰ ਵੀ ਲੋਕ ਕਹਿੰਦੇ ਆ, ਇਹ ਵਾਲੀ ਗੱਲ?
2: ਸਾਰੇ ਕਹਿੰਦੇ ਆ। ਹੁਣ ਪਤਾ ਨੀ ਉਹ ਮੇਰੀ ਕਾਪੀ ਕਰਦਾ ਜਾਂ ਮੈਂ ਉਹਦੀ ਕਾਪੀ ਕਰਦਾ, ਪਰ ਹੈ ਉਹ ਮੇਰੀ ਕਾਪੀ।
3: ਬਿਲਕੁਲ ਬਿਲਕੁਲ ਬਿਲਕੁਲ,
2: ਕਿਉਂ ਰਾਣਾ ਜੀ?
3: ਮੈਨੂੰ ਬੜਾ
4: ਬਿਲਕੁਲ ਬਿਲਕੁਲ ਜੀ,
2: ਹਾਂ ਮੇਰਾ ਹੀ ਮੁੰਡਾ, ਇਹ ਗੱਲ ਤਾਂ ਪੱਕਾ। ਆਮ ਜਸਟ ਜੋਕੀ, ਪਲੀਜ਼ ਗੋ ਅਹੈਡ। ਹਾਂਜੀ,
3: ਮੈਂ ਅੱਜ ਕਹਿ ਲੱਗੀ ਸੀਗੀ ਕਿ ਦੇਖੋ, ਆਈ ਐਮ ਸੋ ਸੌਰੀ।
2: ਇਹ ਤੁਸੀਂ ਵੀ ਉਧਰ ਕਿਹਾ ਸੀਗਾ ਵੀ ਤੁਹਾਡੇ ਵਰਗਾ ਲੱਗਦਾ ਹੈ।
3: ਬਿਲਕੁਲ,
2: ਮੈਨੂੰ ਲੱਗਣ ਦਾ ਨੀ ਪਤਾ, ਪਰ ਆਵਾਜ਼ ਚ ਇੰਨਾ ਜ਼ਿਆਦਾ ਭੁਲੇਖਾ, ਜੇ ਤੁਸੀਂ ਪ੍ਰਟੈਂਡ ਕਰੋ ਨਾ ਤੁਸੀਂ ਅਰਸ਼ ਬੋਲ
3: ਦਿਓ ਤਾਂ ਮੈਂ ਫਿਕਸ ਮੋਰਗੇਜ ਰੇਟਸ ਆਰ ਮੂਵਿੰਗ ਟੁਵਰਡਸ ਵਨ ਸਾਈਡ ਵੱਲ, ਹੈਨਾ, ਵਿਚ ਇਜ ਨਾਟ ਅ ਗੁੱਡ ਥਿੰਗ ਫਾਰ ਬੋਰੋਅਰਸ। ਇਫ ਯੂ ਆਰ ਈਦਰ ਬਾਇੰਗ ਔਰ ਰਿਨਿਊਇੰਗ, ਤੇ ਦਿਸ ਇਜ਼ ਦੀ ਬੈਸਟ ਟਾਈਮ। ਇਫ ਯੂ ਆਰ ਥਿੰਕਿੰਗ ਆਫ ਲੋਕਿੰਗ ਦਾ ਰੇਟ, ਡੂ ਇਟ ਟੂਡੇ ਦੈਨ ਟੁਮੋਰੋ। ਕਿਉਂ? ਜੇ ਅੱਜ ਦੋ ਬੈਂਕਾਂ ਨੇ, ਵਿਚ ਇਜ਼ TD ਐਂਡ CIBC ਨੇ ਰੇਟ ਵਧਾਏ ਆ, ਤਾਂ ਬਾਕੀ ਦੇ ਬੈਂਕ ਆਟੋਮੈਟਿਕਲੀ ਦੇ ਵਿਲ ਉਹਨਾਂ ਨੂੰ ਫਾਲੋ ਕਰਨਗੇ, ਸੋ ਐਜ਼ ਦੀ ਸਮਾਲ ਲੈਂਡਰਸ। ਵਾਈ? ਬਿਕੋਜ਼ ਦਿਸ ਆਇਲ ਦੇ ਪ੍ਰਾਈਜ਼ ਆਰ ਗੋਇੰਗ ਆਊਟਰੇਜੀਅਸ। ਕਰੂਡ ਆਇਲ ਆਲਸੋ ਵੈਂਟ ਅਪ ਬਾਈ 0.32%, ਵਿਚ ਇਜ਼ ਅਗੇਨ ਇਟਸ ਨਾਟ ਏ ਗੁੱਡ ਨਿਊਜ਼ ਫਾਰ ਦੀ ਬੋਰੋਅਰਸ। ਸਾਡੇ ਕੈਨੇਡੀਅਨਸ ਦੇ ਲਈ ਜਿਹੜੀ ਮਾਰਕੀਟ ਆ ਉਹ ਆਇਲ ਕਰਕੇ ਖਰਾਬ ਹੋ ਰਹੀ ਹੈ, ਤਾਂ ਜਿਹੜੇ ਇੰਟਰਸਟ ਰੇਟ ਨੇ ਆਉਣ ਵਾਲੀਆਂ ਦੋ ਅਨਾਊਂਸਮੈਂਟਸ ਚ ਮੋਸਟ ਪ੍ਰੋਬੇਬਲੀ ਜਿਹੜਾ ਬੈਂਕ ਆਫ ਕੈਨੇਡਾ ਦੇ ਵਿਲ ਆਪਣੇ ਰੇਟ ਜਿਹੜੇ ਨੇ ਉਹ ਵਧਾਉਣਗੇ। ਹੁਣ ਜੇ ਤੁਸੀਂ ਸੋਚ ਹੀ ਰਹੇ ਹੋ ਕਿ ਘਰ ਜਾਂ ਲੈਣ ਲੱਗੇ ਹੋ ਜਾਂ ਲੈ ਲਿਆ, ਜਾਂ ਤੁਹਾਡੀ ਮੋਰਗੇਜ ਇਜ਼ ਗੋਇੰਗ ਥਰੂ, ਜਾਂ ਤੁਹਾਡੀ ਰਿਨਿਊਅਲ ਇਜ਼ ਕਮਿੰਗ, ਆ ਜਿਹੜਾ ਮੈਨੂੰ ਫੋਨ ਕਰਕੇ ਪੁੱਛਦੇ ਹੋ ਨਾ ਕਿ ਨੀਲਮ ਜੀ ਕੀ ਕਰੀਏ, ਫਿਕਸ ਔਰ ਵੇਰੀਏਬਲ, ਆਪੇ ਸੋਚ ਲਓ। ਜੇ ਤੁਸੀਂ ਇਸ ਲਈ ਫਿਕਸ ਕਰਾਉਣਾ ਚਾਹੁੰਦੇ ਹੋ ਤਾਂ ਗੋ ਅਹੈਡ, ਛੋਟੀ ਟਰਮ ਲਾ ਲਓ, ਭਾਵੇਂ 3 ਸਾਲ ਦੀ ਲਾ ਲਓ ਨਾ 5 ਸਾਲ ਦੀ ਲਵੋ, ਪਰ ਰੇਟ ਕਿੰਨੇ ਕੁ ਜ਼ਿਆਦਾ ਥੱਲੇ ਚਲੇ ਜਾਣਗੇ, ਜਿੰਨੇ ਕੁ ਹੈਗੇ ਉਨੇ ਕੁ ਸਟੇਬਲ ਹੀ ਨੇ ਮੈਕਸੀਮਮ, ਜੇ ਸਟੇਬਲ ਮਾਈਟ ਬੀ ਸਟੇ ਸਟੇਬਲ, ਪਰ ਥੱਲੇ ਨਹੀਂ ਜਾਣ ਲੱਗੇ। ਸੋ ਤੁਸੀਂ ਜੇ ਕਰਾਉਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਇੱਕ ਰਾਖੀ ਵੇਲੇ ਕਰੋ। ਦੂਜੀ ਗੱਲ, ਮੈਨੂੰ ਨਾ ਕੱਲ ਆਪਣੇ ਇੱਕ ਭਾਜੀ ਦਾ ਫੋਨ ਆਇਆ ਸੀ, ਭਾਜੀ ਕਹਿੰਦੇ ਕਿ ਨੀਲਮ ਜੀ ਤੁਸੀਂ ਆਣ ਕੇ ਰੇਡੀਓ ਤੇ ਬੋਲਦੇ ਪਰ ਮੈਨੂੰ ਤੁਹਾਡੀ ਇੱਕ ਗੱਲ ਦੀ ਕਦੀ ਸਮਝ ਨਹੀਂ ਆਉਂਦੀ। ਮੈਂ ਕਿਹਾ ਜੀ ਵਿਚ ਵਨ ਇਜ਼ ਦੈਟ? ਕਹਿੰਦੇ ਤੁਸੀਂ ਬਾਰ ਬਾਰ ਕਹਿੰਦੇ ਹੁੰਦੇ ਹੋ ਐਕੁਇਟੀ ਐਕੁਇਟੀ, ਉਹ ਐਕੁਇਟੀ ਦਾ ਮਤਲਬ ਕੀ ਹੁੰਦਾ? ਸੋ ਇਹ ਕੱਲ ਮੈਨੂੰ ਦੋ ਕਾਲਾਂ ਸੀ ਅਲੱਗ ਅਲੱਗ ਜਗ੍ਹਾ ਤੋਂ, ਸੋ ਮੈਂ ਤੁਹਾਨੂੰ ਬੜੇ ਛੋਟੇ ਜਿਹੇ ਸ਼ਬਦ ਸਮਝਾ ਦਿੰਦੀ ਹਾਂ ਕਿ ਐਕੁਇਟੀ ਦਾ ਮਤਲਬ ਕੀ ਹੁੰਦਾ। ਜਿਹੜਾ ਤੁਹਾਡਾ ਘਰ ਚ ਪੈਸਾ ਬਣਿਆ ਹੋਇਆ ਨਾ, ਦੈਟ ਇਜ਼ ਤੁਹਾਡੀ ਉਹ ਐਕੁਇਟੀ ਆ। ਮੰਨ ਲਓ ਤੁਹਾਡਾ ਘਰ 5 ਲੱਖ ਦਾ ਐਟ ਦ ਮੋਮੈਂਟ, ਮੰਨ ਲਓ 5 ਲੱਖ ਦਾ, ਹੈਨਾ, ਤੁਹਾਡੀ ਮੋਰਗੇਜ ਸਿਰਫ 100,000 ਦੀ ਆ। ਬੈਂਕ ਨੇ ਜੇ ਤੁਹਾਨੂੰ ਲੋਨ ਦੇਣਾ ਤਾਂ ਉਹਨਾਂ ਨੇ 80% ਰੱਖ ਕੇ, 80% 5 ਦਾ 5 ਦਾ 40, ਤੇ ਬਾਕੀ ਦੀ ਤੁਹਾਡਾ ਜਿਹੜਾ ਤੁਸੀਂ ਮੰਨ ਲਓ 100 ਦੀ ਮੋਰਗੇਜ ਦਾ 300 ਜਿਹੜਾ 300 ਉਹ ਤੁਹਾਡੀ ਉਹ ਐਕੁਇਟੀ ਹੈ। ਤੁਸੀਂ ਜਦੋਂ ਮਰਜ਼ੀ ਕਢਾ ਲਓ, ਜਦੋਂ ਮਰਜ਼ੀ ਖਰਚ ਕਰ ਲਓ, ਦੈਟ ਐਕੁਇਟੀ। ਬਹੁਤ ਸਾਰੇ ਲੋਕਾਂ ਨੂੰ ਪਤਾ, ਜਿਹਨੂੰ ਨਹੀਂ ਪਤਾ ਸੀ ਆਈ ਜਸਟ ਐਕਸਪਲੇਨਡ ਇਟ। ਸੋ ਕੋਈ ਮੋਰਗੇਜ ਦਾ ਕੁਐਸਚਨ ਹੈ, ਕੋਈ ਵੀ ਮੋਰਗੇਜ ਦਾ ਕੁਐਸਚਨ ਹੈ, ਵੈਦਰ ਫਸਟ ਟਾਈਮ, ਸੈਕਿੰਡ ਟਾਈਮ, ਥਰਡ, ਅੱਜ ਦੀ ਅੱਜ ਕਲੋਜ਼ਿੰਗ ਹੈ, ਕ੍ਰੈਡਿਟ ਸਕੋਰ ਲੋਅ ਹੈ, ਕੈਸ਼ ਤੇ ਕੰਮ ਕਰਦੇ ਹੋ, ਕਿਸੇ ਵੀ ਤਰੀਕੇ ਦੀ ਮੋਰਗੇਜ ਜ਼ਰੂਰਤ ਹੈ, ਮੋਰਗੇਜ ਬ੍ਰੋਕਰ, ਮੋਰਗੇਜ ਅਲਾਇੰਸ, ਮੋਰਗੇਜ ਕੁਈਨ ਨੀਲਮ ਸਰਫ, 6477398710, 647
2: थैंक यू जी, थैंक यू वेरी मच। और राणा जी थोड़ी खिमा दे जाचक अज मेनू ऑफिसियर बहुत सारिया फोन कॉल रिसीव हुई कुछ कमर्शियल जिहड़ी पूरी साडे व्यापारी सज्जना दी शुक्रवार वाले दिन हुंदी है लाजमी। अच्छा मैनू दसो कि एक तां की ख्याल दे विच वख वख माध्यम दे राही सोशल नेटवर्क मीडिया दे विच क्विकली आपां इक दो क्वेश्चन साझे करने ने 5-6 महीने अमरजीत सिंह चावला दे जिहड़े कांड दे विच एक नवा मोड़ एक वीडियो सॉरी आडियो वायरल हो रही है की कहना चाहोगे?
5: बिलकुल बिलकुल बिलकुल बिलकुल चावला साहब, सब नू पता कि अमरजीत रेप कांड दे विच सुखबीर बादल दी चुप्पी बट्टी हुई आ ते जत्थेदार अकाल तख्त दे जिहड़े कुलदीप सिंह गड़गज उन्हां दी भी चुप बट्टी हुई आ। पर अज एक अहम मोड़ आ गया उस टाइम इस सारे मामले दे विच जदों एक आडियो वायरल हुंदी जिहड़ी विरसा सिंह पलटोहा नाल बहरीन वाली बीबी की गलबात।
2: राणा जी एक मिनट होर रखियो, ब्रेकिंग न्यूज आ, सरदार जसबीर सिंह की पट्टी ऑफिशियल तौर ते भावें कि साडी गलबात हो चुकी ही, मैं स्पीकर फोन ते लिया। राणा जी प्रगट सिंह उन्हां नूं मेरे ख्याल दे विच लैके एक वड्डी न्यूज पट्टी साहब साडी करना चाहुंदे। पट्टी साहब प्लीज गो अहेड।
6: वेखो चावला साहब, जिहड़े प्रगट सिंह ओलंपियन ने हाकी दे विच ते सियासत विच ओलंपियन साबित होए ने
2: जी,
6: अज उन्हां नूं बकायदा तौर ते पंजाब प्रदेश कांग्रेस दा प्रधान बना दिता गया। ए कल्ले नहीं, ए चन्नी ग्रुप रंधावा ग्रुप ते सारा इकट्ठा है। और ए आस नहीं सी जे कोई कहंदे भी विजेंद्र सिंगला दा बड़ा नां चलदा सीगा ते मैं पहले दिन कहा सी भी ए पॉसिबल नहीं हैगा
2: जी।
6: ते अज जे प्रगट सिंह ही बन गया जिदा इमानदारी नूं लंबे खेडी उन्हां ने, उस तो बाद डायरेक्टर है स्पोर्ट्स दे
2: ਹੋਰ ਦੇਖਦੇ ਰਾਜਨੀਤੀ ਦੇ ਵਿਚ ਇਮਾਨਦਾਰੀ ਨਾਲ ਖੇਡ ਹੋਣਾ ਕਿ ਨਹੀਂ ਖੇਡ ਉਹਨਾਂ ਕੋਲ। ਪਰ ਸਾਹਿਬ ਰਾਤ ਦੇ ਪ੍ਰੋਗਰਾਮ ਚ ਕਰਦੇ ਆ ਗੱਲਬਾਤ ਤੁਹਾਡੇ ਨਾਲ। ਥੈਂਕ ਯੂ, ਸਮਾਂ ਸਮਾਪਤ ਹੈ ਸਰ। ਥੈਂਕ ਯੂ, ਥੈਂਕ ਯੂ ਫਾਰ ਯੂਅਰ ਗੁੱਡ ਜਿਹੜੀ ਨਿਊਜ਼ ਲਈ। ਹਾਂਜੀ ਰਾਣਾ ਜੀ ਤੁਸੀਂ ਵੀ ਸੁਣੀ ਆ, ਆਮ ਸੋਰੀ
5: ਜੀ। ਬਿਲਕੁਲ ਬਿਲਕੁਲ, ਆਪਾਂ ਇਸ ਤੇ ਵੀ ਥੋੜੀ ਚਲਣਾ ਪਾਈਏ ਕਿਉਂਕਿ ਬੀਤੇ ਕੁਛ ਦਿਨਾਂ ਤੋਂ ਪ੍ਰਗਟ ਸਿੰਘ ਨਾ 2-3 ਮਹੀਨਿਆਂ ਤੋਂ ਦਾੜਾ ਪ੍ਰਕਾਸ਼ ਕਰਕੇ, ਆਪਾਂ ਨੂੰ ਸਭ ਨੂੰ ਪਤਾ ਕਿ ਪਹਿਲਾਂ ਕਟਿੰਗ ਕਰਕੇ ਰੱਖਦੇ ਸੀ ਜਦੋਂ ਦਾ ਕਾਡੋਗਲੇਸ ਕਾਂਗਰਸ ਦੇ ਵਿਚ ਹੋਇਆ ਤੇ ਪ੍ਰਧਾਨਗੀ ਨੂੰ ਲੈ ਕੇ ਜਦ ਲਗਾਤਾਰ ਮੁੱਦਾ ਉੱਠਿਆ ਤਾਂ ਮੈਂ ਉਦੋਂ ਤੋਂ ਸ਼ੱਕ ਕਰ ਰਿਹਾ ਸੀ ਕਿ ਜੱਟ ਚਿਹਰੇ ਨੂੰ ਮਨਾਉਣਗੇ ਤਾਂ ਪ੍ਰਗਟ ਸਿੰਘ ਆ, ਜੇਕਰ ਪ੍ਰਧਾਨਗੀ ਦਿੰਦੇ ਆ, ਜੇਕਰ ਹਿੰਦੂ ਚਿਹਰੇ ਨੂੰ ਦਿੰਦੇ ਤਾਂ ਵਿਜੇਇੰਦਰ ਸਿੰਗਲਾ ਸੀ। ਪਰ ਜਿਸ ਤਰੀਕੇ ਨਾਲ ਪ੍ਰਗਟ ਸਿੰਘ ਨੇ ਦਾੜਾ ਪ੍ਰਕਾਸ਼ ਕਰਕੇ ਇੱਕ ਵਧੀਆ ਸਿੱਖੀ ਦੇ ਰੂਪ ਵਿਚ ਆਉਣ ਦੀ ਪੇਸ਼ਕਸ਼ ਕੀਤੀ ਤਾਂ ਇੱਥੋਂ ਅੰਦਾਜ਼ਾ ਇਹ ਲੱਗ ਰਿਹਾ ਸੀ ਕਿ ਪ੍ਰਗਟ ਸਿੰਘ ਨੂੰ ਕਿਤੇ ਨਾ ਕਿਤੇ ਇਹ ਵਿਊ ਮਿਲ ਚੁੱਕਾ ਸੀ ਕਿ ਪ੍ਰਧਾਨਗੀ ਦਾ ਚਿਹਰਾ ਸ਼ਾਇਦ ਉਹਨਾਂ ਦੇ ਸਿਰ ਤੇ ਆ ਸਕਦਾ। ਕਿਉਂਕਿ ਜਿਹੜੀ ਮੈਂ ਹੁਣੇ ਆਪਾਂ ਇਸ ਤੋਂ ਪਹਿਲਾਂ ਆਪਾਂ ਸਾਂਝੀ ਇੱਕ ਖਬਰ ਕਰਦੇ ਸੀ ਕਾਂਗਰਸ ਦੀ, ਤਾਂ ਉਸ ਦੇ ਵਿੱਚ ਆਪਾਂ ਜ਼ਰੂਰ ਖੁਲਾਸਾ ਕਰਨਾ ਸੀ ਕਿ ਜਿਹੜਾ 2-3 ਮਹੀਨਿਆਂ ਤੋਂ ਇਹਨਾਂ ਨੇ ਆਪਣੀ ਕਟਿੰਗ ਨਹੀਂ ਕਰਾਈ। ਆਪਾਂ ਪਹਿਲਾਂ ਵੇਖਿਆ ਕਿ ਪ੍ਰਗਟ ਸਿੰਘ ਦਾੜੀ ਨੂੰ ਵੀ ਕਲਰ ਕਰਕੇ ਰੱਖਦੇ ਸੀ ਤੇ ਕਟਿੰਗ ਕਰਾ ਕੇ ਹਮੇਸ਼ਾ ਦਾੜੀ ਰੱਖਦੇ ਸੀ। ਮੈਂ ਵੀ ਇੱਕ ਵਾਰੀ ਇਹਨਾਂ ਨੂੰ ਸੈਕਟਰੀਏਟ ਦੇ ਵਿੱਚ ਮਿਲਿਆ ਹੋਇਆ, ਪ੍ਰਗਟ ਸਿੰਘ ਨੂੰ ਆਹਮਣੇ ਸਾਹਮਣੇ ਬੈਠ ਕੇ ਗੱਲਬਾਤ ਕੀਤੀ, ਤਾਂ ਉਦੋਂ ਵੀ ਇਹਨਾਂ ਦੀ ਦਾੜੀ ਤੇ ਕਲਰ ਕੀਤਾ ਹੋਇਆ ਸੀ ਤੇ ਕਟਿੰਗ ਕਰਕੇ ਰੱਖਦੇ ਸੀ, ਛੋਟੀ ਛੋਟੀ ਦਾੜੀ ਰੱਖਦੇ ਸੀ। ਪਰ ਜਦੋਂ ਤੋਂ ਕਾਟੋਕਲੇ ਸ਼ੁਰੂ ਹੋਇਆ ਕਾਂਗਰਸ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਤੇ ਰਾਜਾ ਬੜਿੰਗ ਦੀ ਪ੍ਰਧਾਨਗੀ ਤੋਂ ਉਤਾਰ ਦੇਣਾ ਰਾਜਾ ਬੜਿੰਗ ਨੂੰ, ਉਦੋਂ ਤੋਂ ਹੀ ਇਹਨਾਂ ਨੇ ਕਟਿੰਗ ਕਰਾਣੀ ਬੰਦ ਕਰ ਦਿੱਤੀ ਤੇ ਦਾੜਾ ਪ੍ਰਕਾਸ਼ ਕਰ ਲਿਆ, ਨਾ ਹੀ ਦਾੜੀ ਨੂੰ ਕਦੇ ਕਲਰ ਕੀਤਾ। ਇਸ ਕਰਕੇ ਥੋੜੀਆਂ ਥੋੜੀਆਂ ਉਮੀਦਾਂ ਉਦੋਂ ਤੋਂ ਜਾਗ ਪਈਆਂ ਸੀ ਕਿ ਕਿਤੇ ਨਾ ਕਿਤੇ ਜਿਹੜਾ ਇਹ ਪ੍ਰਧਾਨਗੀ ਦਾ ਚਿਹਰਾ ਸ਼ਾਇਦ ਪ੍ਰਗਟ ਸਿੰਘ ਨੂੰ ਮਿਲ ਜਾਵੇ, ਕਿਉਂਕਿ ਪ੍ਰਗਟ ਸਿੰਘ ਨੂੰ ਵੀ ਇੰਝ ਲੱਗ ਰਿਹਾ ਸੀ ਕਿਉਂਕਿ ਬਾਕੀ ਧੜੇ ਜੇਕਰ ਵਿਜੇਇੰਦਰ ਸਿੰਗਲਾ ਨੂੰ ਦਿੰਦੇ ਉਹਦਾ ਵੀ ਜਿਹੜਾ ਕਾਟੋ ਪਲੇਸ ਪਹਿਲਾਂ ਵੀ ਕਾਂਗਰਸ ਦੇ ਵਿੱਚ ਰਹਿ ਚੁੱਕਿਆ, ਤਾਂ ਭਾਰਤ ਭੂਸ਼ਣ ਆਸੂ ਨੂੰ ਦਿੰਦੇ ਤਾਂ ਭਾਰਤ ਭੂਸ਼ਣ ਆਸੂ ਦਾ ਵੀ ਕਾਫੀ ਟਾਈਮ ਚਰਚਾ ਦਾ ਵਿਸ਼ਾ ਬਣਿਆ ਰਿਹਾ ਜਦੋਂ 2,000 crore ਦਾ ਘਪਲਾ ਹੋਇਆ ਜੇਲ੍ਹ ਦੇ ਵਿੱਚ ਜਾ ਕੇ ਭਾਰਤ ਭੂਸ਼ਣ ਆਸੂ। ਤੇ ਇਸ ਤੋਂ ਬਾਅਦ ਜੇਕਰ ਦਲਿਤ ਪਰਿਵਾਰ ਦੇ ਦਲਿਤ ਦੇ ਹਿਸਾਬ ਨਾਲ ਚਿਹਰਾ ਸੀ ਤਾਂ ਚਰਨ ਸਿੰਘ ਚੰਨੀ ਦਾ ਸੀ, ਤੇ ਜਾਂ ਫਿਰ ਜੱਟ ਸਿੱਖ ਦੇ ਹਿਸਾਬ ਨਾਲ ਦੇਖੀਏ ਤਾਂ ਪ੍ਰਗਟ ਸਿੰਘ ਸੀ। ਤਾਂ ਆਪਾਂ ਮੈਂ ਵੀ ਇਸ ਖਬਰ ਦਾ ਇਹੀ ਖੁਲਾਸਾ ਕਰਨਾ ਸੀ ਕਿ ਜਿਹੜਾ ਸਿਹਰਾ ਉਹ ਪ੍ਰਗਟ ਸਿੰਘ ਨੂੰ ਮਿਲ ਜਾਣਾ ਚਾਹੀਦਾ ਸੀ। ਪਰ ਚਲੋ ਵਧੀਆ ਗੱਲ ਆ,
2: ਮਾਣ ਵਾਲੀ ਗੱਲ ਆ ਕਿ ਪੱਟੀ ਸਾਹਿਬ ਸੁਣ ਰਹੇ ਸਨ, ਉਹਨਾਂ ਨੇ ਆਪਣਾ ਫੀਡਬੈਕ ਦਿੱਤੀ ਆ ਔਰ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਅੱਛਾ ਤੁਸੀਂ ਚਾਵਲਾ ਕਾਂਡ ਦੀ ਗੱਲ ਕਰ ਰਹੇ ਸੀ ਕਿ ਇੱਕ ਅੱਧੇ ਮਿੰਟ ਦੇ ਵਿੱਚ?
5: ਬਿਲਕੁਲ, ਹੁਣ ਜੀ ਜੀ ਆਪਾਂ ਹੁਣ ਉਹ ਗੱਲ ਕਰੀਏ ਕਿ ਅਸੀਂ ਪਹਿਲੀ ਤਾਂ ਗੱਲ ਇਹ ਚੈਨਲ ਦੇ ਰਾਹੀਂ ਜਿਹੜੀ ਆਡੀਓ ਵਾਇਰਲ ਹੋਈ ਆ, ਆਮ ਆਦਮੀ ਪਾਰਟੀ ਨੇ ਆਡੀਓ ਵਾਇਰਲ ਕੀਤੀ ਆ, ਉਸ ਲਈ ਅਸੀਂ ਆਪਣੇ ਚੈਨਲ ਦੇ ਰਾਹੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਇਹਦੇ ਵਿੱਚ ਵਿਰਸਾ ਸਿੰਘ ਬਲਟੋਹਾ ਤੇ ਬੀਬੀ ਬਰਹੀਨ ਹਲੀ ਆਪਸ ਵਿੱਚ ਗੱਲਬਾਤ ਕਰ ਰਹੇ ਆ, ਪਰ ਆਮ ਆਦਮੀ ਪਾਰਟੀ ਨੇ ਵੱਡੇ ਇਲਜ਼ਾਮ ਲਾਏ ਆ। ਪਰ ਚਾਵਲਾ ਸਾਹਿਬ ਗੱਲ ਇੱਥੇ ਇਹ ਆ, ਇਹ ਸਿਰਫ ਜਿਹੜੀਆਂ ਕਹਾਣੀਆਂ ਨਾ ਇਹ ਸਿਆਸੀ ਪਾਰਟੀਆਂ ਬਣ ਚੁੱਕੀਆਂ, ਸਿਆਸੀ ਰਾਜਨੀਤੀ ਬਣ ਚੁੱਕੀ। ਜੇਕਰ ਆਮ ਆਦਮੀ ਪਾਰਟੀ ਆਡੀਓ ਵਾਇਰਲ ਕਰ ਸਕਦੀ ਆ, ਦੋਸ਼ੀਆਂ ਨੂੰ ਚੱਕ ਕੇ ਅੰਦਰ ਦੇ ਦੇਵੇ, ਇਹ ਸਿਆਸੀ ਰੋਟੀਆਂ ਸੇਕਣ ਦੀ ਕੀ ਲੋੜ ਪੈਗੀ ਇਹਨਾਂ ਤੇ? ਇਹਨਾਂ ਨੂੰ ਦੋਸ਼ੀ ਜਿਹੜੇ, ਇਹਨਾਂ ਨੂੰ ਪਤਾ ਲੱਗਦਾ ਦੋਸ਼ੀ ਆ, ਇਹਨਾਂ ਦੀ ਸੱਤਾ, ਇਹਨਾਂ ਦੀ ਸਰਕਾਰ ਆ, ਪਰਚਾ ਦਰਜ ਕਰਕੇ ਨਾਮਜ਼ਦ ਕਰਕੇ ਅੰਦਰ ਦੇ ਦੇਵੇ। ਹੁਣ ਦੂਸਰੀ ਗੱਲ ਇਹ ਕਿ ਜਿਹੜੀ ਚਰਚਾ ਤੇ ਜਿਹੜੀ ਇੱਕ ਚਿੱਠੀ ਲਿਖੀ ਸੀ ਗਿਆਨੀ ਹਰਪ੍ਰੀਤ ਸਿੰਘ ਨੇ, ਚਿੱਠੀ ਲਿਖੀ ਸੀ ਅਕਾਲ ਤਖ਼ਤ ਦੇ ਜਥੇਦਾਰ ਨੂੰ, ਪਰ ਉਹਦੀਆਂ ਲਾਸਟ ਲੈਣਾ ਇੰਨੀਆਂ ਧਿਆਨ ਵਾਲੀਆਂ ਪੜ੍ਹਨ ਵਾਲੀਆਂ ਚਿੱਠੀਆਂ, ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਤੁਸੀਂ ਅਕਾਲ ਤਖ਼ਤ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿ ਦਿਓ ਕਿ ਤੁਹਾਨੂੰ ਬਰਹੀਨ ਵਾਲੀ ਬੀਬੀ ਦੇ ਕਾਂਡ ਦਾ ਪਤਾ ਨਹੀਂ ਸੀ, ਤਾਂ ਕਹਿੰਦਾ ਜੇਕਰ ਤੁਸੀਂ ਇਹ ਗੱਲ ਅਕਾਲ ਤਖ਼ਤ ਨੂੰ ਜਾਣ ਕੇ ਕਹਿੰਦੇ ਹਾਜ਼ਰ ਨਾਜ਼ਰ ਤਾਂ ਫਿਰ ਮੇਰੇ ਕੋਲ ਪ੍ਰੂਫ ਆ, ਮੈਂ ਉਹ ਪ੍ਰੂਫ ਸਾਹਮਣੇ ਰੱਖੂਗਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਜਿਹਦੇ ਵਿੱਚ ਤੁਹਾਨੂੰ ਇਹ ਸਾਰੀ ਗੱਲ ਦਾ ਪਹਿਲਾਂ ਪਤਾ ਸੀ ਕਿ ਇਹ ਕਾਂਡ ਹੋਇਆ ਹੋਇਆ। ਹੁਣ ਗੱਲ ਇਹ ਹੈ ਜੇਕਰ ਚਿੱਠੀ ਦੇ ਵਿੱਚ ਏਡਾ ਵੱਡਾ ਖੁਲਾਸਾ ਕੀਤਾ ਗਿਆ ਤੇ ਫਿਰ ਕੁਲਦੀਪ ਸਿੰਘ ਗੜਕਾਜ ਚੁੱਪਾ, ਫਿਰ ਸੁਖਬੀਰ ਬਾਦਲ ਵੀ ਚੁੱਪਾ। ਮੈਨੂੰ ਇੰਜ ਲੱਗਦਾ ਪਿਆ ਕਿ ਇਹਨਾਂ ਨੇ ਚੁੱਪ ਧਾਰ ਲਈ ਕਿ ਦੋ ਚਾਰ ਦਿਨ ਇਹਨਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਲੋਕਾਂ ਨੇ, ਸੇਕ ਕੇ ਮਸਾਂ ਠੰਡੇ ਵਾਸਤੇ ਚ ਪੈ ਜਾਣਾ। ਸੁਖਬੀਰ ਬਾਦਲ ਨੇ ਵੀ ਇਸੇ ਕਰਕੇ ਚੁੱਪ ਵੱਟ ਲਈ ਵੀ ਚੁੱਪ ਕਰਕੇ ਟੈਕੇ ਬਹਿ ਜਾਓ, ਨਾ ਕਿਸੇ ਸਵਾਲ ਦਾ ਜਵਾਬ ਦੇਣਾ। ਜੋ ਦੁਨੀਆਂ ਬੋਲੀ ਬੋਲੀ ਜਾਣ ਤੋਂ 4-5 ਦਿਨ ਮਸਲਾ ਉੱਠੂਗਾ। ਇਹਨਾਂ ਨੇ ਸਿਆਸੀ ਰੋਟੀਆਂ ਰਾਜਨੀਤੀ ਨੇ ਸੇਕ ਕੇ ਮੁੜ ਕੇ ਆਪਣੇ ਆਪਣੇ ਘਰਾਂ ਚ ਟੈਕੇ ਬਹਿ ਜਾਣਾ। ਇਹੀ ਗੱਲ ਅਕਾਲ ਤਖ਼ਤ ਦੇ ਜਥੇਦਾਰ ਕੁਲਦੀਪ ਸਿੰਘ ਗੜਕਾਜ ਨੇ ਪੱਲੇ ਬੰਨ ਲਈ ਵੀ ਦੁਨੀਆਂ ਜੋ ਮਰਜ਼ੀ ਬੋਲੀ ਜਾਵੇ, ਹਰਪ੍ਰੀਤ ਜੋ ਮਰਜ਼ੀ ਬੋਲੀ ਜਾਵੇ, ਗਿਆਨੀ ਮੈਨੂੰ ਕੋਈ ਮਤਲਬ ਨਹੀਂ, ਮੈਂ ਨੀ ਇਸ ਮੁੱਦੇ ਤੇ ਚੁੱਪੀ ਖੋਲਣੀ। ਇਹਨਾਂ ਦੋਨਾਂ ਨੇ ਇਸ ਕਰਕੇ
7: ਦਿਸ ਇਜ਼ CJMR ਦ ਵੌਇਸ ਆਫ ਦ ਸਿਟੀ ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
8: Exciting news! Your home for community connection has a new address, cjmrradio.com. Our brand new website is bursting with energy and designed to bring you closer to what matters. At cjmrradio.com, it's easier than ever to explore the multi-

0: This is CJMR 1320, the voice of the city.
1: JD Music.

ਚੰਡੀਗੜ੍ਹ ਦਾ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: voice, your community, your culture. This is CJMR 1320, the voice of the city.
1: ਆਹ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕਤਾ ਕੜੇ ਤੋਂ ਕੋਲਾ ਸੋਹਣੀਏ ਗਰੀਬੀ ਵਾਲਾ।

0: शहर दी आवाज, दिला दी पुकार, योर सिटी योर वॉइस योर रेडियो स्टार आ गया फेर तो एक बार तुहाडा अपना CJMR 1320
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: This ain't a movie, fam. You have to be what you want to see.
3: See, I'm sad you made this.
4: ਗਾਲਾਂ ਪੋਣੇ ਉੱਤੇ ਕੱਢ ਬੜਾ ਬਣੇ ਬਦਮਾਸ਼ ਕਿਤੇ ਟੱਕਰੇ ਜੇ ਕੱਲਾ ਤੇਰਾ ਛਿੱਲ ਦਾਂਗੇ ਮਾਸ ਤੇਰੇ ਨਾਲ ਲੱਲੀ ਛੱਲੀ ਬੰਦੇ ਜੱਟ ਨਾਲ ਖਾਸ ਕਿਤੇ ਟੱਕਰੇ ਜੇ ਕੱਲਾ

ਨਾ ਫੇਰ ਪੰਗਾ ਸੋਚ ਕੇ ਤੂੰ ਲਈ ਪੰਗਾ ਵੈਰ ਮਾੜੇ ਮਾਝੇ ਆਲਿਆਂ ਦੇ ਪੰਗੇ ਨਾ ਤੂੰ ਲੈ ਹੁਣ ਚੱਕਣਾ ਗਜੇਣੀ ਜਿਹਦੇ ਨਾਮ ਰਿਹਾ ਲੈ ਬੰਦਾ ਘਰੋਂ ਚੱਕ ਲੈਂਦੇ ਐਵੇਂ ਵਾਧੂ ਨਾ ਤੂੰ ਖੈ ਤੇਰੇ ਜਿਆਂ ਦੇ ਤਾਂ ਕੁੰਡੇ ਪੁੱਤ ਕੀਤੇ ਹੋਇਆ।

0: Keep it on the voice of the city, CJMR 1320.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ ਦਾ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

0: This is CJMR 1320, the voice of the city.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨੀ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁਕ ਜਾਂਦਾ ਏ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

voice for your community. The voice of the city. CJMR 1320.

0: ਚਿਕਾ ਚੋਵੀ ਉੱਠ ਕੇ ਆ ਜਾਂਗੇ ਸ਼ੇਰੋ।
1: Where cultures connect. CJMR 1320, the voice of the city.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
1: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
2: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
3: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
1: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
3: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
4: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੇਡਨ ਪੇਵਿੰਗ।
5: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900,
4: ਔਰ ਵਿਜ਼ਿਟ www.kaledonpaving.com।
0: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। Top Choice Electronics।

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475441888 6475 4781888 Lotus Funeral Home।

0: CJMR 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਆਪ ਸਭ ਦਾ ਹਾਰਦਿਕ ਨਿੱਘਾ ਸਵਾਗਤ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉਪਰਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ ਔਰ ਉਹਦੇ ਵਿਚ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਸਾਡੀ ਸਾਰੀ ਟੀਮ ਹਾਜ਼ਰ ਹੈ। ਅੱਜ ਸ਼ੁੱਕਰਵਾਰ ਹੈ, ਕੁਝ ਇਕ ਵਪਾਰੀ ਸੱਜਣ ਵੀ ਆਉਣਗੇ ਤੇ ਉਨ੍ਹਾਂ ਨਾਲ ਗੱਲਬਾਤ ਤੁਹਾਡੇ ਲਾਹੇ ਦੀ ਗੱਲਬਾਤ ਮੀਤਾ ਓਜਾ ਜੀ ਕਾਵਿਆ ਹੋਮਕੇਅਰ ਤੋਂ ਅਤੇ ਸੀ ਕੇ ਲਿਕੁਡੇਸ਼ਨ ਨੇ ਅੱਜ ਸਾਨੂੰ ਜੁਆਇਨ ਕੀਤਾ। ਇਕ ਵੱਡੀ ਸਾਰੀ ਸੇਲ ਲੱਗਣ ਜਾ ਰਹੀ ਹੈ, ਕੁਝ ਪਿਕਚਰਸ ਵੀ ਤੁਹਾਨੂੰ ਦਿਖਾਵਾਂਗੇ, ਤੁਸੀਂ ਜਾ ਕੇ ਆਪਣਾ ਬਹੁਤ ਵਧੀਆ ਫਾਇਦਾ ਕਰ ਸਕੋਗੇ, ਸੇਵਿੰਗ ਕਰ ਸਕੋਗੇ ਔਰ ਸੀ ਕੇ ਲਿਕੁਡੇਸ਼ਨ ਨੂੰ ਅਸੀਂ ਵੈਲਕਮ ਕਰਦੇ ਹਾਂ। ਇਸ ਦੇ ਨਾਲ ਹੀ ਬਰਾੜਸ ਮੇਲਾ ਸ਼ੁਰੂ ਹੋਣ ਜਾ ਰਿਹਾ ਤੇ ਉਨ੍ਹਾਂ ਨੇ ਵੀ ਜੁਆਇਨ ਕੀਤਾ। ਕੁਝ ਹੋਰ ਨਾਮ ਜਿਹੜੇ ਨੇ ਸਾਡੀ ਲਿਸਟ ਦੇ ਵਿਚ ਨੇ ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿਚ ਅਸੀਂ ਲਾਈਨ ਅਪ ਉਨ੍ਹਾਂ ਨੂੰ ਕੀਤਾ ਹੋਇਆ ਤੇ ਵਨ ਮਨ ਕਰਕੇ ਤੁਹਾਡੇ ਨਾਲ ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਾਂਗੇ। ਸੋ ਅੱਜ ਅਕਤੂਬਰ ਮਹੀਨੇ ਦੀ 2 ਤਰੀਕ ਹੈ ਤੇ ਦਿਨ ਹੈ ਅੱਜ ਸ਼ੁੱਕਰਵਾਰ। ਸਮਤ ਨਾਨਕਸ਼ਾਹੀ 558ਵੀਂ ਜਾਰੀ ਹੈ, ਖਾਲਸਾ 328ਵੀਂ, ਬਿਕਰਮੀ 283 ਅਤੇ ਅੱਸੂ 16 ਦਿਨਾਂ ਦਾ ਹੋ ਗਿਆ। ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਸਟੂਡੀਓ ਦਾ ਨੰਬਰ 905-813-1320 ਹੈ ਔਰ ਲੋਕਲ ਨੰਬਰ ਨੇ ਤੁਹਾਡੇ ਵਾਸਤੇ 647-910-1320, ਅਮਰੀਕਾ 641-741-1919, ਯੂਟਿਊਬ ਫੇਸਬੁੱਕ ਤੇ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰ ਲੈਣਾ, ਬੈਲ ਬਟਨ ਆਨ ਕਰ ਲੈਣਾ, ਦਿਲ ਕਰੇ ਤਾਂ ਸ਼ੇਅਰ ਵੀ ਕਰ ਦਿਓ। ਇਸ ਦੇ ਨਾਲ IPTV ਬਾਕਸ ਤੇ ਤੁਸੀਂ ਸਾਨੂੰ ਦੇਖ ਰਹੇ ਹੋ, ਆਪਣੇ ਵਰਗੇ ਸੁਹਿਰਦ ਸੋਹਣੇ ਮਨਮੋਹਣੇ ਸੂਝਵਾਨ ਦੋਸਤਾਂ ਮਿੱਤਰਾਂ ਨੂੰ ਦੱਸ ਦਿਆ ਕਰੋ ਪ੍ਰੋਗਰਾਮ ਦੇ ਬਾਰੇ, ਧੰਨਵਾਦੀ ਹੋਵਾਂਗੇ। ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਤੁਸੀਂ ਸਾਨੂੰ ਸੁਣ ਸਕਦੇ ਹੋ, ਦੇਖ ਸਕਦੇ ਹੋ। ਆਓ ਪਹਿਲੀਆਂ ਖ਼ਬਰਾਂ ਤੁਹਾਡੀ ਨਜ਼ਰ ਲੈ ਕਰਕੇ ਹਾਜ਼ਰ ਨੇ ਸਾਡੇ ਨੁਮਾਇੰਦੇ ਫਰੋਮ ਪੰਜਾਬ, ਸਪੌਂਸਰ ਬਾਏ ਲੋਟਸ ਫਿਊਨ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸ ਡਿਲ 3-4 ਵੱਲ ਕਿਚਨ ਨੰਬਰ 647-547-8888। ਸਾਥ ਦੇ ਰਹੇ ਨੇ ਜੀ ਲੁਧਿਆਣਾ ਟ੍ਰੇਡਿੰਗ ਇੰਕ, ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ, ਫਾਸਟ ਭਰੋਸੇਯੋਗ ਸਰਵਿਸ ਲਈ ਕਾਲ ਕਰ ਲੈਣਾ, 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਚ ਪੈਸੇ ਦੇਖਣ ਲਈ 905-909-5400। ਲੋ ਪੇਸ਼ ਨੇ ਚੋਣਵੀਆਂ ਖ਼ਬਰਾਂ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹਿੰਸਾ ਮਾਮਲੇ ਵਿਚ 3 ਮੁਲਜ਼ਮ ਗ੍ਰਿਫ਼ਤਾਰ, ਜਾਂਚ ਜਾਰੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ ਤਾਲਮੇਲ ਕਮੇਟੀ ਦੀ ਹੋਏਗੀ ਬੈਠਕ, 6 ਅਕਤੂਬਰ ਦੀ ਮਿੱਥੀ ਤਾਰੀਖ। SHO ਸੁਨੀਤਾ ਬਾਵਾ ਬਰਖਾਸਤ, IGP ਨਿਲਾਮਬਰੀ ਜਗਦਲੇ ਨੇ ਕੀਤੇ ਜਾਰੀ ਹੁਕਮ। ਪੰਜਾਬ ਸਰਕਾਰ ਵੱਲੋਂ 3 PPS ਅਧਿਕਾਰੀਆਂ ਦੇ ਤਬਾਦਲੇ ਤੇ ਪੁੱਤ ਦੀ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਮੋਰਚਰੀ ਅੱਗੇ 6 ਦਿਨਾਂ ਤੋਂ ਧਰਨੇ ਤੇ ਬੈਠੇ ਪੀੜਿਤ ਪਰਿਵਾਰ ਨੂੰ ਪੁਲਿਸ ਨੇ ਚੁੱਕਿਆ, ਕੀਤਾ ਜਬਰੀ ਸੰਸਕਾਰ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਫਗਵਾੜਾ ਦੇ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਇਕ ਵਿਦਿਆਰਥਣ ਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਦੀ ਖ਼ਬਰ ਫੈਲਣ ਤੋਂ ਬਾਅਦ ਭੜਕੀ ਹਿੰਸਾ ਦੇ ਸਬੰਧ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਤਿੰਨੋਂ ਮੁਲਜ਼ਮ ਯੂਨੀਵਰਸਿਟੀ ਦੇ ਵਿਚ ਭੰਨਤੋੜ ਕਰਨ ਦੇ ਵਿਚ ਸ਼ਾਮਲ ਦੱਸੇ ਗਏ ਨੇ। ਪੁਲਿਸ ਨੇ ਡਿਜੀਟਲ ਸਬੂਤਾਂ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਏ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਫਗਵਾੜਾ ਦੀ ਇਕ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਔਰ 3 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਤੋਂ ਘਟਨਾ ਦੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ। ਮੁਲਜ਼ਮਾਂ ਦੀ ਪਛਾਣ ਗਗਨ, ਜੇਮਸ ਦਈਆ ਅਤੇ ਅਭੀ ਵਜੋਂ ਹੋਈ ਹੈ, ਜੋ ਫਗਵਾੜਾ ਦੇ ਟਿੱਬੀ ਮੁਹੱਲਾ ਦੇ ਰਹਿਣ ਵਾਲੇ ਦੱਸੇ ਗਏ ਨੇ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦੀ ਅਹਿਮ ਬੈਠਕ 6 ਅਕਤੂਬਰ ਨੂੰ ਚੰਡੀਗੜ੍ਹ ਦੇ ਵਿਚ ਬੁਲਾਈ ਗਈ ਹੈ। ਇਹ ਬੈਠਕ ਦੁਪਹਿਰ 12 ਵਜੇ ਬੁਲਾਈ ਗਈ ਹੈ। ਬੈਠਕ ਦੇ ਦੌਰਾਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨਾਲ ਸਬੰਧਤ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਦੇ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੋਏ ਸੁਝਾਵਾਂ ਤੇ ਵੀ ਤਾਲਮੇਲ ਕਮੇਟੀ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਤਾਲਮੇਲ ਕਮੇਟੀ ਦੀ ਬੈਠਕ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਨਾਲ ਤਾਲਮੇਲ ਸਬੰਧੀ ਮੁੱਦੇ ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਕਮੇਟੀ ਵੱਲੋਂ ਅਗਲੀ ਕਾਰਵਾਈ ਤੇ ਵੱਖ ਵੱਖ ਧਿਰਾਂ ਵਿਚਕਾਰ ਤਾਲਮੇਲ ਨੂੰ ਲੈ ਕੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਪੰਜਾਬ ਪੁਲਿਸ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ ਦੇ ਵਿਚ ਇਕ ਵੱਡੀ ਵਿਭਾਗੀ ਕਾਰਵਾਈ ਕੀਤੀ ਗਈ ਹੈ। ਇੰਸਪੈਕਟਰ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਦੇ ਖਿਲਾਫ਼ 50,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਆਰੋਪ ਲੱਗੇ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਨੂੰ ਪੁਲਿਸ ਵਿਭਾਗ ਵੱਲੋਂ ਗੰਭੀਰਤਾ ਦੇ ਨਾਲ ਲੈਂਦਿਆਂ ਵਿਭਾਗੀ ਕਾਰਵਾਈ ਕੀਤੀ ਗਈ ਹੈ। ਫਰੀਦਕੋਟ ਰੇਂਜ ਦੀ IGP ਨਿਲੰਬਰੀ ਜਗਦਲੇ ਨੇ ਇੰਸਪੈਕਟਰ ਸੁਨੀਤਾ ਬਾਵਾ ਦੀ ਬਰਖਾਸਤਗੀ ਸਬੰਧੀ ਹੁਕਮ ਜਾਰੀ ਕੀਤੇ ਨੇ। ਫਰੀਦਕੋਟ ਰੇਂਜ ਦੀ IGP ਨਿਲੰਬਰੀ ਜਗਦਲੇ ਵੱਲੋਂ ਜਾਰੀ ਹੁਕਮਾਂ ਤਹਿਤ ਇੰਸਪੈਕਟਰ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ। ਇਹ ਕਾਰਵਾਈ ਉਪਲਬਧ ਰਿਕਾਰਡ ਅਤੇ ਵਿਭਾਗੀ ਪ੍ਰਕਿਰਿਆ ਦੇ ਆਧਾਰ ਤੇ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਲਗਾਤਾਰ ਕਹੀ ਜਾਂਦੀ ਰਹੀ ਹੈ। ਇਸ ਮਾਮਲੇ ਵਿਚ ਹੋਈ ਬਰਖਾਸਤਗੀ ਦੇ ਨਾਲ ਪੁਲਿਸ ਵਿਭਾਗ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਖ਼ਤ ਕਾਰਵਾਈ ਦਾ ਸੰਦੇਸ਼ ਗਿਆ ਹੈ। ਗੌਰਤਲਬ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਇਸੇ ਹੀ SHO ਸੁਨੀਤਾ ਬਾਵਾ ਨੇ ਆਲ ਇਜ਼ ਵੈਲ ਕਹਿ ਕੇ ਪ੍ਰਸ਼ਾਸਨ ਤੇ ਸਿਸਟਮ ਦਾ ਮੂੰਹ ਵੀ ਚੜਾਇਆ ਸੀ। ਹੁਣ ਇਸ ਨੂੰ ਪਤਾ ਲੱਗ ਗਿਆ ਹੈ ਕਿ ਆਲ ਇਜ਼ ਨਾਟ ਵੈਲ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ 3 PPS ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ਤੇ ਤੁਰੰਤ ਪ੍ਰਭਾਵ ਦੇ ਨਾਲ ਕੀਤੇ ਗਏ ਨੇ ਔਰ ਸਬੰਧਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਾਰੀ ਹੁਕਮਾਂ ਦੇ ਅਨੁਸਾਰ ਪਰਵਿੰਦਰ ਸਿੰਘ ਚੀਮਾ PPS DR ਜੋ ਕਿ SP ਇਨਵੈਸਟੀਗੇਸ਼ਨ ਰੂਪਨਗਰ ਵਜੋਂ ਤੈਨਾਤ ਸਨ, ਉਨ੍ਹਾਂ ਨੂੰ SP ਇਨਵੈਸਟੀਗੇਸ਼ਨ ਸੰਗਰੂਰ ਲਾਇਆ ਗਿਆ। ਦਵਿੰਦਰ ਕੁਮਾਰ PPS SP ਇਨਵੈਸਟੀਗੇਸ਼ਨ ਪਟਿਆਲਾ ਤੋਂ ਤਬਦੀਲ ਕਰਕੇ SP ਸਪੈਸ਼ਲ ਬ੍ਰਾਂਚ ਸੰਗਰੂਰ ਤੈਨਾਤ ਕੀਤੇ ਗਏ ਨੇ। ਇਸੇ ਤਰ੍ਹਾਂ ਰਾਜੇਸ਼ ਕੁਮਾਰ PPS ਜੋ ਕਿ SP PBI ਪਟਿਆਲਾ ਵਜੋਂ ਤੈਨਾਤ ਸਨ, ਉਨ੍ਹਾਂ ਨੂੰ SP ਇਨਵੈਸਟੀਗੇਸ਼ਨ ਪਟਿਆਲਾ ਲਗਾ ਦਿੱਤਾ ਗਿਆ। ਪਿੰਡ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੇ ਕਥਿਤ ਰੂਪ ਦੇ ਵਿਚ ਜਬਰੀ ਅੰਤਮ ਸੰਸਕਾਰ ਕਰਨ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਅੱਜ ਪੁਲਿਸ ਵੱਲੋਂ ਪਿੰਡ ਕਨੋਈ ਦੇ 23 ਸਾਲਾਂ ਨੌਜਵਾਨ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਵਿਚ ਇਨਸਾਫ਼ ਲਈ ਸਿਵਲ ਹਸਪਤਾਲ ਮੋਰਚਰੀ ਅੱਗੇ 6 ਦਿਨਾਂ ਤੋਂ ਧਰਨੇ ਤੇ ਬੈਠੇ ਪੀੜਤ ਪਰਿਵਾਰ ਅਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਚੁੱਕ ਲਿਆ। ਮੋਰਚਰੀ ਅੱਗੇ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਕਿ ਵੇਖੋ, ਸ਼ਰੇਆਮ ਧੱਕੇ ਨਾਲ ਮੇਰਾ ਨਾਲੇ ਪੁੱਤ ਮਾਰਤਾ, ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ। ਤਰਲੇ ਪਾਉਂਦੀ ਮਾਂ ਦੀਆਂ ਚੀਕਾਂ ਕਿਸੇ ਨਾ ਸੁਣੀਆਂ ਔਰ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ। ਪਰਿਵਾਰਕ ਮੈਂਬਰਾਂ ਤੇ ਧਰਨਾਕਾਰੀਆਂ ਨੂੰ ਪੁਲਿਸ ਥਾਣਾ ਧੂਰੀ ਦੇ ਵਿਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਖੁਦ ਹੀ ਪੋਸਟਮਾਰਟਮ ਕਰਵਾਉਣ ਮਗਰੋਂ ਪਿੰਡ ਕਨੋਈ ਦੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਚ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਦੀ ਕਥਿਤ ਜਬਰੀ ਕਾਰਵਾਈ ਕਾਰਨ ਪੀੜਤ ਪਰਿਵਾਰ ਨੂੰ ਆਪਣੇ ਪੁੱਤ ਦੇ ਅੰਤਮ ਦਰਸ਼ਨ ਕਰਨ ਤੇ ਅੰਤਮ ਰਸਮਾਂ ਨਿਭਾਉਣਾ ਵੀ ਨਸੀਬ ਨਹੀਂ ਹੋਇਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320 ਵੋਇਸ ਆਫ ਦ ਸਿਟੀ।
0: ਦੋਸਤੋ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਮੋਸਾ ਸਵੀਟਸ ਐਂਡ ਫੈਕਟਰੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਵੱਖ ਵੱਖ ਲੋਕੇਸ਼ਨਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਸ਼ੁੱਧ ਖਾਲਸ ਖੋਏ ਦੀਆਂ ਬਣੀਆਂ ਮਿਠਾਈਆਂ, ਤਾਜ਼ਾ ਨਮਕੀਨ, ਸਮੋਸਾ ਆਜ਼ਾਦ ਖਰੀਦਣ ਵਾਸਤੇ ਨੰਬਰ ਟੂ ਕਾਲ 416-213-1165 ਅਤੇ CK ਲਿਕੁਡੇਸ਼ਨ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ। ਅਸੀਂ ਗੱਲਬਾਤ ਕਰਾਂਗੇ ਵੀਰ ਕਮਲਜੀਤ ਨਾਲ ਬਹੁਤ ਜਲਦੀ, ਪਰੰਤੂ ਉਸ ਤੋਂ ਪਹਿਲਾਂ ਨੋਟ ਕਰੋ ਕਿ ਢੇਰ ਸਾਰੀ ਸੇਵਿੰਗ ਮਤਲਬ ਢੇਰ ਸਾਰੀ ਸੇਵਿੰਗ ਔਰ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੇ ਦੁਲਹਨ ਵਾਂਗੂ ਆਪਣੇ ਇਸ ਸਟੋਰ ਨੂੰ ਜਿੱਥੇ ਹਰ ਆਈਟਮ ਨਾਲ ਨੱਕੋ ਨੱਕ ਭਰਿਆ ਹੋਇਆ ਸਜਾਇਆ ਹੋਇਆ ਹੈ। ਸਰਦੀਆਂ ਆ ਗਈਆਂ ਨੇ, ਜੇਕਰ ਤੁਸੀਂ ਰੰਗਲਾ ਪੰਜਾਬ ਦਾ ਹਵਾਲਾ ਦੇ ਕੇ ਗਰਮ ਕੰਬਲ ਖਰੀਦਿਓ, $50 ਦਾ ਹੈ ਤੇ 2 ਹੋ ਗਏ 100 ਦੇ ਤੇ ਬਾਈ 2 ਗੈਟ 1 ਫਰੀ। ਇਹ ਲਿਮਿਟਡ ਸਮੇਂ ਵਾਸਤੇ ਸੇਲ ਹੈ। CK ਲਿਕੁਡੇਸ਼ਨ ਤੇ ਇਕ ਕੰਬਲ $50 ਵਾਲਾ 2 ਖਰੀਦਣ ਤੇ ਤੀਜਾ ਬਿਲਕੁਲ ਫਰੀ। ਔਰ 16 ਪੀਸ ਦਾ ਡਿਨਰ ਸੈੱਟ $70 ਵਾਲਾ ਤੁਹਾਨੂੰ ਸਿਰਫ ਅਤੇ ਸਿਰਫ ਲਿਮਿਟਡ ਸਮੇਂ ਲਈ ਅੱਧੀ ਕੀਮਤ ਤੇ ਲਾ ਦਿੱਤਾ ਗਿਆ ਹੈ। ਰੇਡੀਓ ਚਰਚਿਤ ਰੇਡੀਓ ਚਰਚਿਤ ਰੇਡੀਓ ਜਿਹੜੇ ਨੇ ਧਾਰਮਿਕ ਗੁਰਬਾਣੀ ਵਾਲੇ ਰੇਡੀਓ ਜਿਹੜੇ ਨੇ ਉਹ 100 ਦੇ ਹੁਣ ਇਕ ਵਾਰੀ ਫਿਰ ਤੋਂ 5 ਲਾ ਦਿੱਤੇ ਗਏ ਨੇ। ਔਰ ਕੰਫਰਟ ਸੈੱਟ $20 ਦਾ ਮਿਲੇਗਾ ਤੇ ਪਰਫਿਊਮ ਜੇਕਰ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ $20 ਦੇ 3 ਮਿਲ ਜਾਣਗੇ ਤੇ ਇਸ ਤੋਂ ਇਲਾਵਾ ਪਰਫਿਊਮ ਗਿਫਟ ਸੈੱਟ ਜਿਹੜੇ ਨੇ $40 ਦੇ ਨੇ ਬੇਸ਼ੁਮਾਰ ਵਰਾਇਟੀ ਦੇ ਵਿਚ ਮਿਲਣਗੇ। ਪੈਨਾਸੋਨਿਕ ਦਾ ਮਾਈਕਰੋਵੇਵ $79 ਦਾ ਮਿਲੇਗਾ ਅਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਆਈਟਮਾਂ ਨੇ ਜਿਹੜੀਆਂ ਮੈਂ ਅੱਗੇ ਚੱਲ ਕੇ ਗੱਲਬਾਤ ਕਰਾਂਗਾ। ਇਕ ਸਪੈਸ਼ਲ ਡੀਲ ਮੈਂ ਤੁਹਾਨੂੰ ਹੋਰ ਦੇਣਾ ਚਾਹੁੰਦਾ ਕਿ ਬੱਚੇ ਵਾਸਤੇ ਜੇਕਰ ਤੁਸੀਂ ਟੋਇਜ਼ ਲੈ ਕੇ ਆਉਣੇ ਨੇ ਤਾਂ ਸਾਰੇ ਟੋਇ ਮੈਂ ਕਹਿ ਕੇ 50% ਆਫ ਤੇ ਲਵਾਏ ਨੇ 50% ਆਫ ਰੀਅਲ ਕੀਮਤ ਤੁਸੀਂ ਜਾ ਕੇ ਚੈੱਕ ਕਰ ਲਓ ਔਰ ਆਪੇ ਅੱਧੇ ਪੈਸੇ ਦੇ ਦਿਓ ਔਰ ਸਮਝ ਜਾਣਗੇ ਵੀ ਤੁਸੀਂ ਰੰਗਲਾ ਪੰਜਾਬ ਦੇ ਲਿਸਨਰ। ਬਹੁਤ ਸਾਰੀਆਂ ਆਈਟਮਸ ਹੋਰ ਨੇ 31 ਮੈਲਣੀ ਅਤੇ ਸਟੀਲ ਦੇ ਉੱਤੇ ਤੁਸੀਂ ਨੰਬਰ ਨੋਟ ਕਰੋ 9054055555 CK ਲਿਕੁਇਡੇਸ਼ਨ ਪੀਜ਼ਾ ਮਸ਼ੀਨ ਦੀ 2 ਫਿਲੋਸਫਰ ਸਟੇਟ ਵਾਲੀ ਬ੍ਰਾਂਚ ਬਰੈਂਪਟਨ ਦੇ ਵਿਚ ਆਫਟਰ ਮਾਈਨਰ ਰੈਨੋਵੇਸ਼ਨ ਦੁਬਾਰਾ ਤੁਹਾਡੇ ਦਰਵਾਜ਼ੇ ਖੋਲ ਦਿੱਤੇ ਗਏ ਨੇ। 2 ਲਾਰਜ ਪੀਜ਼ਾਜ਼ ਵਿਦ ਆਪਣੇ ਮਨ ਪਾਉਂਦੀਆਂ 4 ਟੋਪਿੰਗ ਈਚ ਨਾਲ 2 ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਅੱਜ ਤੁਸੀਂ ਵੀਕਐਂਡ ਹੈ ਪਿਕ ਕਰ ਸਕਦੇ ਹੋ। ਕਰਾਰੇ ਕਰਾਰੇ ਚਿਕਨ ਵਿੰਗ ਵੀ ਜ਼ਰੂਰ ਟਰਾਈ ਕਰਨਾ 647-5545-8 6475-5458-59। ਕੱਲ ਅਕਤੂਬਰ ਮਹੀਨੇ ਦੀ 3 ਤਰੀਕ ਹੈ ਤੇ ਰੇਡੀਓ ਸਰਖਾਬ ਐਵਰੀ ਸੈਟਰਡੇ ਸੰਡੇ ਜਿਹੜਾ ਹੈ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਇਆ ਕਰੇਗਾ। ਵੀਰ ਗੁਰਵਿੰਦਰ ਆਹਲੂਵਾਲੀਆ ਤੇ ਵੀਰ ਪਰਮਜੀਤ ਸਿੰਘ ਜੀ ਬਿਰਦੀ ਦੀ ਟੀਮ ਇਹ ਜੁਗਲਬੰਦੀ ਤੁਸੀਂ ਕੱਲ ਤੋਂ ਸ਼ੁਰੂ ਹੋ ਰਹੇ ਇਸ ਸ਼ੋਅ ਦਾ ਆਨੰਦ ਮਾਣੋਗੇ। ਔਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਵਿਜ਼ਨ ਐਵਰੀ ਸੈਟਰਡੇ ਸੰਡੇ ਸਵੇਰੇ 10 ਤੋਂ 12 ਰਾਤ ਨੂੰ। ਫਿਲਹਾਲ ਤੁਸੀਂ 6 ਤੋਂ 9 ਪ੍ਰੋਗਰਾਮ ਸੁਣਦੇ ਹੋ। ਬਹੁਤ ਜਲਦੀ ਇਹਦੇ ਸਮੇਂ ਦੇ ਵਿਚ ਵਾਧਾ

0: ਤੁਸੀਂ ਲੈਣਾ ਚਾਹੋ ਕਾਲ ਕਰ ਲਿਓ, ਜੇਕਰ ਸਾਡੇ ਕੋਲ ਖਾਲੀ ਹੋਇਆ ਤਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਮਿਲ ਜਾਵੇਗਾ। ਨੰਬਰ ਟੂ ਕਾਲ ਅਰਸ਼ 416-303-1515। ਜੇਕਰ ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਤੁਹਾਡੇ ਕੋਲ ਗਿਆਨ ਹੈ, ਨੌਲੇਜ ਹੈ, ਇਨਫੋਰਮੇਸ਼ਨ ਹੈ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੈਲੀਬ੍ਰਿਟੀ ਬਣੋ ਤਾਂ ਕਾਲ ਕਰ ਲਓ 416-303-1515।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ।
3: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 Eddystone Avenue ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
4: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲ ਰੋਡ ਦੇ ਕਾਰਨਰ ਤੇ ਐਟ 6141 ਮੇਫੀਲ ਰੋਡ, ਯੂਨਿਟ 42, ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।

0: पाँच से आठ तक बनाओ दिवाली ब्रार्स के साथ। हैप्पी दिवाली।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
7: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
6: ਸੱਚੀ?
7: ਓ ਮੁੱਚੀ,
6: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
7: ਇਹਨਾਂ ਕੋਲ ਸਾਲਾਂ ਦਾ ਤਜਰਬਾ।
6: ਹੁਣ ਐਡਰੈਸ ਵੀ

0: ਪੂਛ ਕੁੱਤੇ ਦੀ ਸਿੱਧੀ ਤੀਰ ਹੋ ਜੇ, ਪੂਛ ਕੁੱਤੇ ਦੀ ਸਿੱਧੀ ਤੀਰ ਹੋ ਜੇ, ਬਾਰਾਂ ਤਾਲੀ ਜਾਂ ਮਕਰ ਪਸਾਰ ਦੀ। ਪੂਛ ਕੁੱਤੇ ਦੀ ਸਿੱਧੀ ਤੀਰ ਹੋ ਜੇ, ਬਾਰਾਂ ਤਾਲੀ ਜਾਂ ਮਕਰ ਪਸਾਰ ਦੀ। ਇਹ ਫੇਲ ਵਿਦਿਆ ਵੈਦ ਦੀ ਹੋ ਜਾਏ ਬੱਚਾ, ਤੇ ਚੱਕਰ ਵੀ ਉਹ ਚਾਲ ਦਾ ਖਿਲਾਰ ਦੀ। ਪੂਛ ਕੁੱਤੇ ਦੀ ਸਿੱਧੀ ਤੀਰ ਹੋ ਜੇ, ਬਾਰਾਂ ਤਾਲੀ ਜਾਂ ਮਕਰ ਪਸਾਰ ਦੀ। ਇਹ ਫੇਲ ਵਿਦਿਆ ਵੇਦ ਦੀ ਹੋ ਜਾਏ ਬੱਚਾ, ਤੇ ਚੱਕਰ ਵੀ ਉਹ ਚਾਲ ਦਾ ਖਿਲਾਰ ਦੀ। ਏ ਬੁਰੇ ਲੇਖ ਜਿਨ੍ਹਾਂ ਦੇ ਜੰਮੇ ਰਾਂਝਾ, ਤਕਦੀਰ ਖੋਟੀ ਜਦ ਹੀਰ ਪਧਾਰ ਦੀ। ਏ ਭੇਜੇ ਖਤੀਆ ਪੜ੍ਹਨ ਦਾ ਨਾਮ ਲੈ ਕੇ, ਤੇ ਰੋਸ਼ਨ ਦੀਨ ਜਿਉਂ ਕਾਵ ਉਚਾਰਦੀ। ਏ ਮਾੜੇ ਚੰਗੇ ਨੂੰ ਜਿਹੜੀ ਵਿਚਾਰਦੀ, ਏ ਬੀਬੀ ਬੇਟੀ ਪਰਵਰਦਗਾਰ ਦੀ। ਏ ਦਰਦ ਪਿਆਰਾ ਹਾਏ ਮਾਣੀਏ, ਵੇਖ ਹੌਕਿਆਂ ਚੋਂ ਸਾਨੂੰ ਕਲਮ ਸਵਾਰਦੀ। ਏ ਸਤਿਗੁਰ ਸਿੰਘ ਆ ਬੇਸ਼ਰਮ ਸਰਮਾਏਦਾਰੀ, ਤੇ ਚਾਕਣਾ ਭੋਗਦੀ ਚਾਕਾਂ ਨੂੰ ਮਾਰਦੀ। ਏ ਚਾਕਾਂ ਨੂੰ ਮਾਰਦੀ। ਏ ਸਤਿਗੁਰ ਸਿੰਘ ਇਨ੍ਹਾਂ ਸਤਰਾਂ ਦੇ ਲੇਖਕ ਨੇ, ਤੇ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਬਾਰ ਸਿੰਘ ਚਾਵਲਾ। ਹੁਣ ਸਮਾਂ ਹੋਇਆ ਹੈ ਅਗਲੀਆਂ ਖਬਰਾਂ ਦਾ, ਪ੍ਰੋਗਰਾਮ ਨਾਲ ਜੁੜ ਬੈਠੇ ਹੋ। ਸ਼ੁੱਕਰਵਾਰ ਦੀ ਮਹਿਫਲ ਹੈ ਔਰ ਬਹੁਤ ਸਾਰਾ ਗੀਤ ਸੰਗੀਤ ਵੀ ਪੇਸ਼ ਕਰਾਂਗੇ ਅੱਗੇ ਚੱਲ ਕੇ। ਨੋ ਇੰਗਲਿਸ਼ ਵਿਦਨ 1 ਮਿੰਟ ਪੇ ਕਰਾਂਗੇ, ਤੇ 6:30 ਵਜੇ ਹੋ ਚੁੱਕੇ ਨੇ, ਤੇ ਅਸੀਂ ਪਹਿਲੀਆਂ ਖਬਰਾਂ ਤੇ ਖਬਰਾਂ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਮੀਤਾ ਆਹੂਜਾ ਜੀ ਅਤੇ ਸੀ ਕੇ ਲਿਕੁਇਡੇਸ਼ਨ ਤੋਂ ਵੀਰ ਕਮਲ ਜੀ ਵਿਸ਼ੇਸ਼ ਡਿਟੇਲ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਨਾਲ ਜੁਲੇ, ਜਿੱਥੇ ਆਪ ਜੀ ਦਾ ਧੰਨਵਾਦ। ਸਟੂਡੀਓ ਦਾ ਨੰਬਰ 905-800-13-1320 ਤੇ ਲਓ ਪੇਸ਼ ਕਰਾਂਗੇ ਚੋਣਵੀਆਂ ਖਬਰਾਂ ਤੁਹਾਡੀ ਆਪਣੀ ਅੱਜ ਦੀ ਇਸ ਮਹਿਫਲ ਦੇ ਵਿਚ ਕੁਝ ਇਸ ਪ੍ਰਕਾਰ।
1: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿਚ ਬਰਾੜ ਸਵੀਟਸ ਅਤੇ ਸੀ ਕੇ ਲਿਕੁਇਡੇਸ਼ਨ ਨੇ ਸਾਨੂੰ ਜੁਆਇਨ ਕੀਤਾ ਹੈ। ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਦੇ ਵਿਚ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਪੇਸ਼ ਨੇ ਉਨ੍ਹਾਂ ਦੇ ਸਹਿਯੋਗ ਦੇ ਨਾਲ ਚੰਦ ਚੋਣਵੀਆਂ ਖਬਰਾਂ। ਦੁਨੀਆਦਾਰੀ ਵਿਚ ਹਰ ਬੰਦਾ ਜਿੱਥੇ ਆਪਣਾ ਫਾਇਦਾ ਲੱਭਦਾ ਹੈ, ਤੇ ਉਥੇ ਤੁਸੀਂ ਵੀ ਜੇਕਰ ਆਪਣਾ ਫਾਇਦਾ ਲੋਚਦੇ ਹੋ ਇਸ ਪ੍ਰੋਗਰਾਮ ਦੇ ਰਾਹੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ 4167167794, ਅਰਸ਼ 416-303-1515। ਜੇਕਰ ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਸਾਨੂੰ ਕੁਝ ਹੋਸਟ ਦੀ ਵੀ ਜ਼ਰੂਰਤ ਹੈ, ਸੀ ਜਮਾਰ 1320 AM ਤੇ ਔਰ ਸਾਰੀਆਂ ਸੁੱਖ ਸਹੂਲਤਾਂ ਤੇ ਹਾਈਵੇ ਦੇ ਬਿਲਕੁਲ ਲਾਗੇ ਗੱਬੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸ਼ਾਨਦਾਰ ਆਫਿਸ ਤੁਹਾਨੂੰ ਮਿਲੇਗਾ ਔਰ ਚੰਗੀ ਚੋਖੀ ਤਨਖਾਹ। ਐਜ ਏ ਹੋਸਟ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਪ੍ਰੋਗਰਾਮ ਸੀ ਜੇਮਆਰ 1320 AM ਤੇ ਰਨ ਕਰਨਾ ਚਾਹੁੰਦੇ ਹੋ, ਜੋ ਨਿਆਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਸੀਸਾਗਾ, ਬਰੈਂਪਟਨ ਔਰ ਇਹਦੇ ਨਾਲ ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ ਅਰੋੜਾ ਸਾਈਡ ਤੋਂ ਲੈ ਕੇ ਨਿਊ ਮਾਰਕੀਟ ਤੋਂ ਵੀ ਅਗਾਹਾਂ ਜਿਹੜਾ ਹੈ ਉਰੀਲਿਆ ਸਾਈਡ ਤੇ ਔਰੰਜਵੈਲ ਤੋਂ ਕਿਚਨਰ ਦੀ ਸਾਈਡ ਤੇ ਵੀ ਟੈਲੀ ਵਾਂਗੂ ਸੁਣਦਾ ਹੈ। ਇਹਦੇ ਉੱਤੇ ਤੁਸੀਂ ਆਪਣਾ ਘਰ ਘਰ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਟੂ ਕਾਲ 416-716-7794, ਅਰਸ਼ 416-303-1515। ਅੱਜ ਦੀ ਤਕਨੀਕ ਸਾਰੇ ਪਾਸਿਓਂ, ਜੇਕਰ ਤੁਸੀਂ ਆਊਟ ਆਫ ਰੇਂਜ ਹੋ ਜਾਓ ਤਾਂ 647-9-10-13 ਵੀ, 6479-10-1320, 6471-19-1919, ਯੂਟਿਊਬ, ਫੇਸਬੁੱਕ ਅਤੇ ਰੰਗਲਾ ਪੰਜਾਬ ਸੀਜਮਾਰ 1320 ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ, ਦੇਖ ਸਕਦੇ ਹੋ ਅਤੇ IPTV ਬਾਕਸ ਦੇ ਰਾਹੀਂ ਵੀ ਜਿਹੜਾ CJMR 1320 ਦਾ ਚੈਨਲ ਹੈ ਉਹ ਇੰਡੀਪੈਂਡੈਂਟ ਤੁਹਾਡੇ ਲਈ ਜਿਹੜਾ ਹੈ ਉਹ ਹੋਵੇਗਾ। ਉੱਤੇ ਵੀ ਤੁਸੀਂ ਸਾਰੇ ਹੋਸਟ ਆਪਣੇ ਤਰੀਕੇ ਨਾਲ ਜੋ ਵੀ ਪ੍ਰੋਗਰਾਮ ਪੇਸ਼ ਕਰਿਆ ਕਰਨਗੇ, ਉਹ ਜਦੋਂ ਚਾਹਣ ਆਪਣਾ ਲੋਗੋ ਉਨ੍ਹਾਂ ਦਾ ਹੋਵੇਗਾ CJMR 1320 ਦਾ, ਔਰ ਹੋਰ ਕੋਈ ਲੋਗੋ ਨਹੀਂ ਹੋਵੇਗਾ। ਸੋ ਇਹ ਤੁਹਾਡੀਆਂ ਸੁਵਿਧਾਵਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਨੰਬਰ CJMR 1320 ਦੇ ਜਿਹੜੇ ਪੁਰਾਣੇ ਨੇ ਉਹੀ ਹੋਣਗੇ ਜਦੋਂ ਸਾਡਾ ਸਾਰਾ ਪੇਪਰ ਵਰਕ ਤਿਆਰ ਹੋ ਜਾਂਦਾ, ਥੋੜਾ ਜਿਹਾ ਇੰਤਜ਼ਾਰ ਕਰੋ। 905-338-1320, 70 ਸਾਲ ਪੁਰਾਣਾ ਨੰਬਰ ਤੁਹਾਨੂੰ ਦਿੱਤਾ ਜਾਵੇਗਾ। ਸਾਡਾ ਨੰਬਰ ਬੋਲਣ ਦੀ ਲੋੜ ਨਹੀਂ ਹੋਵੇਗੀ। 813-1320 ਆਪਣਾ ਆਜ਼ਾਦਾਨਾ ਤੌਰ ਤੇ ਤੁਸੀਂ ਆਪਣੇ ਨੰਬਰ ਜਿਹੜੇ ਨੇ ਉਹ 1320 ਮੀਟਰ ਬੈਂਡ ਤੇ ਆਪਣੇ ਪ੍ਰਮੋਟ ਕਰੋਗੇ। ਸੋ ਰੂਲ ਐਂਡ ਰੈਗੂਲੇਸ਼ਨ ਜਿਹੜੇ 70 ਸਾਲ ਤੋਂ ਚੱਲਦੇ ਆ ਰਹੇ ਸੀ ਜਮਾਰ 1320 ਦੇ ਉਹੀ ਰਹਿਣਗੇ। ਸੁਣਿਓ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਦੇ ਵਿਚ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਅਮਰੀਕੀ ਦਬਾਅ ਦੇ ਅੱਗੇ ਚੁੱਕੇ G7 ਦੇਸ਼ ਐਮਰਜੈਂਸੀ ਰਿਜ਼ਰਵ ਚ ਜਾਰੀ ਹੋਵੇਗਾ 10 ਕਰੋੜ ਬੈਰਲ ਤੇਲ ਤੇ ਡੀਜ਼ਲ। ਤੇਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ G7 ਦੇਸ਼ਾਂ ਨੇ ਇਕ ਵੱਡਾ ਸਮਝੌਤਾ ਕੀਤੈ। G7 ਦੇਸ਼ ਆਪਣੀ ਐਮਰਜੈਂਸੀ ਭੰਡਾਰ ਭਾਵ ਐਮਰਜੈਂਸੀ ਰਿਜ਼ਰਵ ਵਿਚੋਂ 10 ਕਰੋੜ ਭਾਵ 100 ਮਿਲੀਅਨ ਬੈਰਲ ਕੱਚਾ ਤੇਲ ਅਤੇ ਡੀਜ਼ਲ ਬਾਜ਼ਾਰ ਵਿਚ ਜਾਰੀ ਕਰਨ ਲਈ ਆਖਰ ਸਹਿਮਤ ਹੋ ਗਏ ਨੇ। ਇਸ ਸੰਦਰਭ ਵਿਚ ਇਕ ਲੰਬਾ ਚੌੜਾ ਆਰਟੀਕਲ ਵੀ ਹੈ, ਰਿਪੋਰਟ ਵੀ ਹੈ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਦੇ ਨਾਲ ਹੀ ਸਾਰੇ ਮੈਂਬਰ ਦੇਸ਼ਾਂ ਨੇ ਭਰੋਸਾ ਦਵਾਇਆ ਹੈ ਕਿ ਉਹ ਊਰਜਾ ਤੇ ਨਿਰਯਾਤ ਤੇ ਕੋਈ ਵੀ ਰੋਕ ਨਹੀਂ ਲਗਾਉਣਗੇ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਭਾਰੀ ਦਬਾਅ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਸੁਣ ਰਹੇ ਹੋ। ਉਧਰ ਗਾਇਕਾ ਰਿਹਾਨਾ, ਚਰਚਿਤ ਗਾਇਕਾ, ਪ੍ਰਸਿੱਧ ਗਾਇਕਾ ਦੇ ਘਰ ਤੇ ਗੋਲੀਬਾਰੀ ਦਾ ਮਾਮਲਾ ਗਰਮਾਇਆ ਹੋਇਆ। ਗਾਇਕਾ ਰਿਹਾਨਾ ਅਤੇ ਉਨ੍ਹਾਂ ਦੇ ਸਾਥੀ ਰੈਪਰ ASAP ਰੌਕੀ ਦੇ ਵੇਵਰਲੀ ਹਿਲਸ ਸਥਿਤ ਘਰ ਤੇ ਗੋਲੀਬਾਰੀ ਦੇ ਮਾਮਲੇ ਵਿਚ ਫਲੋਰੀਡਾ ਦੀ 36 ਸਾਲਾ ਮਹਿਲਾ ਇਵਾਨਾ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ 14 ਗੰਭੀਰ ਅਪਰਾਧਿਕ ਦੋਸ਼ ਦਾਇਰ ਕੀਤੇ ਗਏ ਨੇ। ਉਹ ਖੁਦ ਨੂੰ ਨਿਰਦੋਸ਼ ਦੱਸ ਰਹੀ ਹੈ। ਉਧਰ ਲਹਿੰਦੇ ਪੰਜਾਬ ਚੋਂ HIV ਦਾ ਕਹਿਰ, ਇਕੱਲੇ ਲਾਹੌਰ ਸ਼ਹਿਰ ਦੇ ਵਿਚ 7041 ਮਰੀਜ਼ ਮਿਲੇ ਨੇ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਜਨਵਰੀ ਤੋਂ ਜੁਲਾਈ 2026 ਦੌਰਾਨ HIV ਨਾਲ ਜੀ ਰਹੇ ਜਿਹੜੇ ਨੇ 9634 ਵਿਅਕਤੀਆਂ ਦੀ ਨਵੀਂ ਰਜਿਸਟਰੇਸ਼ਨ ਹੋਣ ਦੀ ਵੀ ਰਿਪੋਰਟ ਸਾਹਮਣੇ ਆਈ ਹੈ। ਉਧਰ ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ M50 ਨੇ UK ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਤੇ ਖੋਜਕਰਤਾਵਾਂ ਨੂੰ ਇਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਅਤੇ ਸਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕੀਤੀ ਹੈ। ਖੁਫੀਆ ਏਜੰਸੀ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਮੁੱਖ ਜਸੂਸੀ ਏਜੰਸੀ ਨਾਲ ਬਹੁਤ ਹੀ ਮਜ਼ਬੂਤ ਸਬੰਧ ਹਨ ਤੇ ਇਹ ਬ੍ਰਿਟਿਸ਼ ਯੂਨੀਵਰਸਿਟੀਆਂ ਵਿਚ ਜਸੂਸੀ ਸਮਰੱਥਾ ਵਧਾਉਣ ਲਈ ਫੰਡਿੰਗ ਕਰ ਰਹੀ ਹੈ। ਉਧਰ ਸੋਨੇ ਦੇ ਵਿਚ ਭਾਰੀ ਗਿਰਾਵਟ ਆਉਣ ਦੀਆਂ ਖ਼ਬਰਾਂ ਆ ਰਹੀਆਂ ਨੇ। 4000 ਅਮਰੀਕਨ ਡਾਲਰ ਪ੍ਰਤੀ ਔਂਸ ਤੋਂ ਵੀ ਹੇਠਾਂ ਰਹਿ ਸਕਦੀ ਹੈ ਕੀਮਤ, ਬੈਂਕ ਆਫ਼ ਅਮਰੀਕਾ ਨੇ ਇਹ ਕਾਰਨ ਦੱਸੇ ਨੇ। ਜਿਹਦੇ ਵਿਚ ਸੋਨੇ ਚੋਂ ਲਗਾਤਾਰ ਦੂਜੇ ਹਫ਼ਤੇ ਗਿਰਾਵਟ ਦੌਰਾਨ ਬੈਂਕ ਆਫ਼ ਅਮਰੀਕਾ ਨੇ ਅਜਿਹਾ ਅਨੁਮਾਨ ਦਿੱਤਾ ਹੈ ਕਿ ਜੋ ਨਿਵੇਸ਼ਕਾਂ ਦੀ ਚਿੰਤਾ ਵਧਾ ਸਕਦੈ। ਬੈਂਕ ਦਾ ਕਹਿਣਾ ਹੈ ਕਿ ਚਾਲੂ ਸਾਲ ਦੀ ਚੌਥੀ ਤਿਮਾਹੀ ਚੋਂ ਸੋਨੇ ਦੀ ਕੀਮਤ $4000 ਪ੍ਰਤੀ ਔਂਸ ਤੋਂ ਹੇਠਾਂ ਰਹਿ ਸਕਦੀ ਹੈ। ਉਧਰ ਪ੍ਰਵਾਸ ਨੂੰ ਠੱਲ ਪਾਉਣ ਲਈ ਆਸਟ੍ਰੇਲੀਆ ਸਰਕਾਰ ਦਾ ਇਕ ਹੋਰ ਵੱਡਾ ਐਲਾਨ। ਆਸਟ੍ਰੇਲੀਆ ਸਰਕਾਰ ਦੀ ਲੇਬਰ ਸਰਕਾਰ ਦਾ ਮੁੱਖ ਮਨੋਰਥ ਸਲਾਨਾ ਨਿਰੋਲ ਵਿਦੇਸ਼ੀ ਮਾਈਗ੍ਰੇਸ਼ਨ ਨੂੰ ਲਗਭਗ 3 ਲੱਖ ਤੋਂ ਘਟਾ ਕੇ 2,25,000 ਤੇ ਲਿਆਉਣਾ ਹੈ। ਨਵੇਂ ਨਿਯਮਾਂ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੁਣ ਆਸਟ੍ਰੇਲੀਆ ਅੰਦਰ ਰਹਿੰਦਿਆਂ ਸੁਖਾਲੇ ਹੀ ਵੀਜ਼ਾ ਜਾਂ ਕੋਰਸ ਬਦਲਣਾ ਸੰਭਵ ਨਹੀਂ ਹੋਵੇਗਾ। ਪੜ੍ਹਾਈ ਦੇ ਪਹਿਲੇ 12 ਮਹੀਨਿਆਂ ਦੌਰਾਨ ਕੋਰਸ ਬਦਲਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਕਿਸੇ ਹੋਰ ਕੋਰਸ ਵਿਚ ਜਾਣ ਲਈ ਵਿਦਿਆਰਥੀਆਂ ਨੂੰ ਨਵੇਂ ਵੀਜ਼ੇ ਅਤੇ ਅਰਜ਼ੀ ਦੇਣੀ ਪਵੇਗੀ। ਨਾਲ ਹੀ ਜ਼ਿਆਦਾਤਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆਉਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਉਨ੍ਹਾਂ ਮਾਈਗ੍ਰੇਸ਼ਨ ਵਕੀਲਾਂ ਤੇ ਏਜੰਟਾਂ ਤੇ ਵੀ ਸਖ਼ਤੀ ਕੀਤੀ ਹੈ ਜੋ ਝੂਠੀਆਂ ਅਰਜ਼ੀਆਂ ਰਾਹੀਂ ਵਿਦੇਸ਼ੀਆਂ ਨੂੰ ਦੇਸ਼ ਵਿਚ ਠਹਿਰਾਉਣ ਵਧਾਉਣ ਦੀਆਂ ਝੂਠੀਆਂ ਉਮੀਦਾਂ ਵੇਚਦੇ ਹਨ। ਉਧਰ ਜੇਕਰ ਸਾਡੇ ਖੇਤਰ ਤੇ ਹਮਲਾ ਹੋਇਆ ਤਾਂ ਦੇਵਾਂਗੇ ਮੂੰਹ ਤੋੜਵਾਂ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕੱਲ ਆਪਣੇ ਦੇਸ਼ ਦੇ ਰੁੱਖ ਨੂੰ ਦੁਹਰਾਇਆ ਹੈ ਕਿ ਉਹ ਯੂਰਪੀਨ ਦੇਸ਼ਾਂ ਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਇਸਦਾ ਕਰਾਰਾ ਜਵਾਬ ਆਪਣੇ ਹਥਿਆਰਾਂ ਵਿਚ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਦੇਣਗੇ। ਉਧਰ ਕਾਂਗੋ ਇਬੋਲਾ ਦਾ ਕਹਿਰ ਮਚਾ ਰਿਹਾ ਹੈ। ਮਰਨ ਵਾਲੇ ਦੀ ਗਿਣਤੀ 4000 ਤੋਂ ਪਾਰ ਹੋਣ ਦੀ ਖ਼ਬਰ ਹੈ। ਨਾਲ ਹੀ ਅਧਿਕਾਰੀਆਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਸਿਹਤ ਮੰਤਰਾਲੇ ਦੁਆਰਾ ਕੱਲ੍ਹ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ 8300 ਦੀ ਪੁਸ਼ਟੀ ਕੀਤੇ ਗਏ ਇਬੋਲਾ ਮਾਮਲਿਆਂ ਵਿਚ 4018 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗਿਣਤੀ ਪੁਸ਼ਟੀ ਕੀਤੇ ਗਏ ਮਾਮਲਿਆਂ ਵਿਚੋਂ ਲਗਭਗ ਅੱਧੀ ਦੱਸੀ ਜਾ ਰਹੀ ਹੈ ਅਤੇ ਇਸ ਨੂੰ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਇਬੋਲਾ ਫੈਲਣ ਦੱਸਿਆ ਜਾ ਰਿਹਾ ਹੈ। ਇਹ ਦੁਰਲੱਭ ਬੁਗਿਓ ਵਾਇਰਸ ਕਾਰਨ ਹੁੰਦਾ ਹੈ ਜਿਸ ਦਾ ਵਰਤਮਾਨ ਕੋਈ ਜਣਿਆ ਪਛਾਣਿਆ ਇਲਾਜ ਜਾਂ ਟੀਕਾ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿਚ ਨਵੇਂ ਸਿਹਤ ਖੇਤਰਾਂ ਵਿਚ ਵਾਇਰਸ ਦੇ ਤੇਜ਼ੀ ਨਾਲ ਭੂਗੋਲਿਕ ਫੈਲਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਸੰਗਠਨ ਦੇ ਅਨੁਸਾਰ ਇਹ ਪਹਿਲਾਂ ਹੀ ਸੀਮਿਤ ਸਰੋਤਾਂ ਤੇ ਵਾਧੂ ਦਬਾਅ ਪਾ ਰਿਹਾ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਰਾਹੀਂ ਤੁਸੀਂ ਵਾਇਸ ਆਫ ਸਿਟੀ 1320 AM ਤੇ ਸੁਣ ਰਹੇ ਹੋ। ਫਰਾਂਸ ਦੇ ਸਕੂਲਾਂ ਚੋਂ ਵਿਰੋਧ ਪ੍ਰਦਰਸ਼ਨ ਤੇਜ਼, ਲਗਭਗ 400 ਸਕੂਲ ਬੰਦ। ਫਰਾਂਸਿਸ ਚ ਸਕੂਲਾਂ ਨੂੰ ਕਰਮਚਾਰੀਆਂ ਦੀ ਘਾਟ, ਜਮਾਤਾਂ ਵਿਚ ਜ਼ਿਆਦਾ ਬੱਚੇ ਤੇ ਸਕੂਲਾਂ ਦੀ ਖਰਾਬ ਹਾਲਤ ਨੂੰ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਦਾ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਹੋ ਗਿਆ ਤੇ ਕਈ ਸ਼ਹਿਰਾਂ ਵਿਚ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਝੜਪਾਂ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਨੇ। ਉਧਰ ਅੱਗਾਂ ਲੱਗਣ ਕਾਰਨ ਪੈਰਿਸ ਵਿਚ 2 ਹਾਈ ਸਕੂਲਾਂ ਦੇ ਐਂਟੀ ਗੇਟ ਨੁਕਸਾਨੇ ਜਾਣ ਦੀ ਖ਼ਬਰ ਹੈ, ਜਦਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਡਾਉਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਨੇ ਔਰ ਇਨ੍ਹਾਂ ਵਿਚ 40 ਹਾਈ ਸਕੂਲ ਪ੍ਰਿੰਸੀਪਲ ਜ਼ਖਮੀ ਨੇ ਤੇ 65 ਕਰਮਚਾਰੀ ਜ਼ਖਮੀ ਹੋਣ ਦੀ ਵੀ ਖ਼ਬਰ ਹੈ ਔਰ 170 ਤੋਂ ਉੱਤੇ ਵਿਦਿਆਰਥੀ ਵੀ ਜ਼ਖਮੀ ਹੋਏ ਨੇ ਔਰ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਨੇ। ਭਾਰਤ ਬ੍ਰਾਜ਼ੀਲ ਨੇ ਵਪਾਰ ਦਾ ਵਿਸਤਾਰ ਕਰਨ ਦੀ ਦਿਸ਼ਾ ਵੱਲ ਕਦਮ ਵਧਾਏ ਨੇ। ਭਾਰਤ ਅਤੇ ਬ੍ਰਾਜ਼ੀਲ ਨੇ ਆਪਣੇ ਮੌਜੂਦਾ ਭਾਰਤ ਮਰਕੁਸੁਰ ਤਰਜੀਹੀ ਵਪਾਰ ਦੇ ਵਿਆਪਕ ਵਿਸਤਾਰ ਵਿਚ ਵੱਡਾ ਕਦਮ ਚੁੱਕਦੇ ਹੋਏ ਗੱਲਬਾਤ ਲਈ ਸੰਦਰਭ ਦੀਆਂ ਸ਼ਰਤਾਂ ਨੂੰ ਅੰਤਮ ਰੂਪ ਦੇ ਦਿੱਤੈ। ਇਹ ਕਦਮ ਦੋਵਾਂ ਦੇਸ਼ਾਂ ਵਿਚਕਾਰ ਇਕ ਵਿਆਪਕ ਮੁਕਤ ਵਪਾਰ ਪ੍ਰਬੰਧ ਲਈ ਰਾਹ ਪੱਧਰਾ ਕਰੇਗਾ। ਬ੍ਰਾਜ਼ੀਲ ਦੇ ਵਿਕਾਸ, ਉਦਯੋਗ, ਵਪਾਰ ਅਤੇ ਸੇਵਾ ਮੰਤਰੀ ਰੋਜ਼ਾ ਨੇ G20 ਵਪਾਰ ਮੰਤਰੀਆਂ ਦੀ ਮੀਟਿੰਗ ਦੌਰਾਨ ਭਾਰਤੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਰੋਜ਼ਾ ਨੇ ਕਿਹਾ ਹੈ ਕਿ ਭਾਰਤ ਬ੍ਰਾਜ਼ੀਲ ਲਈ ਇਕ ਬਹੁਤ ਮਹੱਤਵਪੂਰਨ ਆਰਥਿਕ ਭਾਈਵਾਲ ਹੈ ਪਰ ਮੌਜੂਦਾ ਵਪਾਰ ਪ੍ਰਬੰਧ ਕਾਫ਼ੀ ਸੀਮਿਤ ਹਨ। ਜਿਵੇਂ ਕਿ ਮੈਂ ਪਹਿਲਾਂ ਦਸਿਆ ਹੈ ਕਿ G20 ਦੀ ਵਪਾਰ ਵਾਰਤਾ ਚੋਂ ਮਾਮੂਲੀ ਤਰੱਕੀ ਤੇ ਤਣਾਅ ਬਰਕਰਾਰ ਹੈ। ਧੰਨਵਾਦ ਸਾਂਝੀ ਕਰਦੇ ਹਾਂ ਰਿਪੋਰਟ ਅਗਲੇ ਹਿੱਸੇ ਦੇ ਵਿਚ, ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਿਕਲਿਕ ਐਡੀਸ਼ਨ ਤੋਂ ਕਮਲ ਜੀ ਇਕ ਵਿਸ਼ੇਸ਼ ਇਨਫਰਮੇਸ਼ਨ ਸੇਲ ਦੀ ਲੈ ਕੇ ਹਾਜ਼ਰ ਹੋਣਗੇ ਔਰ ਭਾਰਤ ਨੇ ਇਕ ਦਿਨ ਦੇ ਵਿਚ 6 ਗੋਲਡ ਮੈਡਲ ਜਿੱਤੇ ਨੇ, ਇਹ ਵੀ ਤੁਹਾਨੂੰ ਡਿਟੇਲ ਦੇ ਵਿਚ ਖ਼ਬਰ ਸਾਂਝੀ ਕਰਾਂਗੇ। ਅਗਲੇ ਹਿੱਸੇ ਦੇ ਵਿਚ ਪ੍ਰੋਗਰਾਮ ਨਾਲ ਜੁੜੇ ਰਹਿਣ ਲਈ, ਪ੍ਰੋਗਰਾਮ ਦੇਖਣ ਸੁਣਨ ਵਾਸਤੇ ਆਪ ਜੀ ਦਾ ਧੰਨਵਾਦ। ਟੁਡੇ ਇਜ਼ ਫ੍ਰਾਈਡੇ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।

0: ਹੋਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
2: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
3: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
1: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਕਸਟਮਰਸ ਐਪਰੀਸੀਏਸ਼ਨ ਸੇਲ 2026। 100% Canadian made, top quality sweets. Hun tin locations to serve karde ne. 2 in Brampton, 1850 Albion Road, Etobicoke. Vadhere jankari layi call karo 416-213-1165 te 416-213-1165।
1: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 647-648-1847-647-648-1847। ਵਾਸ਼ਰੂਮ ਸਪੈਸ਼ਲਿਸਟ ਟੀਮ ਰੈਨੋਵੇਸ਼ਨ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। 6:45 ਕੋ ਸੈਕਿੰਡ ਹੋਏ ਨੇ ਔਰ ਲਓ ਫਿਰ ਤੁਹਾਨੂੰ ਸੈਰ ਕਰਾਉਂਦੇ ਹਾਂ। ਤੁਸੀਂ ਟੀਵੀ ਦੇਖ ਰਹੇ ਹੋ ਤਾਂ ਸੈਰ ਹੋਵੇਗੀ, ਰੇਡੀਓ ਸੁਣ ਰਹੇ ਹੋ, ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਰਹੇ ਹੋ ਤਾਂ ਫਿਰ ਕਿਆਸ ਜਿਹਾ ਕਰ ਲਿਓ ਕਿ ਆਹ ਚੀਜ਼ਾਂ ਇੱਥੇ ਪਈਆਂ ਹੋਣਗੀਆਂ ਤੇ ਅਸੀਂ ਟਾਈਮ ਕੱਢ ਕੇ ਕੱਲ ਪਰਸੋਂ ਜਾ ਕੇ ਸੀ ਕਿ ਲਿਕੁਇਡੇਸ਼ਨ ਤੇ ਇੱਕ ਗੇੜਾ ਜ਼ਰੂਰ ਮਾਰਨਾ। ਸਟੀਲ ਤੇ ਮੈਲਨੀ ਇੰਟਰਸੈਕਸ਼ਨ ਹੈ, ਬੜਾ ਪੁਰਾਣਾ ਮਸ਼ਹੂਰ ਇਹ ਏਰੀਆ ਹੈ ਤੇ 31 ਮੈਲਨੀ ਡਰਾਈਵ ਤੇ ਵੱਡੇ ਸਾਰੇ ਲਾਲ ਅੱਖਰਾਂ ਦੇ ਵਿੱਚ ਸੀ ਕਿ ਲਿਕੁਇਡੇਸ਼ਨ ਜਿਹੜਾ ਹੈ ਲਿਖਿਆ ਹੋਇਆ। ਟੀਵੀ ਤੇ ਦੇਖ ਰਹੇ ਹੋ ਤੁਸੀਂ ਔਰ ਇੱਥੋਂ ਅੰਦਰ ਚੱਲਦੇ ਆ, ਹੁਣ ਖੋਲ ਪੀ ਦਰਵਾਜ਼ਾ ਮੁੰਡਿਆ ਅੰਦਰ ਚੱਲਦੇ ਆ। ਪਹਿਲਾਂ ਨੂੰ ਆਪਾਂ ਵੈਲਕਮ ਕਰ ਲਈਏ ਵਾਜਿਆਂ ਗਾਜਿਆਂ ਦੇ ਵਿੱਚ ਬਾਈ ਕਮਲ ਨੂੰ। ਵੈਲਕਮ ਜੀ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਕਮਲ ਜੀ।
3: ਸੀਕੇ ਲਿਕੁਇਡੇਸ਼ਨ ਦੀ ਸਾਰੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਜੀ। ਬਹੁਤ ਹੀ ਆਪਣੇ ਲੰਮੇ ਟਾਈਮ ਤੋਂ ਜਿਹੜਾ ਸੀਕੇ ਲਿਕੁਇਡੇਸ਼ਨ ਸਾਡੇ ਕਸਟਮਰਾਂ ਦੀ ਸੇਵਾ ਕਰ ਰਿਹਾ ਜੀ, ਬਹੁਤ ਤੁਹਾਡਾ ਵੀ ਧੰਨਵਾਦ ਤੇ ਸਾਡੇ ਕਸਟਮਰਾਂ ਦਾ ਵੀ ਬਹੁਤ ਧੰਨਵਾਦ।
2: ਅੱਜ ਕਾਫੀ ਲੰਮੇ ਸਮੇਂ ਬਾਅਦ ਗੱਲ ਹੋ ਰਹੀ ਹੈ ਕਮਲ ਜੀ, ਪਰ ਮੈਂ ਦੱਸ ਦਵਾਂ ਕਿ ਟੈਲੀਵਿਜ਼ਨ ਤੇ ਨਾਲ ਦੀ ਨਾਲ ਜਿਹੜਾ ਮੈਂ ਵੀਡੀਓ ਸ਼ੂਟ ਕਰਕੇ ਲੈ ਕੇ ਆਇਆ, ਬਾ ਕਮਾਲ ਚੀਜ਼ਾਂ ਨੇ। ਔਰ ਜੇ ਕਿਸੇ ਨੇ ਸੀਜ਼ਨ ਦੇ ਮੌਕੇ ਤੇ ਵਧੀਆ ਬ੍ਰਾਂਡਡ ਪਰਫਿਊਮ ਦੇਣੇ ਨੇ ਉਨ੍ਹਾਂ ਦਾ ਵੀ ਖਜ਼ਾਨਾ ਇੰਨਾ ਕਾ ਕਿ ਵੀ ਤੁਸੀਂ ਕਹੋ ਕਿ ਵੀ ਆਹ ਵੀ ਲੈ ਲਈਏ, ਉਹ ਵੀ ਲੈ ਲਈਏ, ਆਹ ਵੀ ਲੈ ਲਈਏ, ਉਹ ਵੀ ਲੈ ਲਈਏ। ਉਦੋਂ ਬਾਅਦ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ, ਅੰਬਾਰ ਲੱਗੇ ਹੋਏ ਨੇ, ਹਰ ਆਈਟਮ ਤੁਸੀਂ 1, 2, 3, 4, 5, 10 ਲੈਣੀਆਂ, ਜਿੰਨੀਆਂ ਮਰਜ਼ੀ ਲੈ ਲਓ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀਰਾ ਭੈਣ ਭਰਾਵਾਂ ਨੇ ਪਰਿਵਾਰਾਂ ਨੇ ਇੰਡੀਆ ਜਾਣਾ ਤੇ ਉਹਦੇ ਵਿੱਚ ਜਿਹੜੇ ਜਾਣ ਵਾਸਤੇ ਸਾਨੂੰ ਸੂਟ ਕੇਸ ਚਾਹੀਦੇ ਨੇ। ਆਪਾਂ ਸ਼ੁਰੂ ਕਰਾਂਗੇ ਜੀ, ਸਰਦੀਆਂ ਆ ਗਈਆਂ ਨੇ ਤੇ ਸ਼ੁਰੂਆਤ ਫਿਰ ਕਰਦੇ ਆਪਾਂ ਕੰਬਲਾਂ ਤੋਂ ਪਹਿਲਾਂ ਹੈ।
3: ਹਾਂਜੀ, ਆਪਣੇ ਬਲੈਂਕਟ ਹੈਗੇ ਜੀ, ਕੋਰੀਅਨ ਬਲੈਂਕਟ ਜਿਹੜੇ ਆਪਾਂ $50 ਦਾ ਈਚ ਦਿੰਦੇ ਆ। ਹੁਣ ਦੋ ਲੈਣੇ ਤੇ ਇੱਕ ਨਾਲ ਸਪੈਸ਼ਲ ਫ੍ਰੀ ਦੇਵਾਂਗੇ
2: ਜੀ।
3: ਇਹਦੇ ਨਾਲ ਨਾਲ ਬੈੱਡ ਸ਼ੀਟਾਂ ਸਿਰਫ $10 ਦੇ ਵਿੱਚ, ਜਿਹੜੀਆਂ ਕਾਟਨ ਦੀਆਂ ਬੈੱਡ ਸ਼ੀਟਾਂ $10-10 ਦੇ ਵਿੱਚ ਦੇਵਾਂਗੇ। ਪਰਫਿਊਮਾਂ ਤੇ ਬੜੀ ਭਾਰੀ ਸੇਲ ਚੱਲ ਰਹੀ ਹੈ ਜੀ, ਪਰਫਿਊਮ ਹਰ ਇੱਕ ਬ੍ਰਾਂਡ ਦੇ ਵਿੱਚ ਆਪਣੇ ਕੋਲ ਅਵੇਲੇਬਲ ਆ। ਜਿਵੇਂ ਤੁਹਾਨੂੰ ਮੈਂ ਗਿਫਟ ਸੈੱਟ ਦਿਖਾਲੇ ਸੀ ਚਾਹੁੰਦਾ ਸਾਂ,
2: ਬਹੁਤ ਪਿਆਰੇ,
3: ਉਹ $40 ਦੇ ਵਿੱਚ ਹਰ ਇੱਕ ਬ੍ਰਾਂਡ ਦਾ ਜਿਹੜਾ ਗਿਫਟ ਸੈੱਟ ਆ ਤੁਹਾਨੂੰ $40-40 ਦੇ ਵਿੱਚ ਮਿਲੂਗਾ। ਬਿਡਿਟ ਜਿਹੜੇ ਟੋਇਲਟ ਬਿਡੇ ਆ ਇਹ ਸਿਰਫ $15 ਦੇ ਵਿੱਚ, ਸ਼ੀ ਬ੍ਰਾਂਡ ਦੀ ਜਿਹੜੀਆਂ ਆਇਰਨ ਹੈਗੀ ਆ ਜੀ ਇਹ $15-15 ਦੇ ਵਿੱਚ, ਇਹ ਵੀ ਸੀਕੇ ਲਿਕੁਇਡੇਸ਼ਨ।
2: ਅੱਛਾ, ਸ਼ੀ ਬ੍ਰਾਂਡ ਦੀ ਜਿਹੜੀ ਆਇਰਨ ਹੈ ਸਟੀਮਰ ਹੈ ਜੀ, ਮੈਂ ਇੱਕ ਦੱਸਾਂ ਪਰਸਨਲ ਐਕਸਪੀਰੀਅੰਸ ਹੈ, ਅਸੀਂ ਰੈਗੂਲਰ ਪਾਣੀ ਪਾ ਲੈਂਦੇ ਹਾਂ ਪਰ ਤੁਸੀਂ ਡਿਸਟਿਲਡ ਵਾਟਰ ਜਿਹੜਾ ਨਾ ਉਹ $2 ਦੀ 4 ਲੀਟਰ ਦੀ ਬੋਤਲ ਆ ਜਾਂਦੀ ਹੈ ਤੇ ਜਦੋਂ ਤੁਸੀਂ ਇਸ ਪ੍ਰੈਸ ਦੇ ਵਿੱਚ ਸਟੀਮਰ ਦੇ ਵਿੱਚ ਜੋ ਵੀ ਸਟੀਮ ਵਾਲੀ ਆਈਟਮ ਉਹਦੇ ਵਿੱਚ ਉਹ ਪਾਓਗੇ, ਇੱਕ ਤਾਂ ਤੁਹਾਡੀ ਪ੍ਰੈਸ ਨਹੀਂ ਖਰਾਬ ਹੋਣੀ ਤੇ ਇੱਕ ਚਿੱਟਾ ਚਿੱਟਾ ਜਿਹਾ ਜਿਹੜਾ ਕਲੋਰਫੋਰਮ ਜੀ ਉੱਤੇ ਆ ਜਾਂਦੀ ਹੈ ਉਹ ਨਹੀਂ ਆਵੇਗੀ ਤੇ ਪ੍ਰੈਸ ਦੀ ਮਨਿਆਦ ਵੀ ਵੱਧ ਜਾਵੇਗੀ ਤੇ ਨਾਲ ਹੀ ਤੁਹਾਡੇ ਕੱਪੜੇ ਜਿਹੜੇ ਨੇ ਉਹਨਾਂ ਨੂੰ ਉਹ ਜਿਹੜਾ ਲੂਗੀ ਨਹੀਂ, ਸਾੜੂਗੀ ਨਹੀਂ, ਕਿਉਂਕਿ ਜਦੋਂ ਖਰਾਬ ਹੋ ਜਾਂਦੀ ਹੈ ਤੇ ਫਿਰ ਪਾਣੀ ਕਰਕੇ ਵੀ ਜ਼ਿਆਦਾ ਇਹ ਨੁਕਸਾਨ ਹੁੰਦਾ। ਸੋ ਇਹ ਕਿਤਿਓਂ ਵੀ ਬੜੀ ਆਸਾਨੀ ਦੇ ਨਾਲ 199 ਜਾਂ 249 ਜਾਂ 177 ਦੀ ਵੀ ਕਿਸੇ ਵੇਲੇ ਲੱਗੀ ਹੁੰਦੀ ਸੇਲ ਤੇ ਉਹ ਜ਼ਰੂਰ ਆਪਣੀ ਇਸ ਪ੍ਰੈਸ ਨੂੰ ਜਿਹੜੀ ਤੁਸੀਂ ਲਿਆ ਕੇ ਰੱਖਣਾ ਲਾਈਫ ਬਣ ਜਾਵੇਗੀ ਤੁਹਾਡੀ ਸਟੀਮਰ ਦੀ ਤੇ ਪ੍ਰੈਸ ਦੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਿਓ। ਹਾਂਜੀ, ਕੰਟੀਨਿਊ ਕਰ ਸਕਦੇ ਹੋ ਤੁਸੀਂ ਆਪਣੀ ਗੱਲ ਨੂੰ।
3: ਹਾਂਜੀ ਜਾਵਲਾ ਸਾਹਿਬ, ਇਹਦੇ ਵਿੱਚ ਆਪਾਂ ਜਿਹੜਾ ਘਰੇ ਫਿਲਟਰ ਵਾਟਰ ਉਹ ਵੀ ਪਾ ਸਕਦੇ, ਉਹਦੇ ਨਾਲ ਵੀ
2: ਘੱਟ ਹੁੰਦੀ ਜੀ। ਹਾਂਜੀ ਬਿਲਕੁਲ ਘੱਟ ਹੁੰਦੀ,
3: ਬਿਲਕੁਲ ਬਿਲਕੁਲ। ਹਾਂਜੀ ਡਿਨਰ ਸੈੱਟ ਆ ਜਿਹੜੇ ਆਪਣੇ ਕੋਲ ਵੀ ਸਪੈਸ਼ਲ ਸੇਲ ਦੇ ਉੱਤੇ ਆ ਜਿਹੜਾ $100 ਦਾ ਡਿਨਰ ਸੈੱਟ ਆ ਸਿਰਫ $35 ਦੇ ਵਿੱਚ ਲਗੇਜ ਦਾ ਤੁਸੀਂ ਜਿਵੇਂ ਜਿਕਰ ਆਪਣੇ ਜ਼ਿਕਰ ਕਰ ਚੁੱਕੇ ਹਾਂ ਲਗੇਜ ਦਾ 3 ਪੀਸ ਦਾ ਸੈੱਟ ਤੁਹਾਨੂੰ ਮਿਲੂਗਾ ਸਿਰਫ $100 ਦੇ ਵਿੱਚ ਕੋਟੀਆਂ ਸਵੈਟਰਾਂ ਦੀ ਬੜੀ ਭਾਰੀ ਸੇਲ ਚੱਲ ਰਹੀ ਹੈ $5-5 ਦੇ ਵਿੱਚ ਆਓ ਤੁਸੀਂ ਇੱਕ ਲਿਕੁਇਡੇਸ਼ਨ ਤੇ ਲੈ ਜਾਓ ਤੇ ਹੋਰ ਬਹੁਤ ਸਾਰਾ
2: ਕਿਡਸ ਟੋਏ ਜਿਹੜਾ ਕਿਡਸ ਟੋਏ ਜਿਹੜੇ 50% ਆਫ ਇਸ ਤੋਂ ਇਲਾਵਾ ਟਰਾਈ ਸਾਈਕਲ ਬੱਚਿਆਂ ਵਾਸਤੇ ਲੈਣਾ ਮੈਂ ਨਾ ਨੀ ਲੈਣਾ ਚਾਹੁੰਦਾ ਸਟੋਰਾਂ ਦੇ ਵੱਡੇ ਵੱਡੇ ਸਟੋਰਾਂ ਤੇ ਇਹ ਜਿਹੜਾ ਜੀ ਜੇ ਤੁਸੀਂ ਇਹ 40 ਦਾ ਤੇ ਤੁਸੀਂ 4 ਨਾ ਜਰਬ ਕਰ ਲਓ 3 ਨਾ ਜਰਬ ਤੇ ਕਰਕੇ ਤੇ ਫੇਰ ਉੱਤੇ ਟੈਕਸ ਦੇਣਾ ਇਹ ਸਿਰਫ ਤੇ $40 ਦਾ ਟਰਾਈ ਸਾਈਕਲ ਜਿਹੜਾ ਤੁਸੀਂ ਦੇਖ ਰਹੇ ਹੋ ਆਹ ਤਾਂ ਛੋਟੀ ਜੀ ਇੱਕ ਰੱਖਿਆ ਹੋਇਆ ਨਾ ਡਿਸਪਲੇ ਕੀਤਾ ਪਰ ਖਜ਼ਾਨਾ ਹੋਰ ਵੀ ਬਹੁਤ ਪਿਛੇ ਵੇਅਰ ਹਾਊਸ ਦੇ ਵਿੱਚ ਭਰਿਆ ਹੋਇਆ
3: ਡਿਫਰੈਂਟ ਹਾਂਜੀ ਡਿਫਰੈਂਟ ਤਰ੍ਹਾਂ ਦੇ ਆਪਣੇ ਕੋਲ ਟਰਾਈ ਸਾਈਕਲ ਬੱਚਿਆਂ ਲਈ ਆਓ ਤੇ ਇਹ ਵੀ ਬਹੁਤ ਵਧੀਆ ਆਈਟਮ ਹੈਗੀ ਆ ਜੀ
2: ਜੀ
3: ਤੇ ਮਾਈਕ੍ਰੋਵੇਵ ਆ ਇਹ ਤੁਹਾਨੂੰ 69.99 ਦੇ ਵਿੱਚ ਸੀਕੇ ਲਿਕੁਇਡੇਸ਼ਨ ਤੇ ਮਿਲਣਗੇ ਬਹੁਤ ਹੀ ਵਧੀਆ ਵਧੀਆ ਸਮਾਨ ਆਪਣੇ ਆਇਆ ਜੀ
2: ਤੇ ਗਿਫਟ ਆਈਟਮਾਂ ਜਿਹੜੀਆਂ ਬੜੀਆਂ ਜ਼ਬਰਦਸਤ ਨੇ ਗਿਫਟ ਆਈਟਮ ਕਿਸੇ ਨੇ ਦੇਣੀਆਂ ਨੇ ਗਿਫਟ ਆਈਟਮ ਲੈਣੀਆਂ ਨੇ ਅੱਛਾ ਜਿਹੜੇ ਅਨਬ੍ਰੇਕੇਬਲ ਸੂਟ ਕੇਸ ਦੱਸ ਰਹੇ ਸੀਗੇ
3: ਹਾਂਜੀ ਉਹ 250 ਦਾ ਸੈੱਟ ਆ ਤੇ ਹੁਣ ਆਪਾਂ ਸਪੈਸ਼ਲ ਤੁਹਾਡੇ ਤੋਂ ਅਨਾਊਂਸ ਕਰ ਰਹੇ ਹਾਂ 3 ਪੀਸ ਦਾ ਸੈੱਟ ਆ ਜਿਹੜਾ ਅਨਬ੍ਰੇਕੇਬਲ ਟੁੱਟਣਾ ਹੀ ਨੀ ਕਦੇ $150 ਦੇ ਵਿੱਚ ਤੁਹਾਨੂੰ ਮਿਲੂਗਾ ਜੀ
2: ਔਰ ਇੱਕ ਆਈਟਮ ਖਾਸ ਤੌਰ ਤੇ ਜਿਹੜੀ ਤੁਸੀਂ ਦੱਸੀ ਵੀ ਸਪੈਸ਼ਲ ਲਾਉਣੀ ਚਾਵਲਾ ਜੀ
3: ਠੀਕ ਹੈ
2: ਨਹੀਂ ਚਾਵਲਾ ਸਪੈਸ਼ਲ ਤੁਸੀਂ ਮੈਨੂੰ ਵੇਖੋ ਮੈਂ ਨੀ ਬੋਲਿਆ ਤੁਹਾਡੇ ਭੈਣ ਜੀ ਹੋਣਾ ਨੇ ਜਿਹੜੇ ਚਾਵਲਾ ਸਪੈਸ਼ਲ ਹੁਣ ਜੇ ਚਾਵਲਾ ਸਪੈਸ਼ਲ ਦੇਖ ਦਿੱਤਾ ਤੇ ਪੁੱਛੂਗਾ ਤੇ ਮੈਂ ਜਰੂਰ ਹਾਂ ਵੀ ਚਾਵਲਾ ਸਪੈਸ਼ਲ ਕੀ ਆ
3: ਹਾਂਜੀ ਇਹ 7 ਪੀਸ ਦਾ ਸੈੱਟ ਹੈਗਾ ਜੀ ਆਪਣੇ ਬੋਤਲ ਹੈਗੀ ਇਹਦੇ ਨਾਲ 6 ਗਲਾਸ ਹੈਗੇ ਆ ਤੇ ਇਹ
2: ਬੋਤਲ ਖਾਲੀ ਆ ਪਰ
3: ਹਾਂਜੀ ਬੋਤਲ ਖਾਲੀ ਹੈ ਜੀ ਬੋਤਲ
2: 7 ਪੀਸ ਗਲਾਸ ਸੈੱਟ ਹੈ ਜੀ ਔਰ ਜਿਹੜਾ ਵਿਸਕੀ ਬੋਤਲ ਸੈੱਟ ਹੁੰਦਾ ਬਹੁਤ ਹੀ ਹਾਈ ਐਂਡ ਦਾ ਔਰ ਕਿੰਨੇ ਦਾ ਲਾ ਰਿਹਾ ਜੀ ਅੱਜ ਤੁਸੀਂ
3: ਇਹ $30 ਦਾ ਚਾਵਲਾ ਸਾਹਿਬ ਜਿੰਨੇ ਵੀ ਸਾਡੇ ਕਸਟਮਰ ਪਹੁੰਚਦੇ ਆ ਤੁਸੀਂ ਸ਼ੋਪਿੰਗ ਕਰੋ $150 ਦੀ ਤੁਹਾਡੀ ਸ਼ੋਪਿੰਗ ਹੋ ਗਈ ਤੇ ਨਾਲ ਤੁਹਾਨੂੰ ਅਸੀਂ ਇਹ ਫ੍ਰੀ ਗਿਫਟ ਦੇਵਾਂਗੇ
2: ਲਓ ਜੀ $150 ਦੀ ਸ਼ੋਪਿੰਗ ਦੇ ਨਾਲ ਇਹ ਤੁਹਾਨੂੰ ਫ੍ਰੀ ਫ੍ਰੀ ਫ੍ਰੀ ਮਿਲ ਜਾਣਾ ਜੇ ਤੁਸੀਂ ਸੂਟ ਕੇਸ ਲੈ ਲਿਆ ਤਾਂ ਵੀ ਫ੍ਰੀ ਮਿਲ ਜਾਣਾ ਔਰ ਪਰਫਿਊਮ ਲੈਣੇ ਨੇ ਗਿਫਟ ਆਈਟਮਸ ਲੈਣੀਆਂ ਨੇ ਤਾਂ ਅੱਜ ਸਿਰਫ ਟਰਾਇਲ ਹੈ ਕਿ ਚੱਲ ਕੇ ਹੋਰ ਵੀ ਆਈਟਮਾਂ ਨੇ ਤੁਹਾਨੂੰ ਸਾਂਝੀਆਂ ਕਰਦੇ 31 ਮੈਲਨੀ ਮੈਲਨੀ ਅਤੇ ਸਟੀਲ ਦੇ ਉੱਤੇ ਗੁਰਾਂ ਦੀ ਬਾਣੀ ਵਾਲੇ ਰੇਡੀਓ ਜਿਹੜੇ ਨੇ 100 ਦੇ 5 ਲੈ ਕੇ ਆ ਸਕਦੇ ਠੀਕ ਕਹਿ ਰਿਹਾ ਜੀ ਮੈਂ
3: ਬਿਲਕੁਲ
2: ਜੀ ਨੰਬਰ ਟੂ ਕਾਲ 905-405-5555 ਕਮਲ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਇਸ ਤਰ੍ਹਾਂ ਜੀ ਸੀਕ ਲਿਕੁਇਡੇਸ਼ਨ ਦੇ ਸਾਡੇ ਵੀਰ ਕਮਲ ਜੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਆਪ ਸਾਨੂੰ ਆਵਾਜ਼ ਮਾਰ ਕੇ ਕਿ ਤੁਹਾਨੂੰ ਸਪੋਰਟ ਕਰਨਾ ਮੈਂ ਬਹੁਤ ਖੁਸ਼ ਹੋਇਆ ਖਾਸ ਤੌਰ ਤੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਵੱਡਾ ਜਿਹੜਾ ਕੰਮ ਵਿੰਡਿਆ ਤੇ ਇਹਦੇ ਵਿੱਚ ਦੱਸੋ ਸਾਡੀ ਕੋਈ ਹੈਲਪ ਸਾਡੀ ਕੋਈ ਸਪੋਰਟ ਤੇ ਮੈਂ ਕਿਹਾ ਜੀ ਬਸ ਸਪੋਰਟ ਤੇ ਇਹੀ ਹੈ ਵੀ ਜਿਹੜੀ ਜੇ ਤੁਸੀਂ ਐਡਵਰਟਾਈਜ਼ਮੈਂਟ ਕਰਾਉਣੀ ਹੈ ਤਾਂ ਠੀਕ ਹੈ ਫਾਈਨੈਂਸ਼ੀਅਲ ਸਪੋਰਟਾਂ ਜਿਹੜੀਆਂ ਨੇ ਤੁਹਾਡੇ ਪਿਆਰ ਮੁਹੱਬਤ ਸਤਿਕਾਰ ਦੇ ਨਾਲ ਸਾਨੂੰ ਬਹੁਤ ਸਾਰੇ ਵੀਰਾਂ ਨੇ ਮਾਨਤਾਨ ਵੀ ਦਿੱਤਾ ਤੇ ਉਹਨਾਂ ਦਾ ਵੀ ਧੰਨਵਾਦ ਤੇ ਉਹਨਾਂ ਦਾ ਵੀ ਧੰਨਵਾਦ ਉਹ ਤੁਸੀਂ ਆਪੇ ਸਮਝ ਲਿਓ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਖਾਵਿਆ ਹੋਮੋਕੇਅਰ ਤੋਂ ਮੀਤਾ ਓਜਾ ਜੀ ਲੈ ਕੇ ਆ ਕੇ ਹਾਜ਼ਰ ਹੋਣਗੇ ਆਪਣੀ ਗੱਲਬਾਤ ਹਿੰਦੀ ਸਮਾਚਾਰ ਪੇਸ਼ ਕਰਨਗੇ ਫਿਰ ਅੰਜੂ ਜੀ ਔਰ ਉਸ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਵੀ ਹਾਜ਼ਰ ਹੋਣਗੇ ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਮੈਨੂੰ ਲੱਗਦਾ ਅੱਜ ਅੰਜੂ ਜੀ ਨੇ ਜਲਦੀ ਚਲ ਜਾਣਾ ਸ਼ੁੱਕਰਵਾਰ ਉਹਦਾ ਕਾਰਨ ਜਦੋਂ ਆਉਣਗੇ ਨਾ ਏਅਰ ਦੇ ਉੱਤੇ ਤੁਸੀਂ ਆਪੇ ਆਈਡੀਆ ਲਾ ਲਿਓ
4: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
5: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ
6: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ
7: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ 2648 ਇਸਲਿੰਗਟਨ ਐਵਨਿਊ ਈਟੋਬੀਕੋ ਫੋਨ ਨੰਬਰ 4167498333 ਯਾਨੀ 416-749-8833 ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ
8: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ
9: ਬੈਡ ਡਾਈਨਿੰਗ ਟੇਬਲ ਸੋਫਾ ਕਰ ਲਈ ਲੈਣਾ
10: High end design and quality, yani High Point Furniture. Custom made, Canadian made, imported furniture lay aaj hi visit karo High Point Furniture.
9: 7550 Kimball Street, Mississauga. Call 647-382-5500.
11: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
1: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬਰੈਂਪਟਨ। ਨੰਬਰ 905-799-0045, 4-5-7-9-9-0-0-4-5, ਟਾਪ ਚੋਇਸ ਇਲੈਕਟ੍ਰੋਨਿਕਸ। ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਸ, ਖਿੜਕੀਆਂ, ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ, ਔਰ ਕਾਲ 905-796-2555, 905-796-2555। ਇਫ ਯੂ ਨੀਡ ਯੂਰ ਹੋਮ ਫਿਕਸਡ, ਕਾਲ ਹੋਮ ਫਿਕਸ।
13: HK Movers, home, offices, apartments and delivery, big or small, we move it all.
14: HK Movers,
13: local and long distance, we also ship cart, Kailor Transport and moving services.
14: For service with a smile, give us a call.
13: Call Mr. Harminder, 416-524-6704,
14: 416-524-6704.
13: Visit 140 Advance Boulevard, Unit Number 10, Brampton.
15: Long distance moving specialist,
13: HK Movers.
16: HK Movers.
1: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
17: ਇਸ ਹਾਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਣਾਓ।
18: ਲਵ

0: ਆਕਾਸ਼ਵਾਣੀ 320 ਮੀਟਰ ਬੈਂਡ CGMR 1320 AM ਤੇ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਖੂਬਸੂਰਤ ਸ਼ਾਮ, ਖੂਬਸੂਰਤ ਨਗਮਾ ਤੁਸੀਂ ਸੁਣਿਆ। ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਅਸੀਂ ਸਾਡੇ ਵੀਰ ਸਰਦਾਰ ਅਜਮੇਰ ਸਿੰਘ ਜੀ, ਆਲ ਕਾਇੰਡ ਫਰਨੀਚਰ ਵਾਲੇ, ਜੋ ਲੰਬੇ ਅਰਸੇ ਤੋਂ ਸਾਡੇ ਪ੍ਰਾਊਡ ਸਪੋਂਸਰਾਂ ਦੇ ਵਿਚ ਸ਼ਾਮਲ ਨੇ, ਬਹੁਤ ਹੀ ਮਿੱਠਵਰਤੀ ਤੇ ਬਹੁਤ ਹੀ ਨਿੱਘੇ ਸੁਭਾਅ ਦੇ ਤੇ ਬਹੁਤ ਹੀ ਪਿਆਰੀ ਸ਼ਖਸੀਅਤ ਹਨ ਜੀ, ਆਲ ਕਾਇੰਡ ਫਰਨੀਚਰ, ਜਿਨ੍ਹਾਂ ਨੇ ਸਮੁੰਦਰ ਨੂੰ ਕੁਜੇ ਵਿਚ ਬੰਦ ਕਰਕੇ ਰਖਿਆ ਹੋਇਆ। ਅਕਸਰ ਮੈਂ ਕਹਿੰਦਾ ਹੁਣ ਆਪਣੇ ਸ਼ੋਰੂਮ ਦੇ ਵਿਚ ਤੇ ਉਨ੍ਹਾਂ ਦੇ ਮਹਿਮਾਨ ਹਨ ਜੀ ਇਸ ਵਕਤ, ਬਹੁਤ ਹੀ ਪਿਆਰੀ ਸ਼ਖਸੀਅਤ। ਜਦੋਂ ਅਸੀਂ ਆਪਣੇ ਵੱਲ ਨਿਗਾਹ ਮਾਰਦੇ ਨਾ ਤੇ ਕਿਸੇ ਵੇਲੇ ਜਦੋਂ ਸਾਨੂੰ ਦੁੱਖ ਤਕਲੀਫ਼ ਹੁੰਦੀ ਹੈ ਤੇ ਫਿਰ ਅਸੀਂ ਜਾਂਦੇ ਹਾਂ ਹੋਸਪਿਟਲ ਦੇ ਵਿਚ ਤੇ ਉੱਥੇ ਸਾਨੂੰ ਇੱਕ ਰੱਬ ਦਾ ਰੂਪ ਨਜ਼ਰ ਆਉਂਦਾ, ਉਹ ਹੁੰਦਾ ਡਾਕਟਰ। ਹਾਂਜੀ
1: ਜੀ ਬਿਲਕੁਲ।
0: ਤੇ ਡਾਕਟਰ ਸਰਦਾਰ ਜਸਵੀਰ ਸਿੰਘ ਜੀ ਰਿਟਾਇਰ ਸਿਵਲ ਸਰਜਨ ਜਲੰਧਰ ਤੋਂ ਇੱਥੇ ਫੈਮਿਲੀ ਫੰਕਸ਼ਨ ਦੇ ਵਿਚ ਆਏ ਹੋਏ ਨੇ ਸਮੇਤ ਪਰਿਵਾਰ। ਅਸੀਂ ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਦੀ ਤਰਫੋਂ ਜਿਹੜਾ ਹੈ, ਔਰ ਸਰਦਾਰ ਅਜਮੇਰ ਸਿੰਘ ਜੀ ਆਲ ਕਾਇੰਡ ਫਰਨੀਚਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਡਾਕਟਰ ਜਸਵੀਰ ਸਿੰਘ ਜੀ ਸਿਵਲ ਸਰਜਨ ਜਲੰਧਰ ਜੋ ਰਿਟਾਇਰ ਹਨ, ਉਨ੍ਹਾਂ ਦਾ ਇੱਥੇ ਟੋਰਾਂਟੋ ਕੈਨੇਡਾ ਦੇ ਵਿਚ ਸਵਾਗਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਸੁਹਾਵਣੀ ਸ਼ਾਮ ਜਿਹੜੀ ਆ ਉਹ ਸਾਨੂੰ ਜੇ ਸੁਣ ਵੀ ਰਹੇ ਹੋਣਗੇ, ਡਰਾਈਵ ਕਰਦੇ ਹੋਣਗੇ ਤੇ ਆਨੰਦ ਮਾਣ ਰਹੇ ਹੋਣਗੇ ਤੇ ਕੈਨੇਡਾ ਦੇ ਵਿਚ ਉਨ੍ਹਾਂ ਦਾ ਇਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਆਇਆਂ ਨੂੰ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। 15 ਵਰਿਆਂ ਤੋਂ ਅਸੀਂ ਗੁਰੂ ਨਾਨਕ ਮਹਾਰਾਜ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਆ ਰਹੇ ਹਾਂ ਤੇ ਕੱਲ ਸਰਦਾਰ ਕੁਲਬੀਰ ਸਿੰਘ ਹੋਣਾ ਨੇ ਸਾਡੇ ਜੋ ਨਵਾਂ ਸਟੂਡੀਓ ਡਿਕਸੀ ਡਿਊ ਦੇ ਨਜ਼ਦੀਕ ਬਣ ਰਿਹਾ ਹੈ ਉਥੇ ਉਨ੍ਹਾਂ ਨੇ ਸ਼ਿਰਕਤ ਕੀਤੀ, ਗੱਲਾਂ ਬਾਤਾਂ ਹੋਈਆਂ ਤੇ ਵਿਉਂਤਬੰਦੀਆਂ ਹੋਈਆਂ ਨੇ। ਇਸ ਸਾਲ ਵੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਮੌਕੇ ਵਾਲੇ ਦਿਨ ਉਸੇ ਦਿਨ ਹੀ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇਡੀਓ ਥਾਨ ਹੋਣਗੇ। ਜਿਵੇਂ ਕਿ ਕੱਲ ਵੀ ਮੈਂ ਬੇਨਤੀ ਕੀਤੀ ਸੀ ਕਿ ਦੁਆ ਕਰੋ ਕਿ ਸਾਡੇ ਸਾਰੇ ਜਿਹੜੇ ਇਕਵਿਪਮੈਂਟ ਨੇ ਜਲਦੀ ਤੋਂ ਜਲਦੀ ਪਹੁੰਚ ਜਾਣ, ਸਾਡੇ ਜਿਹੜੇ ਟੈਕਨੀਸ਼ੀਅਨ, ਸਾਡੇ ਜਿਹੜੇ ਇੰਜੀਨੀਅਰ ਨੇ ਉਹਨੂੰ ਇੰਸਟਾਲ ਕਰ ਦੇਣ ਤੇ ਅਸੀਂ ਉਸ ਨਵੀਂ ਜਿਹੜਾ ਸਾਡਾ ਸਟੂਡੀਓ ਹੈ ਉਹਦੇ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਆਗਮਨ ਪੁਰਬ ਮੌਕੇ ਰੇਡੀਓ ਥਾਨ ਵੀ ਕਰਾਂਗੇ, ਤੁਹਾਡਾ ਸਵਾਗਤ ਵੀ ਕਰਾਂਗੇ, ਜੀ ਆਇਆਂ ਨੂੰ ਕਰਾਂਗੇ, ਬਾਬਾ ਜੀ ਦਾ ਜਨਮ ਦਿਹਾੜਾ ਆਪਾਂ ਮਨਾਵਾਂਗੇ ਰਲ ਕੇ। ਉਹ ਜਿਹੜਾ ਸਟੂਡੀਓ ਹੈ ਉਹਦੇ ਪਿੱਛੇ ਬਹੁਤ ਵੱਡਾ ਜਿਹੜਾ ਸਭ ਲੋਕ ਅੱਧਾ ਸਟੂਡੀਓ ਅਸੀਂ ਬਣਾਇਆ ਜੂਨੀਅਰ ਦਾ ਤੇ ਅੱਧਾ ਖਾਲੀ ਹੈ, ਉਹਦੇ ਪਿੱਛੇ ਡੌਕ ਵੀ ਹੈ ਤੇ ਉਸ ਡੌਕ ਦੇ ਵਿਚ ਆਪਾਂ ਉਹਨੂੰ ਇਸਤੇਮਾਲ ਕਰਾਂਗੇ। ਜਿਹੜਾ ਰੇਡੀਓ ਥਾਨ ਦੇ ਦਰਮਿਆਨ ਜਿਨ੍ਹਾਂ ਵੀਰਾਂ ਨੇ ਡਰਾਈ ਫੂਡ ਪਹੁੰਚਾਉਣਾ ਹੋਵੇਗਾ ਉਹ ਡਰਾਈ ਫੂਡ ਲੈ ਆਉਣਗੇ, ਜਿਨ੍ਹਾਂ ਨੇ ਰਾਈਟ ਵੇ ਲੰਘਦੇ ਵੜਦੇ ਉੱਥੇ ਆ ਕੇ ਸਾਨੂੰ ਹਾਏ ਹੈਲੋ ਕਹਿਣੀ ਹੋਵੇਗੀ ਉਹ ਵੀ ਆ ਜਾਣਗੇ, ਕਿਸੇ ਨੇ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਹੋਣਗੀਆਂ ਉਹ ਵੀ ਆ ਜਾਣਗੇ ਤੇ ਨਾਲੇ ਜਿਨ੍ਹਾਂ ਨੇ ਰਸੀਦਾਂ ਕਟਾਉਣੀਆਂ ਹੋਣਗੀਆਂ ਉਹ ਰਾਈਟ ਵੇ ਉੱਥੇ ਉਨ੍ਹਾਂ ਦੀ ਟੀਮ ਜਿਹੜੀ ਹੈ ਉਹ ਹੋਵੇਗੀ ਅਤੇ ਉੱਥੇ ਹੀ ਫੂਡ ਡਰਾਈਵ ਵੀ ਕੀਤੀ ਜਾਵੇਗੀ। ਸੋ ਇਹ ਸਰਦਾਰ ਕੁਲਬੀਰ ਸਿੰਘ ਹੋਣਾ ਦੇ ਜਿਹੜਾ ਹੈ ਜੀ ਉਥੋਂ ਵਿਉਂਤਬੰਦੀ ਬਣੀ ਹੈ। ਸੋ ਅਸੀਂ ਤੁਹਾਡਾ ਸਹਿਯੋਗ ਮੰਨਾਂਗੇ, ਤੁਹਾਡਾ ਸਹਿਯੋਗ ਲਵਾਂਗੇ, ਤੁਹਾਡੇ ਕੋਲ ਪਿਆਰ ਲਵਾਂਗੇ, ਤੁਸੀਂ ਹਮੇਸ਼ਾ ਸਾਨੂੰ ਇੱਜ਼ਤ ਮਾਣ ਸਤਿਕਾਰ ਦਿੱਤਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਜੇ ਕਿ ਭਾਵੇਂ ਮੈਂ ਸਵੇਰੇ 10 ਤੋਂ 12 ਇਕੱਲਾ ਪ੍ਰੋਗਰਾਮ ਕਰਦਾ, ਅਰਸ਼ ਸਾਹ ਦਿੰਦੇ ਨੇ, ਅੰਜੂ ਜੀ ਸਾਹ ਦਿੰਦੇ ਨੇ ਪੰਜਾਬ ਤੋਂ, ਚਰਨਜੀਤ ਸਿੰਘ ਜੋਗੀ, ਰੀਮਾ ਗੁਗਲਾਨੀ ਜੀ, ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਾਡੇ 10 ਜਣਿਆਂ ਦੀ ਟੀਮ ਹੈ ਉਹ ਸਾਡੇ ਨਾਲ ਹਾਜ਼ਰ ਹੈ, ਪਰੰਤੂ ਜਿਹੜੇ ਹੋਸਟ ਨੇ ਉਨ੍ਹਾਂ ਦੇ ਵਿਚ ਸ਼ੁਰੂਆਤ ਕਰਤੀ ਹੈ ਜੀ ਸਾਡੇ ਵੀਰ ਪਰਮਜੀਤ ਸਿੰਘ ਬਿਰਦੀ ਅਤੇ ਗੁਰਮਿੰਦਰ ਸਿੰਘ ਆਲੂਵਾਲੇ ਸਾਹਿਬ ਨੇ। ਮੈਂ ਇਨ੍ਹਾਂ ਦੋਨਾਂ ਵੀਰਾਂ ਦਾ ਨਾ ਬਹੁਤ ਦਹਿ ਦਿਲ ਤੋਂ ਧੰਨਵਾਦੀ ਹਾਂ ਕਿ ਇਨ੍ਹਾਂ ਨੇ ਹਿੰਮਤ ਕੀਤੀ ਹੈ। ਸਾਡੇ ਨਾ ਸ਼ਹਿਰ ਦੇ ਵਿਚ ਇਕ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੈ CGMR 1320 AM ਲਈ। ਉਹਦਾ ਇਹ ਹੈ ਕਿ ਜੇ ਗੋਰਾ ਲੈ ਜਾਂਦਾ, ਕਾਲਾ ਲੈ ਜਾਂਦਾ ਤੇ ਸ਼ਾਇਦ ਇੰਨਾ ਬਾਜ਼ਾਰ ਗਰਮ ਨਾ ਹੁੰਦਾ। ਅੰਜੂ ਜੀ
1: ਬਿਲਕੁਲ ਸਹੀ ਗੱਲ ਹੈ,
0: ਜੇ ਕੋਈ ਹੋਰ ਨੀਲਾ ਪੀਲਾ ਲੈ ਜਾਂਦਾ ਤਾਂ ਇਹ ਇੰਨਾ ਨਾ ਗਰਮ ਹੁੰਦਾ। ਇਹ ਰਿਊਮਰਸ ਬਹੁਤ ਉਠਾਏ ਜਾ ਰਹੇ ਨੇ, ਬਹੁਤ ਜਿਹੜਾ ਹੈ ਨਾ, ਮੈਂ ਕਹਿੰਦਾ ਨਾ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ। ਜੇ ਸਤਿਗੁਰ ਨੇ ਇਹ ਦਾਤ ਦਿੱਤੀ ਹੈ ਨਾ, ਦਿੰਦਾ ਦੇ ਲੈਂਦੇ, ਥੱਕ ਪਾਏ ਜੁਗਾ ਜਗੰਤਰ ਖਾਈ ਖਾਏ, ਜੇ ਉਹਨੇ ਸਾਨੂੰ ਇਹ ਚਾਬੀਆਂ ਦੇ ਦਿੱਤੀਆਂ ਨੇ, ਨਹੀਂ ਜੀ ਇਹ ਤਾਂ ਲੀਜ਼ ਤੇ ਆ ਜੀ, ਇਹ ਫਲਾਣਾ ਜੀ, ਇਹ ਚੱਲਣਾ ਨੀ ਜੀ, ਇਹ ਤਾਂ ਬਸ ਜੀ ਤੇ ਕੇਸ ਹੋ ਗਏ ਜੀ, ਇਹਨੂੰ ਆਹ ਹੋ ਗਿਆ ਜੀ, ਇਹਨੂੰ ਉਹ ਹੋ ਗਿਆ। ਭਾਈ ਜਿਨ੍ਹਾਂ ਨੇ ਕਰਨੇ ਆ ਉਹ ਆਪਣਾ ਰਾਂਝਾ ਰਾਜੀ ਕਰਨ, ਸਾਡੇ ਵਕੀਲ ਉਹਦਾ ਜਵਾਬ ਦੇਣਗੇ, ਉਨ੍ਹਾਂ ਨੂੰ ਆਪਣਾ ਹੱਕ ਹੈ। ਜੇ ਲੱਗਦਾ ਕਿਸੇ ਨੂੰ ਕੋਈ ਪ੍ਰੋਬਲਮ ਆ, ਇਸ਼ੂ ਹੋਵੇਗਾ, ਅਸੀਂ ਆਪਣੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ, ਜਿਹੜਾ ਕੈਨੇਡੀਅਨ ਬ੍ਰੌਡਕਾਸਟ ਦੇ ਮੁਤਾਬਕ ਕੱਲਾ ਕੱਲਾ ਪੇਪਰ ਜਿਹੜਾ ਹੈ ਜੀ ਉਨ੍ਹਾਂ ਨੂੰ ਦਿੱਤਾ, ਇਹ ਕੋਈ ਨਵਾਂ ਲਾਇਸੈਂਸ ਨਹੀਂ ਲੈ ਰਹੇ, 70 ਸਾਲ ਪੁਰਾਣਾ ਚੈਨਲ ਹੈ, ਅਸੀਂ ਟੇਕ ਓਵਰ ਕਰ ਰਹੇ ਹਾਂ ਇਹਦਾ ਲਾਇਸੈਂਸ ਸਟੇਸ਼ਨ ਨਾਲ। ਜੋ ਬਿਡਿੰਗ ਬਹੁਤ ਸਾਰਿਆਂ ਨੇ ਪਾਈ ਸੀ ਜੀ, ਲਿਸਟ ਹੈ ਸਾਡੇ ਕੋਲ ਬਿਡਿੰਗ ਪਾਉਣ ਵਾਲਿਆਂ ਦੀ ਲਿਸਟ ਹੈ, ਉਹਨਾਂ ਨੇ ਰੇਟ ਵੀ ਵਧਾਏ। ਚਲੋ ਸਮ ਹੋ ਸਾਡੀ ਕਿਸਮਤ ਸੀ, 30 ਸਾਲ ਤੋਂ 3 ਦਹਾਕੇ ਤੋਂ ਮੈਂ ਇੱਥੇ ਕੰਮ ਕਰ ਰਿਹਾ ਸੀ, ਮੈਨੂੰ ਇਹ ਮਾਣ ਮਿਲ ਗਿਆ ਕਮਿਊਨਿਟੀ ਦਾ। ਇੱਕ ਵਾਹਿਦ ਸ਼ੋਅ ਹੁੰਦਾ ਸੀ ਰਾਤ ਨੂੰ 9 ਤੋਂ 11, ਕੱਲਾ ਇੱਕੋ ਸ਼ੋਅ ਹੁੰਦਾ ਸੀ, ਬਾਅਦ ਦੇ ਵਿੱਚ ਪੰਜਾਬੀ ਸ਼ੋਅ ਆਏ ਨੇ। ਰਾਤ ਕਿੰਨੇ ਵਰੇ ਕਿੰਨੇ ਸਾਲ 9 ਤੋਂ 11 ਅਸੀਂ, ਮੀਂਹ ਜਾਵੇ ਹਨੇਰੀ ਜਾਵੇ ਝੱਖੜ ਝੋਲਦੇ ਹੋਣ, ਆਪਣੇ ਬੱਚਿਆਂ ਦੇ ਜਨਮ ਦਿਨ, ਆਪਣੀ ਫੈਮਿਲੀ ਦੀ ਕੋਈ ਐਨਵਰਸਰੀ, ਮਰਨ ਜੰਮਣ, ਅਸੀਂ ਉਹ ਛੱਡ ਕੇ ਵੀ ਸ਼ੋਅ ਕੀਤੇ। ਪਰ ਸਤਿਗੁਰ ਨੇ ਕਿਰਪਾ ਕੀਤੀ ਹੈ, ਉਹ ਇਹ ਝੋਲੀ ਸਾਡੀ ਦੇ ਵਿੱਚ ਪੈ ਗਿਆ। ਮੈਂ ਸਮਝਦਾ ਕਿ ਇਹ ਇੱਕ ਦਾਤ ਹੈ ਉਹਦੀ। ਸੋ ਕਹਾਵਤ ਹੈ ਕਿ ਮਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਜੇ ਉਸ ਰੱਬ ਨੂੰ ਚਾਹਿਆ ਤੇ ਇਹ ਰੱਬ ਨੇ ਬੰਦ ਕਰਨਾ ਹੋਇਆ ਤੇ ਇਹਨੇ ਕੱਲ ਨੀ ਉਹਨੇ ਹੁਣੇ ਕਰ ਦੇਣਾ। ਬੰਦੇ ਦੇ ਹੱਥ ਵਸ ਕੋਈ ਨੀ। ਮੈਂ ਕਹਿੰਦਾ ਦੁਨੀਆਂ ਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਹੈ ਕਿ ਡੈਮੋਕਰੇਸੀ ਹੋਣੀ ਬੜੀ ਜ਼ਰੂਰੀ ਹੈ, ਤੇ ਜੇਕਰ ਕਾਨੂੰਨ ਨਾ ਹੋਣ, ਨਿਜ਼ਮ ਨਾ ਕਿਸੇ ਦੇਸ਼ ਦੇ ਹੋਣ, ਤੇ ਕਾਨੂੰਨ ਨਾ ਹੋਵੇ, ਪੁਲਿਸ ਨਾ ਹੋਵੇ, ਫੋਰਸ ਨਾ ਹੋਵੇ, ਤਾਂ ਬੰਦਾ ਤਾਂ ਬੰਦੇ ਨੂੰ ਜੀ ਨਾ ਦੇਵੇ। ਬੰਦਾ ਤਾਂ ਬਗਿਆੜ ਬਣਿਆ ਫਿਰਦਾ, ਬੰਦਾ ਤਾਂ ਕਹਿੰਦਾ ਕਿ ਮੈਂ ਹੀ ਹਾਂ, ਬੰਦਾ ਤਾਂ ਮੋਢਿਆਂ ਤੋਂ ਥੁੱਕਦਾ, ਚਾਰ ਪੈਸੇ ਆ ਜਾਂਦੇ, ਕਹਿੰਦਾ ਮੈਂ ਹੀ ਹਾਂ। ਪਰ ਉਹਦੇ ਕਰਕੇ ਨਾ ਬਹਿ ਕਹਿੰਦਾ ਕਿ ਜਿਨ੍ਹਾਂ ਨੇ ਵਿਧਾਨ ਬਣਾਏ ਨੇ, ਕੁਦਰਤ ਨੇ ਬਹੁਤ ਵਧੀਆ ਉਹਨਾਂ ਨੂੰ ਗਿਆਨ ਦਿੱਤਾ ਕਿ ਨਹੀਂ ਵੀ ਬੰਦੇ ਨੂੰ ਬੰਦੇ ਚ ਜਿਹੜਾ ਹੈ ਕੰਟਰੋਲ ਚ ਰੱਖਣ ਵਾਸਤੇ ਨਿਜ਼ਮ ਹਰ ਦੇਸ਼ ਦੇ ਨੇ। ਹਾਂ ਜੀ, ਅਸੀਂ ਕੋਈ ਨਿਜ਼ਮ ਭੰਗ ਕੀਤੇ ਹੋਣਗੇ ਤਾਂ ਜ਼ਰੂਰ ਸਾਨੂੰ ਪਨਿਸ਼ਮੈਂਟ ਮਿਲਣੀ ਵੀ ਚਾਹੀਦੀ ਹੈ, ਅਸੀਂ ਕਿਹੜਾ ਕੋਈ ਉੱਤੋਂ ਉਤਰੇ ਹਾਂ। ਪਰ ਗੱਲ ਇਹ ਕਿ ਇਹਨਾਂ ਦੋਨਾਂ ਵੀਰਾਂ ਤੇ ਮੈਂ ਗੱਲ ਲੈ ਕੇ ਆ ਰਿਹਾ ਕਿ ਰਿਊਮਰਾਂ ਦਾ ਬਾਜ਼ਾਰ ਬਹੁਤ ਗਰਮ ਹੈ। ਕੋਈ ਨੀਲਾ ਪੀਲਾ ਚਿੱਟਾ ਕਾਲਾ ਲੈ ਜਾਂਦਾ, ਗੋਰਾ ਲੈ ਜਾਂਦਾ, ਕੋਈ ਹੋਰ ਲੈ ਜਾਂਦਾ, ਫਿਰ ਤਾਂ ਕੋਈ ਗੱਲ ਨਹੀਂ ਸੀ, ਅੱਛਾ ਸੀਜੀਐਮਆਰ ਲੈ ਗਏ ਜੀ। ਪਰ ਜੇ ਚਾਵਲੇ ਕੋ ਆ ਗਿਆ ਤੇ ਹਾਏ ਚਾਵਲਾ ਲੈ ਗਿਆ, ਇਹ ਤਾਂ ਕੋਈ ਚੱਲਣਾ ਨਹੀਂ ਜੀ, ਇਹ ਚਲਾ ਕਿਵੇਂ ਲਵੇਗਾ ਜੀ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿੱਦਣ 2 ਘੰਟੇ ਪ੍ਰੋਗਰਾਮ ਕੀਤਾ ਸੀ ਨਾ ਮੈਂ, ਉਦਣ ਵੀ ਇਹੀ ਗੱਲ ਹੋਈ ਸੀਗੀ ਵੀ ਇਹਨਾਂ ਕੋਲ ਚੱਲਣਾ ਨਹੀਂ ਆ, ਇਹ ਚਲਾ ਕਿੱਦਾਂ ਲਊਗਾ। ਰੇਡੀਓ ਤੇ ਵੀ ਬੋਲਿਆ ਗਿਆ ਸੀਗਾ, ਮੈਂ ਉਸ ਸ਼ਖਸੀਅਤ ਦਾ ਨਾਂ ਨਹੀਂ ਲੈਂਦਾ, ਤੇ ਮੈਂ ਰੇਡੀਓ ਤੇ ਸ਼ਾਮ ਨੂੰ ਕਿਹਾ ਸੀਗਾ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਪਿਆਰ ਮੁਹੱਬਤ ਸਤਿਕਾਰ ਸਾਨੂੰ ਸਰੋਤਿਆਂ ਨੇ, ਸਾਡੇ ਬਿਜ਼ਨਸਮੈਨਾਂ ਨੇ ਦਿੱਤਾ ਹੈ, ਅਗਾਂਹ ਵੀ ਉਹਨਾਂ ਤੋਂ ਉਮੀਦ ਹੈ ਤੇ ਆਸ ਹੈ ਕਿ ਇਹ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਸਵੇਰੇ ਸ਼ਾਮ ਅਰਦਾਸ ਕਰੀ ਦੀ ਹੈ, ਤੁਸੀਂ ਵੀ ਅਰਦਾਸ ਕਰਿਆ ਕਰੋ, ਬੇਨਤੀ ਕਰਿਆ ਕਰੋ ਕਿ ਸਤਿਗੁਰੂ ਜੋ ਦਿੱਤਾ ਹੈ ਤੇਰਾ ਬਹੁਤ ਬਹੁਤ ਧੰਨਵਾਦ, ਬਸ ਉਹਨੂੰ ਹੰਡਾਉਣ ਦਾ ਮੌਕਾ ਦੇਵੀਂ। ਇਸ ਸੰਸਾਰ ਦੇ ਵਿੱਚ ਚੰਗੀ

0: ਉਹਨਾਂ ਕਿਹਾ ਅਸੀਂ ਏਡਾ ਵੱਡਾ ਇਹ ਉਪਰਾਲਾ ਕੀਤਾ ਸਤਿਗੁਰ ਨੇ ਕਿਰਪਾ ਕੀਤੀ ਹੈ ਕਦੇ ਸੋਚਿਆ ਨਹੀਂ ਸੀ ਬਹੁਤ ਵੱਡਾ ਮੇਰੇ ਵਾਸਤੇ ਮੇਰੇ ਪਰਿਵਾਰ ਵਾਸਤੇ ਬਹੁਤ ਵੱਡਾ ਇਹ ਕਦਮ ਚੁੱਕ ਲਿਆ ਤੁਹਾਡੇ ਪਿਆਰ ਮੁਹੱਬਤ ਤੁਹਾਡੇ ਸਹਿਯੋਗ ਸਦਕਾ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਮੈਨੂੰ ਬਹੁਤ ਸਾਰੇ ਪੈਸਿਆਂ ਦੀ ਆਫਰ ਆਈ ਹੈ ਮੈਂ ਸਰਦਾਰ ਸੰਸਾਰ ਸਿੰਘ ਰਾਏ ਹੋਣਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਕਹਿੰਦੇ 19,000 ਦਾ ਚੈੱਕ ਚਾਵਲਾ ਪਿਆ ਲੈ ਜੀ ਉਹਨਾਂ ਨੇ ਜਦੋਂ ਚਾਵਲਾ ਕਿਹਾ ਤਾਂ ਇੱਜ਼ਤ ਮਾਣ ਵਾਲੀ ਗੱਲ ਆਈ ਕਿ ਰਾਏ ਸਾਹਿਬ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੁਸੀਂ ਜੋ ਬੋਲ ਸ਼ਬਦ ਮੇਰੇ ਕੰਨਾਂ ਚ ਵਾੜੇ ਨੇ ਨਹੀਂ ਪੈਸਾ ਨਹੀਂ ਚਾਹੀਦਾ ਤੁਹਾਡਾ ਸਤਿਕਾਰ ਚਾਹੀਦਾ ਤੁਹਾਡੇ ਕੋਲੋਂ ਜੇ ਹਾਂ ਬਿਜ਼ਨਸ ਹੈ ਕਿਸੇ ਰੇਡੀਓ ਬਿਜ਼ਨਸ ਹੈ ਤੁਹਾਡਾ ਕੋਈ ਉਹਦਾ ਮੈਂ ਰੇਡੀਓ ਤੇ ਐਡਵਰਟਾਈਜ਼ਮੈਂਟ ਕਰਕੇ ਪੈਸੇ ਲਵਾਂਗਾ ਉਹ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਉਹ ਲਵਾਂਗਾ ਨਾ ਮੰਦਰ ਕੋਲ ਲਿਆ ਨਾ ਗੁਰਦੁਆਰੇ ਕੋਲ ਲਿਆ ਮਸਜਿਦ ਕੋਲ ਲਿਆ ਨਾ ਚਰਚ ਕੋਲ ਲਿਆ ਨਾ ਕਿਸੇ ਧਾਰਮਿਕ ਸੰਸਥਾ ਕੋਲ ਲਿਆ ਨਾ ਖੇਡ ਕਲੱਬਾਂ ਕੋਲ ਲਿਆ ਇਹਦੇ ਬਾਵਜੂਦ ਪਖੰਡੀ ਬਾਬਿਆਂ ਦੀਆਂ ਐਡਾਂ ਲਾ ਕੇ ਵੀ ਲੋਕਾਂ ਨੇ ਲੱਖਾਂ ਡਾਲਰ ਕਮਾਏ ਨੇ ਅਸੀਂ ਉਹਨਾਂ ਤੇ ਥੁੱਕਿਆ ਵੀ ਨਹੀਂ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਕੋਈ ਮਾੜੀ ਮੋਟੀ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਉਹਨਾਂ ਦੀਆਂ ਐਡਾਂ ਵੀ ਬੰਦ ਕੀਤੀਆਂ ਨੇ ਇਹਦੇ ਬਾਵਜੂਦ ਵੀ ਸਤਿਗੁਰ ਨੇ ਕਿਰਪਾ ਕੀਤੀ ਹੈ ਜੇ ਇਹ ਚਾਵਲੇ ਕੋ ਆ ਗਿਆ ਤੇ ਹਾਏ ਚਾਵਲੇ ਕੋ ਚਲ ਗਿਆ ਇਹ ਮਨ ਚੋਂ ਕੱਢੋ ਇਹ ਹੁਣ ਚੱਲ ਪੈਣਾ ਚਲੋ ਜੇ ਡਿੱਚਣਾ ਆਉਣਗੀਆਂ ਤੇ ਸਾਡਾ ਸਤਿਗੁਰੂ ਜਿਹੜਾ ਇਹਦੇ ਅੱਗੇ ਅਰਦਾਸ ਕਰਦੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਪਰਸੋਂ ਨਹੀਂ ਤੇ ਨਰਸੋਂ ਇਹਨੇ ਰਿੜ ਤੇ ਪੈਣਾ ਹੀ ਹੈ ਤੇ ਬਿਰਦੀ ਸਾਹਿਬ ਤੇ ਆਲੂ ਵਾਲੇ ਸਾਹਿਬ ਕੱਲ 12 ਵਜੇ ਲੈ ਕੇ 1 ਵਜੇ ਤੱਕ ਸ਼ੋਅ ਤੁਹਾਡੇ ਲੈ ਕੇ ਹਾਜ਼ਰ ਹੋਣਗੇ ਇੱਕ ਸਾਡੇ ਲਿਸਨਰ ਨੇ ਮੈਂ ਉਹਨਾਂ ਭੈਣ ਜੀ ਉਹਨਾਂ ਦਾ ਵੀ ਹਮੇਸ਼ਾ ਦਿਲ ਜਿੱਤ ਲਿਆ ਉਹਨਾਂ ਨੇ ਕਹਿੰਦੇ ਵੀਰੇ ਬਿਜ਼ਨਸ ਤਾਂ ਨਹੀਂ ਹੈਗਾ ਪਰ ਮੈਂ ਤੇ ਮੇਰੇ ਧਰਮਪਤੀ ਨੇ ਇੱਕ ਮਨ ਚ ਬਣਾਇਆ ਕਿ ਚਾਵਲੇ ਦੀ ਮਦਦ ਕਰਨੀ ਹੈ ਕਿੰਨੇ ਕੁ ਪੈਸੇ ਚਾਹੀਦੇ ਆ ਉਦਾਸ ਨਾ ਹੋਇਓ ਮੈਂ ਉਹਨਾਂ ਨੂੰ ਵੀ ਕਹੇ ਭੈਣ ਜੀ ਪੈਸੇ ਨਹੀਂ ਲੈਣੇ ਪੈਸੇ ਲੈ ਲਏ ਫਿਰ ਚਾਵਲਾ ਖਤਮ ਫਿਰ ਚਾਵਲੇ ਕੋਈ ਗੱਲ ਹੀ ਨਹੀਂ ਹੋਣੀ ਕੋਈ ਨਾ ਰੇਡੀਓ ਥਾਨ ਕਰਨਾ ਇਹ ਤਹਈਆ ਹੀ ਕੀਤਾ ਹੈ 3 ਦਹਾਕਿਆਂ ਤੋਂ ਨਾ ਰੇਡੀਓ ਥਾਨ ਕਰਨਾ ਨਾ ਫੰਡ ਰੇਜ਼ ਕਰਨਾ ਜਿੰਨਾ ਚਿਰ ਚੱਲਣਾ ਸਤਿਗੁਰ ਨੇ ਆਪੇ ਹੀ ਚਲਾਉਣਾ ਮਿਹਨਤ ਨਾਲ ਤੁਹਾਡੀ ਐਡਵਰਟਾਈਜ਼ਮੈਂਟ ਦੀ ਕਮਾਈ ਦੇ ਵਿੱਚੋਂ ਉਹ ਦਾਲ ਫੁਲਕਾ ਜਿਹੜਾ ਚੱਲਣਾ ਬਾਕੀ ਪੈਸਾ ਕਿਸੇ ਕੋਲ ਕੈਸ਼ ਨਹੀਂ ਲੈਣਾ ਹਾਂ ਹੁਧਾਰ ਸੁਧਾਰ ਤੇ ਚੱਲਦੇ ਰਹਿੰਦੇ ਦੁਨੀਆਂ ਦੇ ਉੱਤੇ ਵਪਾਰ ਚੱਲਦੇ ਰਹਿੰਦੇ ਦੁਨੀਆਂ ਦੇ ਉੱਤੇ ਕੋਈ ਹਸਨਗਦੀ ਚੱਲਦੀ ਰਹਿੰਦੀ ਹੈ ਕੋਈ ਕਿਸੇ ਦੀ ਮਦਦ ਕਰਦਾ ਕੋਈ ਕਿਸੇ ਦੀ ਮਦਦ ਕਰਦਾ ਕਿਸੇ ਵੇਲੇ ਕੋਈ ਕੀ ਪਾਉਂਦਾ ਕੋਈ ਕਤੀ ਪਾਉਂਦਾ ਉਹ ਦੈਟਸ ਅ ਡਿਫਰੈਂਟ ਸਟੋਰੀ ਤੇ ਉਸ ਭੈਣ ਜੀ ਦਾ ਵੀ ਧੰਨਵਾਦ ਤੇ ਰਾਏ ਸਾਹਿਬ ਤੁਹਾਡਾ ਵੀ ਧੰਨਵਾਦ ਦਿਲ ਜਿੱਤਿਆ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਸਪੋਰਟ ਕਰਨ ਵਾਸਤੇ ਸਾਡੀ ਬਾਂਹ ਫੜੀ ਉਹਨਾਂ ਦਾ ਹਮੇਸ਼ਾ ਹੀ ਧੰਨਵਾਦ ਤੇ ਰਿਊਮਰਸ ਤੋਂ ਮੈਂ ਉਦਣ ਵੀ ਕਿਹਾ ਸੀ ਬੱਚੋ ਸਾਵਧਾਨ ਰਹੋ ਸੁਚੇਤ ਰਹੋ ਕਿਉਂਕਿ ਤੁਹਾਡੀ ਆਜ਼ਾਦੀ ਤੁਹਾਡੀ ਨੱਕ ਦੀ ਸਿਹਤ ਤੱਕ ਹੈ ਉਦੋਂ ਬਾਅਦ ਦੂਜੇ ਦੀ ਆਜ਼ਾਦੀ ਵੀ ਸ਼ੁਰੂ ਹੁੰਦੀ ਹੈ ਹਿੰਦੀ ਸਮਾਚਾਰ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਇਸ ਪ੍ਰਕਾਰ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
2: प्रोग्राम टीवी प्रोग्राम रंगला पंजाब में आपकी होस्ट एंड दोस्त अंजू सिक्का आपकी खिदमत में सबसे पहले आज की वेदर रिपोर्ट टेम्परेचर राइट नाउ इज 15 डिग्री सेंटीग्रेड कल का हाईएस्ट 17 होगा लोवेस्ट 8 डिग्री क्लाउडी डे खबरों की सुर्खियां आप सबकी खिदमत में कल की खबरों में आपने सुनाया था क्रिस्टा पाइक जिसको अमेरिका में 2 बार लीथल इंजेक्शन देना था लेकिन उसके बावजूद भी वो सर्वाइव कर गई इस वक्त वो वेंटिलेटर पे है और बेहोश है और कल आपने सबने सुनाई था इनके साथ 2 बार जो इन्होंने काफी साल पहले करीब 1995 में अपने ही मित्र की हत्या करने का जहां पे आरोप था तो इनको 200 साल में पहली बार अमेरिका में एग्जीक्यूशन यानी कि डेथ के सेंटेंस मिला था क्विबेक क्लास एक्शन है एक कंपनी के ऊपर दैट इज ड्रिस्कोल्स बेरीज उनका कहना है कि कैनेडियन केमिकल लिमिट्स से ज्यादा मात्रा में केमिकल्स हैं इनकी बेरीज के ऊपर जिसकी वजह से इनको लीगली लॉसूट इनके ऊपर है रेडियो सिग्नल प्राप्त किए गए हैं पहली बार फ्रॉम अ प्लैनेट जो कि सोलर सिस्टम से हमारे बाहर का है जी हां डिस्कवरी हुई है और नया पेपर इस वक्त पब्लिकेशन के लिए बिल्कुल तैयार है फॉर अ जर्नल जहां पे 63 light years फ्रॉम अर्थ देखा गया कि वहां पे रेडियो सिग्नल्स बरामद हुए हैं एक्सटॉर्शंस फायर बॉम्बिंग्स शूटिंग्स इसके तहत 5 लोगों को जो कि फॉरेन नेशनल्स हैं उनको अरेस्ट किया गया आरसीएमपी ने आज इस बात का खुलासा किया है सुप्रिंटेंडेंट अम दुसान जो कि लैंगले में है ब्रिटिश कोलंबिया में उन्होंने शुक्रवार को इन्वेस्टिगेशन के तहत कहा कि इसके तहत जो कि जून 2025 में एक डीलरशिप थी ऑटो डीलरशिप जिसमें कि वो पुलिस के पास पहुंची कि हमें बहुत धमकी भरे मैसेजेस आ रहे हैं थ्रेट्स आ रहे हैं एक्सटॉर्शन के मैसेजेस आ रहे हैं क्रिमिनल्स डिमांड करते थे शूटिंग के बाद बहुत ही बड़ी रकम तो इसके तहत 5 लोगों को गिरफ्तार किया गया है जो कि साउथ एशियन कम्युनिटी से और इन सबकी उम्र लगभग 20 साल के आसपास बताई जा रही है स्नो बर्ड्स अगर कैनेडा से अमेरिका की तरफ जा रहे हैं तो फिर अब ट्रैवलर्स को एक चेताया जा रहा है कि पैकिंग जब आप करते हैं तो मेड इन कैनेडा कैनेडियन ओरिजिन प्रोडक्ट्स को पैक करने से थोड़ी मनाही रखें کیونکہ اس وقت جیسا کہ آپ نے جانا

0: ये पहले भी कनेडियन एसोसिएशन स्नोबर्ड्स की जो है कि जब डोनाल्ड ट्रंप के बैन के बाद से एक ट्रक था जो कि कनेडियन अल्कोहल डेयरी प्रोडक्ट्स का था और जो कि अपने ही न्यू ब्रांसविक के आइलैंड में जा रहा था उसको रोक दिया गया। इसके साथ ही साथ पैसेंजर जिसने मदद की थी फ्लाई दुबई प्लेन में, और इसमें कहा जा रहा है कि उसने अब बताया कि उसने जो भी सीखा था कनेडियन टीवी एक रियलिटी शो में देखा था और सीखा था कि प्लेन जब हाईजैक हो रहा हो तो कैसे उसको मदद करनी चाहिए पायलट्स को और डिफरेंट क्रू पैसेंजर्स को। एक 12 साल के लड़के को अस्पताल भर्ती कराया गया है मिड टाउन, उसमें व्हीकल से एक्सीडेंट होने की वजह से, और साथ ही एक व्यक्ति की तलाश है, उसने सेक्सुअली असॉल्ट किया एक औरत को स्कार्बरो में। टोरंटो के व्यक्ति को अरेस्ट किया गया, ब्रेकिंग हुई थी वेस्टर्न एरिया में। ब्रैम्पटन के एक व्यक्ति के ऊपर इल्जाम है कि वो ऑपरेट कर रहा है 2 इलेक्ट्रिकल कॉन्ट्रैक्टिंग बिजनेसेस, हालांकि उसके पास कोई प्रॉपर लाइसेंस ही नहीं है इसके लिए। और इसके साथ ही साथ बर्लिंगटन का एक मैंशन है, बहुत ही बड़ा महल नुमा घर जो कि बैक करता है लेक ऑन्टेरियो को। कहा जा रहा है घर इतना खूबसूरत है कि उस घर वालों को मालिकों को कहीं रिजॉर्ट में जाने की जरूरत ही नहीं है। टोरंटो का एक मेयरल कैंडिडेट है, नाम है क्रिस अलेक्जेंडर। उनका कहना है कि वो बन जाते अगर मेयर तो वो शुरू करेंगे कंस्ट्रक्शन 3000 नए अफोर्डेबल घरों की नेक्स्ट ईयर। ओशवा के एक व्यक्ति को चार्ज किया गया फ्रॉड के केस में, जिसमें कि उसने एक बुजुर्ग औरत को $400,000 का चकमा लग दिया है। बॉनी क्रॉम्बी का कहना है कि उसको मिल रही है ऑनलाइन थ्रेट्स, पील पुलिस इसकी इन्वेस्टिगेशन में लगी हुई है। नायग्रा फॉल्स दोनों तरफ अमेरिकन बॉर्डर के इधर और कनेडियन की तरफ भी बिल्कुल भी उनको कहते हैं कि ट्रेड वॉर पे जहां चल रहा है, दोनों ही मुल्कों में कुछ थोड़ा सा अनदेखी सी चल रही है, लेकिन वो लोग सेलिब्रेट करने जा रहे हैं जेस्चर ऑफ गुडविल। दोनों ही तरफ नाइटली फायरवर्क्स और डिस्प्ले होंगे ब्यूटीफुल कलर्स ऑफ रेड एंड व्हाइट एंड ब्लू सैटरडे नाइट को बताया जा रहा है। इसके साथ ही साथ स्टीफन हार्पर एक्स प्राइम मिनिस्टर टू कैनेडा, उनका कहना है कि अल्बर्टा अगर सेपरेट हो जाता है कैनेडा से तो कोई भी कनाडा को या फिर उनको कोई फायदा नहीं होगा। एक ब्रेकिंग न्यूज है, फ्लाई दुबई अटैक का जो सस्पेक्ट है उसको पहले भी किसी और एयरलाइन में काम करता था जहां से उसको हटाया गया था, क्योंकि उसके व्यूज बहुत ही एक्सट्रीमिस्ट व्यूज थे और इस वजह से उसको उस जॉब से भी पहले निकाला गया था। यह था खबरों का बुलेटिन आप सबकी खिदमत में, देख रहे हैं आप सुन रहे हैं रेडियो प्रोग्राम रंगला पंजाब में, आपकी होस्ट एंड दोस्त अंजू सिक्का।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਐਨੀ ਮੂਮੈਂਟ ਸਾਡੇ ਨਾਲ ਜੁੜ ਜਾਣਗੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਫਰੋਮ ਪੰਜਾਬ। ਪ੍ਰੋਗਰਾਮ ਦਾ ਹਿੱਸਾ ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਫੇਅਰ ਪ੍ਰਾਈਜ ਟਰੱਕ ਇੰਜਨ ਟਰਾਂਸਮਿਸ਼ਨ ਰੀਬੈਲਟ ਅਤੇ ਰਿਪੇਅਰ, ਡੀਪੈਪ ਕਲੀਨਿੰਗ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ A-Z ਟਰੱਕਾਂ ਦੀ ਮੁਰੰਮਤ ਕਰਾਉਣ ਵਾਸਤੇ 14 ਸਾਲ ਤੋਂ ਉੱਤੇ ਦਾ ਐਕਸਪੀਰੀਅੰਸ ਹੈ ਵੀ ਸੁੱਖਾ ਢੇਸੀ ਤੇ ਹੈਪੀ ਬੜਿਆਲ ਜੀ ਨੂੰ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਜੁਟ ਨੰਬਰ 5647497957 ਤੇ ਕਾਲ ਕਰੋ। ਤਾਜ਼ੀਆਂ ਸਬਜ਼ੀਆਂ ਦੇ ਸ਼ੌਕੀਨਾਂ ਵਾਸਤੇ ਕੈਲਡਨ ਸਬਜ਼ੀ ਫਾਰਮ ਹੈ ਜਿੱਥੇ ਆਪਣੇ ਖੇਤਾਂ ਦੇ ਵਿਚ ਉਹ ਸਾਰਾ ਪਰਿਵਾਰ ਮਿਹਨਤ ਕਰਕੇ ਮਿੱਟੀ ਨਾਲ ਮਿੱਟੀ ਹੋ ਕੇ ਤੁਹਾਡੇ ਵਾਸਤੇ ਇਹ ਸਬਜ਼ੀਆਂ ਉਗਾਉਂਦੇ ਨੇ, ਜਿਨ੍ਹਾਂ ਦੇ ਵਿਚ ਮਿੱਟੀ ਲੱਗੀਆਂ ਮੂਲੀਆਂ ਵੀ ਲੈ ਕੇ ਆ ਸਕਦੇ ਘਰੇ ਧੋ ਲਿਓ। ਆਪਾਂ ਖੇਤਾਂ ਚ ਪੁੱਟਦੇ ਹੁੰਦੇ ਮਿੱਟੀ ਲੱਗੀ ਹੁੰਦੀ ਸੀ ਨਾ, ਕਿਉਂ ਜੀ?
0: ਜੀ ਮੂਲੀਆਂ ਬਹੁਤ ਵਧੀਆ।
1: ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਛੋਟੀ ਛੋਟੀ ਸ਼ਿਮਲਾ ਮਿਰਚਾਂ, ਵੱਡੀਆਂ ਸ਼ਿਮਲਾ ਮਿਰਚਾਂ, ਹਰ ਤਰ੍ਹਾਂ ਦੇ ਸਬਜ਼ੀਆਂ ਦੇ ਨਾਲ ਟਮਾਟਰ ਅਤੇ ਉਹਨਾਂ ਦੀਆਂ ਤੁਸੀਂ ਖੇਤਾਂ ਵਿਚ ਉਗਾਈਆਂ ਛਲੀਆਂ ਵੀ ਲੈ ਸਕਦੇ ਹੋ। ਮੂਲੀਆਂ 7.5 ਡਾਲਰ ਦੀਆਂ 5 ਨੇ। ਐਗ ਪਲਾਟ ਜਿਹਨੂੰ ਬਲੈਕ ਬਿਊਟੀ ਕਹਿੰਦੇ ਨੇ ਅਜੇ ਵੀ ਡਾਲਰ ਦਾ ਤੇ ਸਾਗ ਸਪੈਸ਼ਲ ਰੇਟ ਤੇ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਕੱਚ ਦੇ, ਲੂਣ ਘੋਟ ਨਾ ਲੈਣਾ ਉਹ ਵੀ ਮਿਲ ਜਾਵੇਗਾ ਮਿੱਟੀ ਦਾ। ਫੋਲਰੀਡਾ ਜਾਂ ਫੋਲਡਿੰਗ ਬੈੱਡ, ਨਵਾਰੀ, ਪਲੰਘ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ, ਬਣਿਆ ਬਣਾਇਆ ਗੰਦਲਾਂ ਵਾਲਾ ਜਾਂ ਘਰ ਲਿਆ ਕੇ ਬਣਾਉਣਾ ਤੁਹਾਡੀ ਮਰਜ਼ੀ ਹੈ। 12050 ਏਅਰਪੋਰਟ ਰੋਡ, 1205 ਏਅਰਪੋਰਟ ਰੋਡ ਐਟ ਮੇਫੀਲਡ, ਨੰਬਰ 905-840-9000।
0: ਜੀ ਸੰਧੂ ਡੈਂਟਿਸਟਰੀ 2 ਲੋਕੇਸ਼ਨ ਦੇ ਗੋਰ ਇਬਨਜ਼ਰ ਲੋਕੇਸ਼ਨ ਐਟ 4550 ਇਬਨਜ਼ਰ ਰੋਡ ਬ੍ਰੈਮਟਨ ਅਤੇ ਦੂਜੀ ਲੋਕੇਸ਼ਨ ਸ਼ਾਲੇ ਲੋਕੇਸ਼ਨ 510 ਸ਼ਾਲੇ ਬੁਲੇਵਾਰਡ ਇਨ ਬ੍ਰੈਮਟਨ। ਕਿਸੇ ਪ੍ਰਕਾਰ ਦਾ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਇਮਪਲਾਂਟਸ, ਗਮ ਸਰਜਰੀਜ਼, ਡੈਂਚਰਸ, ਉਲਟਨਾਲ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ, ਨੰਬਰ ਟੂ ਕਾਲ 9054558585। ਚਲੋ ਚਲਦੇ ਆ ਤੁਹਾਨੂੰ ਲੈ ਕੇ ਅਸੀਂ ਸੀਕੇ ਲਿਕੁਇਡੇਸ਼ਨ। ਤੁਸੀਂ ਸੁਣਿਆ ਹੀ ਕਿ ਇਹ ਤਾਂ ਬਹੁਤ ਹੀ ਵਧੀਆ ਨੇ ਜੀ। 31 ਮੈਲਨੀ ਡਰਾਈਵ ਤੇ ਸਟੀਲ ਦੇ ਇੰਟਰਸੈਕਸ਼ਨ ਤੇ ਬ੍ਰੈਮਟਨ ਵਿਖੇ ਸਥਿਤ ਸੀਕੇ ਲਿਕੁਇਡੇਸ਼ਨ ਬਈ ਬਹੁਤ ਹੀ ਕਮਾਲ ਦੀ ਸੇਲ ਹੈ। 16 ਪੀਸਿਸ ਆ ਡਿਨਰ ਸੈਟ ਓਨਲੀ ਫਾਰ ਜੋ ਕਿ $70 ਦਾ ਸੀ, ਤੁਹਾਨੂੰ ਮਿਲ ਰਿਹਾ $35 ਓਨਲੀ, 50% ਡਿਸਕਾਊਂਟ ਹੈ। ਰੇਡੀਓਜ਼ ਬੇਹੱਦ ਖੂਬਸੂਰਤ, ਗਿਫਟ ਲਈ ਬਹੁਤ ਹੀ ਵਧੀਆ ਆਈਟਮਸ ਨੇ ਜੀ, $100 ਤੇ ਤੁਹਾਨੂੰ 5 ਮਿਲ ਰਹੇ ਨੇ, ਵੈਰੀ ਗੁੱਡ ਪ੍ਰਾਈਸ। ਕੰਫਰਟਰ ਸੈਟਸ ਓਨਲੀ ਫੋਰ $20, ਪਰਫਿਊਮ $20 ਦੇ 3, ਪਰਫਿਊਮ ਦਾ ਬਹੁਤ ਹੀ ਵਧੀਆ ਗਿਫਟ ਸੈਟ ਓਨਲੀ ਫੋਰ $40 ਈਚ। ਪੈਨਾਸੋਨਿਕ ਦੇ ਮਾਈਕ੍ਰੋਵੇਵਸ ਓਨਲੀ ਫੋਰ $79, ਤੁਹਾਨੂੰ ਪਤਾ ਇਹਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ। 6 ਕੰਪਨੀ ਦੀ ਆਇਰਨ ਹੈਗੀ ਹੈ ਇਸਤਰੀ, $20 ਓਨਲੀ ਜੀ, ਸਿਰਫ $20 ਬਿਡੇ ਮਿਲ ਰਹੇ ਨੇ ਤੁਹਾਨੂੰ ਵਾਸ਼ਰੂਮ ਦੇ ਯੂਜੇਜ ਦੇ ਲਈ $15 ਓਨਲੀ।
1: ਇਹ ਜਿਹੜੀ ਆਇਰਨ ਹੈ ਜੀ, ਮਾਰਕੀਟ ਦੇ ਵਿੱਚ $40-50 ਦੀ ਪਲੱਸ ਟੈਕਸ ਹੋਵੇਗਾ।
0: ਬਿਲਕੁਲ ਜੀ, ਔਰ ਬਹੁਤ ਹੀ ਆਇਰਨ ਵੀ ਵਧੀਆ ਕੁਆਲਿਟੀ ਦੀ ਹੈ,
1: ਹਾਈ ਐਂਡ ਦੀ,
0: ਹਾਈ ਐਂਡ ਦੀ ਜੀ। ਔਰ ਹਨੀਵੈਲ ਦੀ ਟਾਵਰ ਫੈਨ,
1: ਅੱਛਾ ਇੱਕ ਹੋਰ ਦੱਸਦਾ, ਇੱਕ ਦੋ ਪੀਸ ਨੀਗੇ ਪਏ ਵੀ ਇੱਕ ਦੋ ਪੀਸ ਆ ਗਾਹਕ ਨੂੰ ਖਿੱਚਣ ਵਾਸਤੇ, ਸੈਂਕੜੇ ਨੇ ਸੈਂਕੜੇ ਜੀ।
0: ਬੱਚਿਆਂ ਦੇ ਖਿਲੌਣੇ ਉੱਤੇ 50% ਆਫ ਹੈਗਾ ਟ੍ਰਾਈ ਸਾਈਕਲ ਜੀ, ਹਾਂ ਬੱਚਿਆਂ ਦੇ ਛੋਟੇ ਬੱਚੇ ਜੋ ਚਲਾਉਂਦੇ ਨੇ, ਟ੍ਰਾਈ ਸਾਈਕਲ ਇਜ਼ ਓਨਲੀ ਫੋਰ $40। 7 ਪੀਸ ਦਾ ਵਿਸਕੀ ਦਾ ਗਲਾਸ ਵਿਦ ਅ ਡਿਕੈਂਟਰ ਜਿਹਦੇ ਤੁਸੀਂ ਵਿਸਕੀ ਰੱਖਦੇ ਹੋ, ਇਟਸ ਓਨਲੀ ਫੋਰ $20।
1: ਨੋ ਜੀ, $150 ਦੀ ਸ਼ੋਪਿੰਗ ਕਰਦੇ ਫ੍ਰੀ।
0: ਓ ਅੱਛਾ, ਗਲਾਸ ਸੈਟ ਐਂਡ ਡਿਕੈਂਟਰ ਵਿਸਕੀ ਬੋਟਲ ਨਾਲ ਉਹਦੇ,
1: ਬੋਤਲ ਖਾਲੀ ਹੈ,
0: ਹਾਂਜੀ ਬਿਲਕੁਲ, ਡਿਕੈਂਟਰ ਵਿਸਕੀ ਖਾਲੀ ਹੈ, ਤੁਹਾਨੂੰ ਮਿਲ ਰਿਹਾ, ਤੁਹਾਨੂੰ $150 ਦੀ ਸ਼ੋਪਿੰਗ ਹੈ, ਤੁਹਾਨੂੰ ਬਿਲਕੁਲ ਫ੍ਰੀ ਮਿਲ ਰਿਹਾ। ਬਹੁਤ ਹੀ ਵਧੀਆ ਮੌਸਮ ਹੈ ਔਰ ਤੁਹਾਡੇ ਫੈਸਟੀਵਲ ਸ਼ੁਰੂ ਹੋ ਗਿਆ,
1: ਆਈਟਮ ਹੋਰ ਵੀ ਨੇ, ਤੁਸੀਂ ਕੁਛ ਨਾ ਕੁਛ ਜਰੂਰ ਲੈ ਕੇ ਆਓ।
0: ਜਦੋਂ ਮੈਂ ਸਿੱਕੇ ਲੋਕ ਵੈਸੇ ਵੀ ਜਦੋਂ ਵੀ ਜਾਂਦੀ ਹੈ ਦਰਬਾਰੀ, ਮੇਰੇ ਤੇ ਬੜੀ ਵਧੀਆ ਉੱਥੇ ਵਾਕ ਹੁੰਦੀ, ਮੈਂ ਮਨ ਨਹੀਂ ਕਰਦਾ ਮੈਂ ਸਟੋਰ ਤੋਂ ਬਾਹਰ ਆਵਾਂ, ਕਿਉਂਕਿ ਸ਼ੋਪਿੰਗ ਦਾ ਇੰਨਾ ਵਧੀਆ ਔਰ ਰੀਜ਼ਨੇਬਲੀ ਪ੍ਰਾਈਸਡ ਹੁੰਦਾ ਹਰ ਚੀਜ਼। ਜੇ ਤੁਸੀਂ ਵੀ ਪਹੁੰਚੋ 9054055555 9054055555, ਦੈਟਸ ਸੀਕੇ ਲਿਕੁਇਡੇਸ਼ਨ। ਓਰੇਕਲ ਕੰਸਟਰਕਸ਼ਨ ਜੀ, ਹਾਂ ਇੱਕ ਕੰਪਨੀ ਜੋ ਕਿ ਇਸ ਵਕਤ ਤੁਹਾਨੂੰ ਗਰਮੀ ਐਂਡ ਹੋ ਰਹੀ ਹੈ ਉਸ ਲਈ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਪ੍ਰਾਈਸਿੰਗ ਲੈ ਕੇ ਆਏ ਹੋਏ ਨੇ, ਕੰਪਲੀਟ ਐਕਸਟੀਰੀਅਰ ਕੰਸਟਰਕਸ਼ਨ ਮੇਸਨਰੀ ਸੋਲਿਊਸ਼ਨਸ ਦੇ ਲਈ, ਇੰਟਰਲੋਕਿੰਗ, ਪੇਵਿੰਗ, ਚਿਮਨੀ ਰਿਪੇਅਰ, ਪੈਟੀਓ ਦੇ ਰਿਪੇਅਰ ਕਰਾਉਣਾ ਚਾਹੁੰਦੇ ਹੋ, ਪੈਟੀਓਜ਼ ਨਵੇਂ ਬਨਵਾਉਣਾ ਚਾਹੁੰਦੇ ਹੋ, ਸਟੈਪਸ ਐਂਡ ਵਾਕਵੇਜ਼, ਫੈਂਸਿੰਗ ਕਰਾਉਣੀ ਆਪਣੇ ਘਰਾਂ ਦੀ, ਨਵੀਂ ਫੈਂਸ ਲਗਵਾਉਣਾ ਚਾਹੁੰਦੇ ਹੋ, ਰਿਟੇਨਿੰਗ ਵਾਲਸ, ਸਵਿਮਿੰਗ ਪੂਲ ਬਣਵਾਉਣਾ ਹੈ, ਉਹਦੇ ਨਾਲ ਆਊਟਡੋਰ ਸਰਾਊਂਡਿੰਗ ਦੀ ਲੈਂਡਸਕੇਪਿੰਗ ਕਰਾਉਣੀ ਹੈ, ਯੈਸ, ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸਿਜ਼, ਬੋਂਡਿਡ ਐਂਡ ਫੁੱਲੀ ਇੰਸ਼ੋਰਡ, ਅ ਵੈਰੀ ਪ੍ਰੋਫੈਸ਼ਨਲ ਕੰਪਨੀ। ਨੰਬਰ 416-474-6836, ਰੰਗਲਾ ਪੰਜਾਬ ਦਾ ਹਵਾਲਾ ਦੇਣ ਤੇ ਸਪੈਸ਼ਲ ਡਿਸਕਾਊਂਟ।
1: ਜੇਕਰ ਤੁਹਾਨੂੰ ਕਿਸੇ ਨੇ ਕੋਈ ਲੈਟਰ ਲੁਟਰ ਪਾ ਤਾ, ਲਵ ਲੈਟਰ ਆਇਆ, ਤੁਸੀਂ ਉਹਦੀਆਂ ਬਰੀਕੀਆਂ ਸਮਝਣਾ ਚਾਹੁੰਦੇ ਹੋ, ਤਾਂ ਜੇ ਤਾਂ ਗਿੱਦੜ ਭਗਤੀ ਜੀ ਪਈ ਆ ਤਾਂ ਫਿਰ ਉਹਦੇ ਮੋੜਵਾਂ ਜਵਾਬ ਜ਼ਰੂਰ ਦਿਓ ਤੇ ਦਿਓ ਠੋਕ ਕੇ, ਦੰਦ ਖੱਟੇ ਕਰੋ ਅਗਲੇ ਦੇ, ਪਤਾ ਲੱਗੇ ਭਈ ਤੁਸੀਂ ਲੈਟਰ ਪਾਇਆ ਤੇ ਆ ਚੁੱਕੋ ਉਹਦਾ ਜਵਾਬ, ਤੇ ਜਵਾਬ ਦੇਣ ਵਾਸਤੇ ਇੱਕ ਟੀਮ ਤੁਹਾਨੂੰ ਦੱਸਦੀ ਆ ਜਿਹੜੀ ਲਿਟੀਗੇਸ਼ਨ ਐਕਸਪਰਟ
0: ਬਹੁਤ ਹੈ। ਅਸੀਂ ਅਕਸਰ ਦਿਲਬਾਗੀ ਜਦੋਂ ਕੋਈ ਇਹਦਾ ਕੇਸ ਆਉਂਦਾ ਤੇ ਅਸੀਂ ਪੁੱਛਦੇ ਹੈਗੇ, ਲਿਟੀਗੇਸ਼ਨ ਲਈ ਸਪੈਸ਼ਲ ਲਾਇਰਸ ਹੁੰਦੇ ਨੇ, ਉਹਨਾਂ ਦੀ ਐਕਸਪਰਟੀਜ਼ ਇਸੀ ਫੀਲਡ ਦੇ ਵਿੱਚ ਹੁੰਦੀ ਹੈ, ਸੋ ਨਨੁਆ ਐਂਡ ਈਓਫੀ ਲਾਇਰਸ ਦੀ ਟੀਮ ਹੈ। ਪਰਸਨਲ ਇੰਜਰੀ ਲਿਟੀਗੇਸ਼ਨ ਹੋ ਗਿਆ, ਕਮਰਸ਼ੀਅਲ ਲਿਟੀਗੇਸ਼ਨ ਹੋ ਗਿਆ, ਇੰਪਲਾਇਮੈਂਟ ਲਾਅ ਦੇ ਤਹਿਤ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਐਕਸੀਡੈਂਟ ਬੈਨੀਫਿਟਸ ਕਲੇਮਸ ਦੀ ਗੱਲਬਾਤ ਕਰਨੀ ਹੈ, ਫੈਮਿਲੀ ਮੈਟਰਸ ਦਾ ਕੋਈ ਵੀ ਇਸ਼ੂ ਹੈ, ਇਮੀਗ੍ਰੇਸ਼ਨ ਦਾ ਕੋਈ ਵੀ ਇਸ਼ੂ ਹੈਗਾ, ਜਾਂ ਫਿਰ ਪਰਸਨਲ ਇੰਜਰੀ ਦਾ, ਐਨੀ ਟਾਈਪ ਆਫ ਲੀਗਲ ਅਸਿਸਟੈਂਸ ਤੁਹਾਨੂੰ ਕਾਲ ਕਰਨਾ ਪਵੇਗਾ, ਮਿਲਣਾ ਪਵੇਗਾ ਇਹਨਾਂ ਦੀ ਟੀਮ ਨੂੰ, ਨਨੁਆ ਐਂਡ ਯੋਫੀ ਲਾਇਰਸ, ਖਾਸ ਕਰਕੇ ਕਿ ਇੰਗਲਿਸ਼, ਹਿੰਦੀ, ਪੰਜਾਬੀ, ਉਰਦੂ ਦੇ ਵਿੱਚ ਵੀ ਗੱਲਬਾਤ ਕਰਦੀ ਹੈ ਇਹਨਾਂ ਦੀ ਟੀਮ। ਕਾਲ ਦੇਮ ਐਟ ਅ ਵੈਰੀ ਰੀਜ਼ਨ, ਵੈਰੀ ਨਾਈਸ ਨੰਬਰ 6477939389, ਵਾਂਸ ਅਗੇਨ 6477939389, ਦਾ ਮੋਸਟ ਰੀਚੇਬਲ ਨੰਬਰ ਫਾਰ ਦਾ ਲਾਇਰਸ, ਨਨੁਆ ਐਂਡ ਯੋਫੀ ਲਾਇਰਸ।
1: ਸ਼ੁਕਰਵਾਰ ਹੈ ਤੇ ਲਓ ਫਿਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਡੇ ਨਾਲ ਜੁੜ ਚੁੱਕੇ ਨੇ, ਕਰਾਂਗੇ ਉਹਨਾਂ ਨਾਲ ਗੱਲਬਾਤ। ਇਹ ਤਾਂ ਅਸੀਂ ਤੁਸੀਂ ਲਿਟੀਗੇਸ਼ਨ ਐਕਸਪਰਟ ਟੀਮ ਨੂੰ ਮਿਲਣਾ ਤੇ ਜੇ ਤੁਹਾਨੂੰ ਟਿਕਟ ਮਿਲ ਗਈ ਹੈ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ, ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ, ਕਿਸੇ ਵੀ ਤਰ੍ਹਾਂ ਦੀ ਟਿਕਟਾਂ ਦੀ ਪੈਰਵਾਈ ਲਈ ਜੇ ਕਲੋਟੀ 79B ਹਰੋਂਟੇਰੀਓ ਸਟਰੀਟ, ਯੂਨਿਟ 43, ਬਰੈਂਪਟਨ, ਨੰਬਰ 416-716-3464 ਤੇ ਕਾਲ ਕੀਤੀ ਜਾ ਸਕਦੀ ਹੈ। ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ,
2: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ, ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
1: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੁਸੀਂ ਸੁਣ ਰਹੇ ਹੋ ਤੇ ਕੀਦਾ ਸਾਹਿਬ ਸਾਡੇ ਨਾਲ ਹਾਜ਼ਰ ਨੇ ਤੇ ਕੀਦਾ ਸਾਹਿਬ ਦਾ ਕਰਦੇ ਹਾਂ ਸਵਾਗਤ। ਕੀਦਾ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰਿਆਂ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ।
0: ਸਤਿ ਸ੍ਰੀ ਅਕਾਲ ਅਕੀਦਾ ਜੀ, ਕੀ ਹਾਲ ਚਾਲ ਹੈ ਜੀ?
3: ਬੜਾ ਵਧੀਆ ਜੀ, ਫਸਟ ਕਲਾਸ।
1: ਠੀਕ ਠਾਕ ਹੋ?
3: ਹਾਂਜੀ ਬਿਲਕੁਲ ਚਾਵਲਾ ਸਾਹਿਬ, ਫਸਟ ਕਲਾਸ।
1: ਥੋੜੀਆਂ ਵਧੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ।
3: ਕਿਆ ਬਾਤ ਹੈ!
1: ਥੋੜੀਆਂ ਵਧੇਰੀਆਂ ਨੇ ਤੇ ਸਭੇ ਹੇਰਾ ਫੇਰੀਆਂ ਨੇ, ਨਵੀਆਂ ਉਚੇਰੀਆਂ ਨੇ ਸਭੇ ਹੇਰਾ ਫੇਰੀਆਂ। ਮੇਰੀਆਂ ਜਾਂ ਤੇਰੀਆਂ ਨੇ, ਤੇਰੀਆਂ ਜਾਂ ਮੇਰੀਆਂ ਨੇ, ਮੇਰੀਆਂ ਜਾਂ ਤੇਰੀਆਂ ਨੇ, ਤੇਰੀਆਂ ਜਾਂ ਮੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ। ਕਾਲਕਾਂ ਨੂੰ ਧੋਂਦਿਆਂ ਵੀ ਚਾਨਣਾਂ ਦੇ ਹੁੰਦਿਆਂ ਵੀ ਰਾਤਾਂ ਜੋ ਹਨੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ। ਰੁੱਗਾ ਮੂਹੀ ਖਾਂਦੇ ਨੇ ਸਾਨੂੰ ਜੋ ਵੀ ਖਵਾਉਂਦੇ ਨੇ, ਚਿੱਕੜਾਂ ਤੇ ਗੇਰੀਆਂ ਨੇ ਸਭੇ ਹੇਰਾ ਫੇਰੀਆਂ। ਅੱਗੇ ਪਿੱਛੇ ਡੋਲਣਾ ਨੀ, ਮੂੰਹ ਉੱਤੇ ਬੋਲਣਾ ਨੀ, ਆ ਕਾਹਦੀਆਂ ਦਲੇਰੀਆਂ ਨੇ ਸਭੇ ਹੇਰਾ ਫੇਰੀਆਂ ਨੇ। ਅੱਗੇ ਪਿੱਛੇ ਡੋਲਣਾ ਨੀ ਤੇ ਮੂੰਹ ਤੇ ਬੋਲਣਾ ਨੀ, ਕਾਹਦੀਆਂ ਦਲੇਰੀਆਂ ਨੇ ਸਭੇ ਹੇਰਾ ਫੇਰੀਆਂ ਨੇ। ਗਿੱਦੜਾਂ ਤੇ ਚੀਤਿਆਂ ਨੇ ਇੱਥੇ ਲਾਈਆਂ ਪਲੀਤੀਆਂ ਨੇ, ਭੇਡਾਂ ਜਿਵੇਂ ਘੇਰੀਆਂ ਨੇ ਸਭੇ ਹੇਰਾ ਫੇਰੀਆਂ ਨੇ। ਓਏ ਸੰਧੂਆ, ਜੋ ਲਸੇਰੀਆਂ ਸੀ ਹਾਲੇ ਵੀ ਲਸੇਰੀਆਂ ਨੇ। ਸੰਧੂਆ, ਜੋ ਲਸੇਰੀਆਂ ਸੀ ਹਾਲੇ ਵੀ ਲਸੇਰੀਆਂ ਨੇ, ਦੱਸਾਂ ਕਿਉਂ ਲਸੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ, ਸਭੇ ਹੇਰਾ ਫੇਰੀਆਂ ਨੇ। ਇਰਸ਼ਾਦ ਸੰਧੂ ਸਾਹਿਬ ਨੇ ਇਹਨਾਂ ਸਤਰਾਂ ਦੇ ਲੇਖਕ ਤੇ ਮੈਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਕੀਦਾ ਸਾਹਿਬ ਨਾਲ ਗੱਲਬਾਤ ਕਰ ਲਈ। ਨੰਬਰ ਨੇ 905-813-1320। ਹਾਂਜੀ ਹਾਂਜੀ ਜੀ
0: ਜੀ, ਕਿੱਦਾਂ ਜੀ? ਦਿੱਲੀ ਲੈ ਕੇ ਚਲਦੇ ਆ ਜੀ, ਕਾਫੀ ਉੱਥੇ ਜ਼ੋਰ ਸ਼ੋਰ ਦੇ ਨਾਲ ਪ੍ਰਦਰਸ਼ਨ ਚੱਲ ਰਹੇ ਨੇ ਇਸ ਵਕਤ SIR ਦੇ ਖਿਲਾਫ਼। ਲੈਫਟ ਆਪ ਤੇ ਸਟੂਡੈਂਟਸ ਯੂਨੀਅਨ ਨੇ ਪ੍ਰਦਰਸ਼ਨ ਕੀਤਾ, ਹੋਰ ਵੀ ਕਾਫੀ ਗਤੀਵਿਧੀਆਂ ਜਿਹੜੀਆਂ ਹੈਗੀਆਂ ਸੁਰਖੀਆਂ ਦੇ ਵਿਚ ਆ ਰਹੀਆਂ ਨੇ, ਕੀ ਕਹਿਣਾ ਚਾਹੋਗੇ?
3: ਬਿਲਕੁਲ ਜੀ, ਕੱਲ ਅਸਲ ਵਿਚ ਅੰਜੂ ਜੀ ਜਿਹੜਾ ਖੱਬੇ ਪੱਖੀ ਧਿਰਾਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਵੀ ਜੰਤਰ ਮੰਤਰ ਤੇ ਅੱਡਾ ਲਾਇਆ ਗਿਆ ਤੇ ਜਿਹੜੀਆਂ ਸਟੂਡੈਂਟ ਯੂਨੀਅਨ ਹੈਗੀਆਂ ਨੇ ਉਹ ਵੀ ਉੱਥੇ ਕੱਲ ਪ੍ਰੈਸ ਦਿਵਸ ਤੇ ਪਹੁੰਚੀਆਂ ਨੇ। ਆਮ ਆਦਮੀ ਪਾਰਟੀ ਵੀ ਉੱਥੇ ਪਹੁੰਚੀ ਹੋਈ ਸੀਗੀ। ਇਹਨਾਂ ਸਭ ਨੇ ਕੱਲ ਪ੍ਰਦਰਸ਼ਨ ਕੀਤਾ ਤੇ ਪ੍ਰਦਰਸ਼ਨ ਕਾਫੀ ਅਗਰੈਸਿਵ ਸੀਗਾ ਤੇ ਲੋਕ ਵਾਹਵਾ ਇਕੱਠੇ ਹੋ ਗਏ ਤੇ ਉੱਥੇ ਪੁਲਿਸ ਵੀ ਸਵੇਰ ਤੋਂ ਹੀ ਪਹੁੰਚ ਗਈ ਸੀਗੀ। ਪੁਲਿਸ ਨੇ ਉੱਥੇ ਜਿਹੜੇ STF ਪਹੁੰਚੀ, ਦਿੱਲੀ ਪੁਲਿਸ ਪਹੁੰਚੀ ਤੇ ਉਹਨਾਂ ਨੇ ਜਾ ਕੇ ਆਪਣੇ ਜਮਾਲੇ ਸੀ ਅੱਡੇ ਤੇ ਜਦੋਂ ਪ੍ਰਦਰਸ਼ਨ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕਾਫੀ ਖੜਕਾ ਦੜਕਾ ਹੋਇਆ ਤੇ ਪੁਲਿਸ ਨੂੰ ਕਾਰਵਾਈ ਵੀ ਕਰਨੀ ਪਈ ਤੇ ਤਕਰੀਬਨ ਇੱਕ ਤਾਂ ਸੌਰਵ ਭਾਰਦਵਾਜ ਵੀ ਸੀਗਾ, ਆਤਿਸ਼ੀ ਹੋ ਗਈ ਤੇ ਸੰਜੇ ਸਿੰਘ ਹੈਗੇ ਨੇ ਉਹਨਾਂ ਦੇ ਨਾਲ 700-800 ਦੇ ਕਰੀਬ ਪ੍ਰਦਰਸ਼ਨਕਾਰੀ ਨੂੰ ਬੱਸਾਂ ਚ ਬਿਠਾ ਕੇ ਲੈ ਗਈ ਪੁਲਿਸ ਵੱਖ ਵੱਖ ਥਾਣਿਆਂ ਦੇ ਵਿਚ। ਕੱਲ ਉੱਥੇ ਇਹਨਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਤੇ ਇਸੇ ਤਰੀਕੇ ਦੇ ਨਾਲ ਕੱਲ ਜਿਹੜਾ ਇਹ ਪ੍ਰਦਰਸ਼ਨ ਸੀਗਾ ਉਸ ਸੰਦਰਭ ਦੇ ਵਿਚ 12 ਮੈਟਰੋ ਸਟੇਸ਼ਨ ਬੰਦ ਕੀਤੇ ਗਏ, ਜਿਨ੍ਹਾਂ ਤੋਂ ਜਨਪਥ ਵੀ ਹੈਗਾ, ਪਟੇਲ ਚੌਂਕ ਵੀ ਹੈਗਾ, ਕੇਂਦਰੀ ਸਕੱਤਰੇਤ ਵੀ ਹੈਗਾ, ਰਾਜੀਵ ਗਾਂਧੀ ਚੌਂਕ ਵੀ ਹੈਗਾ, ਸੇਵਾ ਤੀਰਥ, ਮੰਡੀ ਹਾਊਸ, ਲੋਕ ਕਲਿਆਣ ਮਾਰਗ, ਮੈਟਰੋ ਸਟੇਸ਼ਨ, ਇਹ ਸਭ ਬੰਦ ਰੱਖੇ ਗਏ। ਬੰਦ ਰੱਖਣ ਦਾ ਕਾਰਨ ਸੀਗਾ ਕਿ ਕੋਈ ਹਿੰਸਾ ਨਾ ਭੜਕ ਜਾਵੇ ਤੇ ਮਾਮਲਾ ਉਹੀ ਆ ਕਿ ਗਿਆਨੇਸ਼ ਕੁਮਾਰ ਨੂੰ ਹਟਾਇਆ ਜਾਵੇ, ਮਾਮਲਾ ਉਹੀ ਆ ਕਿ ਜਿਹੜੀ 2025 ਦੀ ਵੋਟਰ ਸੂਚੀ ਆ ਉਸ ਨੂੰ ਹੀ ਬਾਹਰ ਰੱਖਿਆ ਜਾਵੇ, ਮਾਮਲਾ ਇਹੀ ਆ ਕਿ ਜਿਹੜਾ ਤੁਸੀਂ SIR ਦੇ ਵਿਚ ਨਾਂ ਕੱਟ ਦਿੱਤੇ ਗਏ ਆ ਉਹ ਨਾਵਾਂ ਨੂੰ ਦੁਬਾਰਾ ਤੁਸੀਂ ਉਹਦੇ ਵਿਚ ਫਿੱਟ ਕਰੋ ਤੇ ਇਹ ਸੰਦਰਭ ਦੇ ਵਿਚ। ਵੈਸੇ ਕੱਲ ਮੁੰਬਈ ਦੇ ਵਿਚ ਕਾਕਰੋ ਜਨਤਾ ਪਾਰਟੀ ਨੇ ਵੀ ਪ੍ਰਦਰਸ਼ਨ ਕੀਤਾ ਗਿਆਨੇਸ਼ ਕੁਮਾਰ ਨੂੰ ਹਟਾਉਣ ਵਾਸਤੇ ਬੜੇ ਵੱਡੇ ਪੱਧਰ ਤੇ। ਹਾਂ, ਬਹੁਤ ਕੁਝ ਹੋਇਆ ਚਾਵਲਾ ਸਾਹਿਬ ਤੇ ਬਿਹਾਰ ਦੇ ਵਿਚ ਵੀ ਪਾਣੀ ਦੇ ਵਿਛਾੜਾਂ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਨੂੰ। ਭਾਰਤ ਦੇ ਵੱਖ ਵੱਖ ਖੇਤਰਾਂ ਦੇ ਵਿਚ ਕਾਫੀ ਜਿਹੜਾ ਹੈਗਾ ਉਹ ਪ੍ਰਦਰਸ਼ਨ ਹੋਏ ਨੇ ਜੀ ਗਿਆਨੇਸ਼ ਕੁਮਾਰ ਨੂੰ ਹਟਾਉਣ ਵਾਸਤੇ। ਗਿਆਨੇਸ਼ ਕੁਮਾਰ ਦੇ ਅਜੇ ਨਹੀਂ, ਪਰ ਇੱਕ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਇਹ ਗੱਲ ਕਹਿਤੀ ਆ ਗਿਆਨੇਸ਼ ਕੁਮਾਰ ਦੀ ਟੀਮ ਨੇ ਕਿ ਭਾਰਤ ਵਿਚ ਜਿਹੜੀ SIR ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਆ ਉਸ ਪ੍ਰਕਿਰਿਆ ਨੂੰ ਦੁਬਾਰਾ ਮੁੜ ਕੇ ਫੇਰ ਉਹਨੂੰ ਰਿਵਾਈਵ ਕਰਨਾ ਤੇ 20 ਰਾਜਾਂ ਦੇ ਵਿਚ ਜਿਹੜਾ ਹੈਗਾ ਉਹ ਦੁਬਾਰਾ ਫੇਰ ਨਾਂ ਜੋੜਨ ਵਾਸਤੇ ਅਭਿਆਨ ਚੱਲੇਗਾ। ਪੂਰੇ ਭਾਰਤ ਵਿਚ ਉਹ ਅਭਿਆਨ ਚਲਾਏ ਜਾਣਗੇ ਤੇ ਚੋਣ ਕਮਿਸ਼ਨ ਇਸ ਦੀ ਅਗਵਾਈ ਕਰੇਗਾ।
1: ਜੇ 20 ਰਾਜਾਂ ਦੇ ਵਿਚ ਜਿੱਥੇ ਚੋਣਾਂ ਹੋ ਚੁੱਕੀਆਂ, ਨਾਮ ਕੱਟ ਕੇ ਤੇ ਇਲੈਕਸ਼ਨ ਹੋ ਗਈ ਤੇ ਉਹ ਤਾਂ ਫੇਰ ਵਾਂਝੇ ਰਹਿ ਗਏ, ਉਨ੍ਹਾਂ ਦਾ ਤਾਂ ਹੱਕ ਖੋਇਆ ਗਿਆ ਤੇ ਧੱਕਾ ਨਾ ਹੋਇਆ ਵੇ?
3: ਧੱਕਾ ਚਾਵਲਾ ਸਾਹਿਬ, ਹਾਂ ਬਿਲਕੁਲ, ਪੱਛਮੀ ਬੰਗਾਲ ਤੇ ਧੱਕਾ ਹੋਇਆ ਜੀ, ਬਿਹਾਰ ਦੇ ਵੀ ਧੱਕਾ ਹੋਇਆ ਜੀ, ਹੋਰ ਕਈ ਥਾਵਾਂ ਦੇ ਧੱਕਾ ਤਾਂ ਹੋਏ ਉਹ ਵੋਟਰਾਂ ਦੇ ਨਾਲ ਜਿਹੜੇ ਵੋਟਰਾਂ ਦੇ ਨਾਂ ਕੱਟੇ ਜਾ ਚੁੱਕੇ ਆ ਦੁਬਾਰਾ ਫਿਰ ਉਹ ਇਹੀ ਤਾਂ ਗੱਲ ਮੰਗ ਰਹੇ ਨੇ ਦੁਬਾਰਾ ਉਹ ਜਿਹੜੀਆਂ ਗਿਆਨੇਸ਼ ਕੁਮਾਰ ਦੇ ਅਸਤੀਫੇ ਦੇ ਨਾਲ ਨਾਲ ਨਾ ਜਿਹੜਾ DPK ਆ ਉਹ ਇਹ ਗੱਲ ਵੀ ਆਖ ਰਿਹਾ ਕਿ ਜਿਹੜੀਆਂ ਚੋਣਾਂ 2025 ਦੇ ਵਿੱਚ 2024 ਤੋਂ ਬਾਅਦ ਹੋਈਆਂ ਨੇ ਉਹਨਾਂ ਨੂੰ ਰੱਦ ਕਰੋ ਤੁਸੀਂ। ਇਹ ਵੀ ਡਿਮਾਂਡ ਉਹਦੀ ਹੈਗੀ ਆ ਨਾ ਵੀ ਚੋਣਾਂ ਦੁਬਾਰਾ ਕਰਾਈਆਂ ਜਾਣ
1: ਜੀ। ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸਾਡਾ ਚਲੋ ਮਾੜਾ ਮੋਟਾ ਤਾਂ ਜਾਗਦੀ ਜ਼ਮੀਰ ਵਾਲਾ ਪੱਤਰਕਾਰ ਭਾਈਚਾਰਾ ਹੈਗਾ, ਬਹੁਤਾਤ ਦੇ ਵਿੱਚ ਪੱਤਰਕਾਰ ਭਾਈਚਾਰਾ ਤਾਂ ਕਲਮਾਂ ਜਿਹੜੀਆਂ ਨੇ ਟੇਢੀਆਂ ਵਿੰਗੀਆਂ ਹੋ ਗਈਆਂ ਨੇ, ਇਹ ਤਾਂ ਪਤਾ ਹੀ ਆ। ਉਹ ਤਾਂ ਖੁਦ ਵੀ ਕਹਿੰਦੇ ਕਿ ਅਸੀਂ ਜੀ ਗੋਦੀ ਮੀਡੀਆ ਕੋਲ ਆ ਕੇ ਖੁਸ਼ ਹਾਂ ਕਿਉਂਕਿ ਸਾਨੂੰ ਰੋਟੀ ਪਾਣੀ ਇੱਥੋਂ ਮਿਲਦਾ। ਤੇ ਉਹ ਗੱਲ ਇਹ ਆ ਕਿ ਜੇ ਦੀਪੀਕੇ ਵਰਗੇ ਸਵਾਲ ਕਰਦੇ ਨੇ ਗਿਆਨੇਸ਼ਵਰ ਵਾਸਤੇ ਜਾਂ ਜਿਹੜਾ ਚੋਣ ਕਮਿਸ਼ਨ ਦਾ ਹੈੱਡ ਹੈ ਉਹਨੂੰ, ਜਿਹੜੀ ਰੂਲਿੰਗ ਕਰ ਰਹੀ ਪਾਰਟੀ ਇਸ ਵਕਤ ਰਾਜਕਾਰੀ ਪਾਰਟੀ ਉਹਦੇ ਨਾਲ ਜੁੜ ਕੇ ਕੋਈ ਵੇਖਿਆ ਜਾ ਰਿਹਾ? ਉਹ ਕਹਿੰਦੇ ਜੀ ਤੁਸੀਂ ਬੀਜੇਪੀ ਤੇ ਵਾਰ ਕਰ ਰਹੇ। ਉਹ ਯਾਰ ਚੋਣ ਕਮਿਸ਼ਨ ਤੇ ਵਾਰ ਕਰ ਰਹੇ ਆ, ਚੋਣ ਕਮਿਸ਼ਨ ਤੇ ਉਹਦੇ ਕੋਲ ਜਵਾਬ ਤਲਬੀ ਹੋ ਰਹੀ ਹੈ, ਇਹਦੇ ਵਿੱਚ ਬੀਜੇਪੀ ਕਿੱਥੋਂ ਆ ਗਈ? ਧੱਕੇ ਨਾਲ ਸਵਾਲ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚ ਇਸ ਤਰ੍ਹਾਂ ਦਾ ਪੱਤਰਕਾਰ ਪਾਉਂਦੇ ਨੇ ਕਿ ਜਾਂ ਤਾਂ ਉਹਨਾਂ ਨੂੰ ਇਹ ਸਕ੍ਰਿਪਟ ਲਿਖ ਕੇ ਦਿੱਤੀ ਗਈ ਹੁੰਦੀ ਹੈ ਵੀ ਇਸ ਸਕ੍ਰਿਪਟ ਦੇ ਦਾਇਰੇ ਦੇ ਵਿੱਚ ਹੀ ਤੁਸੀਂ ਜਿਹੜਾ ਵਾ ਜੋ ਵੀ ਆਪੋਜੀਸ਼ਨ ਵਾਲਾ ਆ ਜਾਵੇ ਜਾਂ ਜਿਹੜਾ ਵੀ ਕੋਈ ਜਿਹੜਾ ਵੀ ਤੁਹਾਨੂੰ ਕਾਬੂ ਆਵੇ ਉਹਨੂੰ ਕੁਐਸਚਨ ਇਸ ਤਰ੍ਹਾਂ ਦੇ ਪੁੱਛਣੇ ਨੇ। ਪਰ ਸ਼ਾਬਾਸ਼ ਹੈ, ਉਹ ਪੜ੍ਹੇ ਲਿਖੇ ਨੌਜਵਾਨ ਨੇ, ਜੈਨਜੀ ਜਿਹੜੀ ਪੜ੍ਹੀ ਲਿਖੀ ਹੈ ਉਹ ਜਵਾਬ ਆਪਣੇ ਤਰਕਣਾਂ ਦਿੰਦੇ ਨੇ, ਆਪਣੇ ਅੰਦਾਜ਼ ਨਾਲ ਦਿੰਦੇ ਨੇ। ਔਰ ਇੱਕ ਹੋਰ ਵੱਡੀ ਗੱਲ ਹੈ ਦੁਨੀਆਂ ਦੇ ਉੱਤੇ, ਜੇ ਅੱਜ ਸੋਸ਼ਲ ਨੈਟਵਰਕ ਮੀਡੀਆ ਨਾ ਹੁੰਦਾ ਤੇ ਆਹ ਖ਼ਬਰਾਂ ਸਾਡੇ ਤੁਹਾਡੇ ਤੱਕ ਆਉਣੀਆਂ ਹੀ ਨਹੀਂ ਸੀ। ਕਿਉਂ ਜੀ? ਫਿਰ ਆਉਣੀਆਂ ਹੀ ਨਹੀਂ ਸੀ ਸਾਡੇ ਤੁਹਾਡੇ ਤੱਕ, ਫਿਰ ਇੰਨਾ ਹੱਲਾ ਗੁੱਲਾ ਹੋਣਾ ਵੀ ਨਹੀਂ ਸੀ, ਇੰਨਾ ਐਕਸ਼ਨ ਵੀ ਸੀ ਹੋਣਾ, ਫਿਰ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਨਹੀਂ ਦੇਣਾ ਪੈਣਾ, ਬਸ ਗੋਂਗਲਵਾ ਤੋਂ ਮਿੱਟੀ ਚੜ ਜਾਣੀ ਸੀ। ਖੈਰ 9058131320 ਔਰ ਮੁੰਬਈ ਦੇ ਵਿੱਚ ਕਾਕਰੋਚ ਜਿਹੜੀ ਬਿਹਾਰ ਦੇ ਵਿੱਚ ਵਿਰੋਧੀ ਧਿਰ ਤੇ ਭਾਰਤ ਦੇ ਕਈ ਖੇਤਰਾਂ ਜਿਹੜੇ ਪ੍ਰਦਰਸ਼ਨ ਹੋਏ ਤੇ ਗ੍ਰਿਫਤਾਰੀਆਂ ਵੀ ਕਾਫੀ ਹੋਈਆਂ ਨੇ। ਇੱਕ ਲੜਕੀ ਆ ਨੇਹਾ, ਹਾਂਜੀ, ਬਹੁਤ ਵਧੀਆ ਤਰੀਕੇ ਦੇ ਨਾਲ ਬੋਲਦੀ ਆ, ਸ਼ਬਦ ਉਹਦੇ ਬੜੇ ਚੋਣਵੇ ਹੁੰਦੇ ਨੇ, ਬੜੀ ਵਧੀਆ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਹਦੀ ਸਪੀਚ ਹੁੰਦੀ ਹੈ, ਮਾੜਾ ਵੀ ਨਹੀਂ ਬੋਲਦੀ, ਸਖ਼ਤ ਲਫ਼ਜ਼ ਵੀ ਨਹੀਂ ਬੋਲਦੀ, ਪਰ ਗੱਲ ਬੜੀ ਟਿਕਾ ਕੇ ਕਰਦੀ। ਉਹਦੀ ਉਹਨੂੰ ਵੀ ਡਿਟੇਨ ਕੀਤਾ ਗਿਆ ਕਿ
3: ਜਿਹੜੇ ਬੁਲਾਰੇ ਹੈਗੇ ਆ ਜਾਂ ਜਿਹੜੇ ਗੱਲ ਕਰਦੇ ਆ ਅੱਗੇ ਸਾਰੇ ਸਮਝਦਾਰ ਨੇ, ਮਤਲਬ ਕਿ ਸਾਰਿਆਂ ਦੇ ਵਿੱਚ ਕੋਈ ਐਡੀ ਗੱਲ ਨਹੀਂ ਹੈਗੀ। ਇੱਕ ਮਾੜੇ ਜਿਹੇ ਬੰਦੇ ਨੇ ਉਹਨੇ ਖਾਣਾ ਖਾ ਲਿਆ ਸੀਗਾ, ਉਹ ਬਰਗਰ ਖਾ ਲਿਆ ਸੀਗਾ, ਤੇ ਉਹਨਾਂ ਨੇ ਕਹਿਤਾ ਵੀ ਤੂੰ ਭਾਈ ਬਾਹਰ ਬਹਿ ਕੇ ਆਰਾਮ ਕਰ ਜੇ, ਤੂੰ ਬਰਗਰ ਹੀ ਖਾ, ਤੇ ਉਹਨੂੰ ਬਾਹਰ ਦਾ ਰਸਤਾ ਦਿਖਾਤਾ ਸੀਗਾ ਜਦੋਂ ਦਿੱਲੀ ਪ੍ਰਦਰਸ਼ਨ ਹੋਏ ਨੇ। ਇਹ ਵਧੀਆ ਇੱਕ ਟੀਮ ਹੈਗੀ ਆ, ਦੇਖੋ ਇਹਨਾਂ ਦਾ ਟੀਮ ਨੂੰ ਕਿਵੇਂ ਕੋਈ ਬੀਜੇਪੀ ਕਿਵੇਂ ਖੜੀ ਕਰੇਲੇ ਕਰਦੀ ਇਹਨਾਂ ਦੇ, ਉਹ ਵੱਖਰੀ ਗੱਲ ਹੈ, ਪਰ ਫਿਲਹਾਲ ਅਜੇ ਹੋ ਚੁੱਕੇ
1: ਨੇ। ਵੇਖੋ ਇੱਥੇ ਵੀ ਜੈਨ ਜੀ ਦਾ ਇੱਕ, ਮੈਂ ਸਮਝਦਾ ਕਿ ਆਪਾਂ ਉਧਰ ਵੀ ਗੱਲ ਕਹੀ ਸੀ ਵੀ ਭੁੱਖ ਹੜਤਾਲ ਤੇ ਇੱਕ ਬੰਦਾ, ਮੈਂ ਭੁੱਖ ਹੜਤਾਲ ਤੇ ਆ, ਮੈਂ ਭੁੱਖ ਹੜਤਾਲ ਤੇ ਬੈਠਾ, ਮੇਰਾ ਸਾਥ ਦੇ ਰਹੇ ਨੇ ਅੰਜੂ ਜੀ, ਕਰਨ ਤੋਂ ਨਾ ਦੇ ਰਹੇ, ਤੁਸੀਂ ਦੇ ਰਹੇ ਹੋ, ਤੁਹਾਡੇ ਤੇ ਥੋੜੀ ਕੋਈ ਮਨਾਹੀ ਹੈ, ਤੁਸੀਂ ਸਾਈਡ ਤੇ ਹੋ ਕੇ ਖਾ ਸਕਦੇ ਹੋ ਤੇ ਇਹ ਤਾਂ ਕੈਮਰੇ ਦੀ ਅੱਖ ਕਿਤੇ ਵੀ ਤੁਹਾਨੂੰ ਕੈਚ ਕਰ ਲੂਗੀ। ਪਰ ਇਹਦੇ ਬਾਵਜੂਦ ਵੀ ਆਪਾਂ ਉਧਰ ਵੀ ਕਿਹਾ ਸੀ ਵੀ ਜਿਹੜਾ ਭੁੱਖ ਹੜਤਾਲ ਤੇ ਆ ਉਸ ਜਾਂ ਤੇ ਸਾਰੇ ਭੁੱਖ ਹੜਤਾਲ ਤੇ ਬੈਠੇ ਆ ਤੇ ਉਹ ਖਾ ਰਿਹਾ ਕੱਲਾ, ਫੇਰ ਤੇ ਉਹ ਕਟਹਿਰੇ ਚ ਖੜਨਾ ਉਹਦਾ ਲਾਜ਼ਮੀ ਹੈ। ਪਰ ਜੇ ਉਹ ਕੱਲਾ ਖਾ ਰਿਹਾ ਤੇ ਬਾਕੀ ਵੀ ਸਾਰੇ ਸ਼ੱਕ ਸ਼ਕਾ ਰਹੇ ਨੇ ਤੇ ਉਹ ਇੱਕ ਲੀਡਰ ਵਾ, ਮੇਨ ਚਿਹਰਾ ਵਾ, ਤੇ ਉਹਨੂੰ ਟਾਰਗੇਟ ਬਣਾਉਣਾ ਮੇਰੇ ਨੀ ਖਿਆਲ ਦੇ ਵਿੱਚ ਉਹ ਸਹੀ ਸੀਗਾ। ਪਰ ਫਿਰ ਵੀ ਚਲੋ ਉਹਨਾਂ ਦਾ ਫੈਸਲਾ ਪ੍ਰਵਾਹ ਉਹਨਾਂ ਤੇ ਕਰ ਲਿਆ, ਉਹਨਾਂ ਤੇ ਆਪਣੇ ਬੰਦੇ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਪਰ ਜਿਨ੍ਹਾਂ ਨੇ ਹੁਣ ਇੰਨੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ, ਇੰਨੇ ਨਾਂ ਕੱਟ ਦਿੱਤੇ ਨੇ, ਕਰੋੜਾਂ ਨਾਂ ਜਿਹੜੇ ਨੇ ਕਰੋੜਾਂ ਨੂੰ ਆਪਣੇ ਹੱਕਾਂ ਤੋਂ ਵਾਂਝਾ ਕਰ ਦਿੱਤਾ ਤੇ ਇਲੈਕਸ਼ਨ ਹੋ ਗਈ, ਸੂਬੇ ਚ ਸਰਕਾਰਾਂ ਚੁਣੀਆਂ ਗਈਆਂ, ਹੁਣ ਉਹਨਾਂ ਦੀ ਡਿਮਾਂਡ ਵੀ ਹੈ ਵੀ ਦੁਬਾਰਾ ਕਰਾ ਦੋ ਚੋਣਾਂ, ਫਿਰ ਹੁਣ ਨਾ ਜੋੜ ਕੇ ਉਹਨਾਂ ਦੇ, ਫੇਰ ਪਤਾ ਲੱਗ ਜੂਗਾ ਕਿ ਭਾਬੀ ਦੀ ਹੈ ਨਾ।
3: ਬਿਲਕੁਲ
1: ਮੰਨੋ ਉਹਨਾਂ ਦੀ, ਉਹਨਾਂ ਦਾ ਆਪਣਾ ਬੰਦਾ ਬਾਹਰ ਕੱਢਤਾ ਬਰਗਰ ਖਾਣ ਤੋਂ ਹੀ, ਭਾਵੇਂ ਕਿ ਛੋਟੀ ਜਿਹੀ ਗੱਲ ਆ, ਵੱਡੀ ਗੱਲ ਕੋਈ ਨੀ। 9058131320 ਬਈ ਭਾਰਤ ਬੱਲੇ ਬੱਲੇ ਕਰਾ ਰਿਹਾ, ਗੋਲਡ ਮੈਡਲ ਜਿੱਤੇ ਜਾ ਰਹੇ ਨੇ 6-1 ਦਿਨ ਦੇ ਵਿੱਚ, 1 ਘੰਟੇ ਦੇ ਵਿੱਚ, 1 ਕਹਿੰਦੇ 2 ਮਿੰਟਾਂ ਚ 2 ਗੋਲਡ ਮੈਡਲ ਵੀ ਜਿੱਤੇ, ਸਵੇਰੇ ਖ਼ਬਰ ਸੁਣਾਈ ਸੀਗੀ। ਪਰ ਦੂਜੇ ਪਾਸੇ ਖਿਡਾਰੀ ਜਿਹੜੇ ਨੇ ਉਹ ਛਾਏ ਹੋਏ ਨੇ, ਤੇ ਪ੍ਰਗਟ ਸਿੰਘ ਵੀ ਖਿਡਾਰੀ ਨੇ ਸਾਡੇ, ਹਾਂਜੀ, ਹਾਕੀ ਦੇ ਸੁਪਰ ਸਟਾਰ ਤੇ ਹੁਣ ਸੁਪਰ ਸਟਾਰ ਬਣ ਗਏ ਨੇ ਕਾਂਗਰਸ ਦੇ। ਇਹ ਗੱਲ ਵੱਖਰੀ ਹੈ ਕਿ ਸ਼ੁਰੂਆਤ ਉਹਨਾਂ ਦੀ ਕਾਂਗਰਸ ਤੋਂ ਨਹੀਂ ਸੀ ਹੋਈ। ਹਾਂਜੀ
3: ਨਹੀਂ ਸਵਲਾ ਸਾਹਿਬ, ਦੇਖੋ ਏਸ਼ੀਆਈ ਖੇਡਾਂ ਦੇ ਵਿੱਚ ਅਸੀਂ ਗੋਲਡ ਲੈ ਲਿਆ ਹਾਕੀ ਦੇ ਵਿੱਚ, ਹਾਕੀ ਖੇਡ ਆ ਇਹਦੀ ਪ੍ਰਗਟ ਸਿੰਘ ਦੀ, ਅਸੀਂ ਕੱਲ ਗੋਲਡ ਏਸ਼ੀਆਈ ਖੇਡਾਂ ਦੇ ਵਿੱਚ ਲਿਆ ਤੇ
1: ਪਹੁੰਚ
3: ਰਹੇ ਹਾਂ, ਇੱਧਰ ਵੀ ਗੋਲਡ ਮਿਲ ਗਿਆ। ਦੇਖੋ 1965 ਦੇ ਜਨਮੇ ਨੇ, ਮਿੱਠਾਪੁਰ ਦੇ ਵਿੱਚ ਜਲੰਧਰ ਦਾ ਇਲਾਕਾ ਜੀ, ਜੋ ਦੁਆਬੇ ਦੇ ਹੈਗੇ ਨੇ, ਦੁਆਬੇ ਵਾਲੇ ਬੰਦੇ ਜਿਹੜੇ ਹੈਗੇ ਨੇ, ਵੈਸੇ ਇਹਨਾਂ ਦਾ ਮਾਲਵੇ ਦੇ ਵਿੱਚ ਘੱਟ, ਕਿਉਂਕਿ ਇਹਨਾਂ ਦਾ ਜਿਹੜਾ ਫਲੋ ਬੋਲਣ ਦਾ ਹੈਗਾ ਉਹ ਮਾਲਵੇ ਨਾਲ ਨਹੀਂ ਮਿਲਦਾ, ਮਾਲਵੇ ਵਾਲੇ ਜੱਟਪੱਟ ਤਰੀਕੇ ਨਾਲ ਤਰਦੇ ਆ ਵੀ ਆਪਣਾ ਪੂਰੀ ਬੜਕ ਮਾਰਦੇ ਆ, ਤੇ ਦੁਆਬੇ ਵਾਲੇ ਥੋੜਾ ਜਿਹਾ ਬੜਕ ਨਹੀਂ ਮਾਰਦੇ, ਥੋੜੇ ਨੀਵੇਂ ਜਿਹੇ ਹੋਏ ਗੱਲ ਕਰਦੇ ਆ, ਤੇ ਫਿਰ ਇਹ ਥੋੜੇ ਜਿਹਾ ਤਹਿਜੀਬ ਨਾਲ ਵੀ ਗੱਲ ਕਰਦੇ ਆ, ਇਹ ਵੀ ਗੱਲ ਨਾਲ ਹੈਗੀ ਆ। ਤੇ ਆਪਣੇ ਜਲੰਧਰ ਪੰਜਾਬ ਦੇ ਵਿਚ ਗੁਰਦੇਵ ਸਿੰਘ ਦੇ ਘਰੇ
1: ਭੁੱਲ ਗਿਆ ਸੀ ਬੜਕ ਮਾਰ ਦੇ
3: ਨਹੀਂ ਮੈਂ ਮਾਝੇ ਵਾਲੇ ਪਾਸੇ ਤਾਂ ਨੀ ਗਿਆ ਕਿ ਮੈਂ ਪਹਿਲਾਂ ਮਾਝੇ ਵਾਲੇ ਪਾਸੇ
1: ਸਾਡੀ ਦੇ ਦੋ ਜਣੇ ਦੀ ਲੜਾਈ ਚਾਰ ਚਾਰ ਘਰਾਂ ਚ ਸੁਣਨੀ ਹੁੰਦੀ ਹੈ
3: ਸੁਣਨੀ ਹੁੰਦੀ ਬਿਲਕੁਲ ਸਹੀ ਗੱਲ ਆ ਨਹੀਂ ਸਹੀ ਗੱਲ ਤੁਹਾਡੀ ਤੇ ਮੈਂ ਇਧਰ ਬਸ ਤਾਂ ਨੀ ਗਿਆ ਮਤਲਬ ਆਪੇ ਪੂਰਾ ਕਰ ਦੇਣਗੇ ਆਪਣਾ ਚਾਵਲਾ ਸਾਹਿਬ 1985
1: ਵਿੱਚ ਵੈਸੇ ਮੇਰੇ ਲਈ ਬਈ ਹੁਣ ਮੇਰੇ ਲਈ ਦੇਖੋ ਮੇਰੇ ਲਈ ਦੁਆਬਾ ਉਹਨਾਂ ਸਤਿਕਾਰਯੋਗ ਆ ਉਹਨਾਂ ਨੇ ਮੈਂ ਸਿਰੇ ਬਣ ਕੇ ਦੁਆਬੇ ਚ ਢੁੱਕਿਆ ਹਾਂ ਜੀ ਫਿਰ ਮਾਲਵੇ ਵਾਲੇ ਸਿਰੇ ਬਣ ਕੇ ਤੇ ਹੁਣ ਸਾਡੇ ਚ ਆਏ ਆ ਮੈਂ ਧੀ ਜਗਰਾਉਂ ਦਿੱਤੀ ਆ ਤੇ ਪੁੱਤ ਵਿਆਹਿਆ ਜੀ ਆਪਣੇ ਫਿਰੋਜ਼ਪੁਰ ਦੇ ਵਿਚ ਸਾਡੇ ਲਈ ਤਾਂ ਸਾਰਾ ਪੰਜਾਬ ਬਣ ਗਿਆ ਨਾ ਹੁਣ ਅਸੀਂ ਤਾਂ ਇਕੱਠੇ ਆ ਸਾਡੇ ਚ ਤਾਂ ਕੋਈ ਦੁਵੀ ਦੁਆਬਾ ਰਗਲਾ ਪੰਜਾਬ ਹੀ ਆ ਗਿਆ ਮਾਝਾ ਮਾਲਵਾ ਦੁਆਬਾ ਹਾਂਜੀ
3: ਜਰਮਨੀ ਦੇ ਖਿਲਾਫ 6 ਮਿੰਟ ਦੇ ਵਿਚ 4 ਗੋਲ ਦਾਗੇ ਸੀ ਪ੍ਰਗਟ ਸਿੰਘ ਨੇ 1-5 ਨਾਲ ਉਹਨੂੰ ਜਿਤਾਇਆ ਸੀਗਾ ਭਾਰਤ ਨੂੰ ਤੇ ਦੂਜੇ ਪਾਸੇ 1999 ਵਿਚ ਅਰਜਨ ਅਵਾਰਡ ਵੀ ਮਿਲਿਆ ਇਹਨਾਂ ਨੂੰ ਤੇ 1998 ਦੇ ਵਿਚ ਪਦਮ ਸ਼੍ਰੀ ਨਾਲ ਵੀ ਸਨਮਾਨਿਆ ਗਿਆ ਪੰਜਾਬ ਸਰਕਾਰ ਦਾ ਇੱਕ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਹੁੰਦਾ ਉਹ ਵੀ ਇਹਨਾਂ ਨੂੰ ਮਿਲਿਆ ਹੋਇਆ ਤੇ ਪੰਜਾਬ ਪੁਲਿਸ ਵੀ SP ਰਹੇ ਨੇ ਬੰਦੇ ਇਹ ਤੇ ਸਰਕਾਰੀ ਸੇਵਾ ਛੱਡੀ ਤੇ 2012 ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਚ ਆ ਗਏ ਜਲੰਧਰ ਤੋਂ ਟਿਕਟ ਮਿਲ ਗਈ ਇਹਨਾਂ ਨੂੰ ਪਹਿਲੀ ਵਾਰੀ ਵਿਧਾਇਕ ਬਣੇ ਸੀਗੇ ਬਾਅਦ ਵਿਚ ਪਾਰਟੀ ਨਾਲ ਮਤਭੇਦ ਹੋ ਗਏ ਸ਼੍ਰੋਮਣੀ ਅਕਾਲੀ ਦਲ ਦੇ ਨਾਲ 2016 ਵਿਚ ਨਵਜੋਤ ਸਿੱਧੂ ਨਾਲ ਮਿਲ ਕੇ ਇਹਨਾਂ ਨੇ ਬੈਂਸ ਭਰਾਵਾਂ ਨਾਲ ਮਿਲ ਕੇ ਇੱਕ ਪਾਰਟੀ ਬਣਾਈ ਸੀਗੀ ਮੰਚ ਬਣਾਇਆ ਸੀਗਾ ਆਵਾਜ਼ੇ ਪੰਜਾਬ ਉਹ ਆਵਾਜ਼ੇ ਪੰਜਾਬ ਮੰਚ ਬਣਾਇਆ 2017 ਦੇ ਵਿਚ ਇਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਵਿਚ ਪਹਿਲੀ ਵਾਰੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਤੇ ਜਲੰਧਰ ਕੈਂਟ ਤੋਂ ਇਹ MLA ਬਣੇ ਲਗਾਤਾਰ MLA ਬਣਦੇ ਰਹੇ 2021 ਵਿਚ ਵੀ ਇਹ MLA ਤੇ ਚਰਜੀ ਚੰਨੀ ਦੀ ਸਰਕਾਰ ਦੇ ਵਿਚ ਕੈਬਨਿਟ ਵੀ ਰਹੇ ਹੁਣ ਵੀ ਇਹ MLA ਹੈਗੇ ਆ ਵੈਸੇ ਇਹਨਾਂ ਦਾ ਜਿਹੜਾ ਕਾਂਗਰਸ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ ਇਹ ਕੋਈ ਸੌਖਾ ਜਿਹਾ ਨਹੀਂ ਹੈਗਾ ਇਹ ਬੜਾ ਤਾਜ ਔਖਾ ਰਹੂਗਾ ਇਹਦੇ ਵਾਸਤੇ ਕਿਉਂਕਿ ਅਜੇ ਰਾਜਾ ਬੜਿੰਗ ਦਾ ਜਿਵੇਂ ਰਾਜਾ ਬੜਿੰਗ ਗੱਲ ਕੀਤੀ ਇਹਨਾਂ ਕਹਿੰਦੇ ਭੇਸ਼ ਬਘੇਲ ਨੇ ਕਿਹਾ ਸੀ ਉਹ ਕਹਿੰਦਾ ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀਆਂ ਦਾ ਖੇਲ ਥੋੜਾ ਰਾਜਾ ਬੜਿੰਗ ਕਹਿੰਦਾ ਨਾ ਹੁਣ ਗੁੱਡਾ ਰਿਹਾ ਨਾ ਗੁੱਡੀ ਰਹੀ ਕਹਿੰਦਾ ਦੋਵੇਂ ਖਤਮ ਹੋ ਗਏ ਤੇ ਉਹਨੇ ਰਾਜਾ ਬੜਿੰਗ ਨੇ ਇਹ ਗੱਲ ਵੀ ਕਹਿ ਕੇ ਸਪਸ਼ਟ ਕਰਤੀ ਆ ਤੇ ਦੂਜੀ ਗੱਲ ਇਹ ਹੈ ਜੀ ਕਿ ਚੁਣੌਤੀਆਂ ਏਦਾਂ ਨੇ ਕਿ ਇਹਦੇ ਵਾਸਤੇ ਕਿ ਰਾਜਾ ਬੜਿੰਗ ਵਾਲਾ ਵੀ ਧੜਾ ਤੋੜਨਾ ਥੋੜਾ ਔਖਾ ਹੋਏਗਾ ਉਹਨੂੰ ਤੇ ਦੂਜੇ ਪਾਸੇ ਚੰਨੀ ਦੇ ਨਾਲ ਇਹਦੀ ਨੇੜਤਾ ਹੈਗੀ ਆ ਉਹ ਚੰਨੀ ਨਾਲ ਨੇੜਤਾ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ ਵਿਚ ਕਿੱਦਾਂ ਇਹਦਾ ਪੱਖ ਕਰਦੀ ਹੈ ਕਿ ਵਿਰੋਧਤਾ ਕਰਦੀ ਹੈ ਉਹ ਇੱਕ ਵੱਡੀ ਚੁਣੌਤੀ ਰਹਿਣੀ ਹੈ ਇਹਨੂੰ ਤੇ ਹੋਰ ਕਈ ਸਾਰੇ ਕਾਰਨ ਨੇ ਪਰ ਇੱਕ ਗੱਲ ਹੈ ਕਿ ਇਹ ਜਿਹੜਾ ਪ੍ਰਗਟ ਸਿੰਘ ਹੈਗਾ ਤੇ 60-61 ਸਾਲ ਦਾ ਬੰਦਾ ਇਹ ਤੇ ਸਿਆਣਾ ਵੀ ਹੈਗਾ ਸਮਝਦਾਰ ਵੀ ਹੈਗਾ ਤੇ ਪਾਰਟੀ ਨੇ ਚੁਣਿਆ ਤੇ ਸਚਿਨ ਪਾਇਲਟ ਨੇ ਇਹਦਾ ਨਾਂ ਸੁਜੈਸਟ ਕੀਤਾ ਕਹਿੰਦੇ ਸਚਿਨ ਪਾਇਲਟ ਨੇ ਜਦੋਂ ਇੱਥੇ ਇਕੱਠੇ ਚੰਡੀਗੜ੍ਹ ਦੇ ਵਿੱਚ ਜਦੋਂ ਸਚਿਨ ਪਾਇਲਟ ਦੀ ਤਾਜਪੋਸ਼ੀ ਹੋਈ ਨਾ ਪੰਜਾਬ ਦੇ ਇੰਚਾਰਜ ਵਜੋਂ ਤਾਂ ਚੰਨੀ ਨੇ ਰਾਜਾ ਬੜਿੰਗ ਦਾ ਨਾਂ ਤੱਕ ਨਹੀਂ ਲਿਆ ਸੀਗਾ ਬੇਸ਼ੱਕ ਹੱਥ ਮਿਲਾਏ ਸੀਗੇ ਨਾਂ ਤੱਕ ਨਹੀਂ ਲਿਆ ਸੀਗਾ ਉੱਥੇ ਦੇ ਵਿਰੋਧ ਤਾਂ ਦੇਖੀ ਗਈ ਪ੍ਰਤਾਪ ਸਿੰਘ ਬਾਜਵਾ ਸੁਰਿੰਦਰ ਸਿੰਘ ਰੰਧਾਵਾ ਵਰਗੇ ਬੰਦਿਆਂ ਦੀ ਵਿਰੋਧ ਤਾਂ ਦੇਖੀ ਗਈ ਬੜਿੰਗ ਨਾਲ ਤਾਂ ਫਿਰ ਰਿਪੋਰਟ ਦਿੱਤੀ ਸੀ ਸਚਿਨ ਪਾਇਲਟ ਨੇ ਪਹਿਲਾਂ ਰਿਪੋਰਟ ਦੇ ਕੇ ਪਾਇਲਟ ਨੇ ਫਿਰ ਸਪਸ਼ਟ ਕਰਤਾ ਸੀਗਾ ਕਿ ਜੀ ਇਹ ਹੁਣ ਬਦਲਿਆ ਜਾਣਾ ਪ੍ਰਧਾਨ ਕੱਲ੍ਹ ਫਿਰ ਪ੍ਰਧਾਨ
1: ਗੱਲ ਇਹ ਕੀ ਦੱਸਾਂ ਸਵਾਲ ਮੇਰਾ ਕਾਲਰ ਵੀ ਨੇ ਟਕਸਾਲੀ ਜਿਹੜੇ ਕਾਂਗਰਸੀ ਨੇ ਜਿਵੇਂ ਆਪਾਂ ਰੰਧਾਵਾ ਸਾਹਿਬ ਦੀ ਗੱਲ ਕਰਦੇ ਹਾਂ ਬਾਜਵਾ ਸਾਹਿਬ ਦੀ ਗੱਲ ਕਰਦੇ ਹਾਂ ਗੁਰਜੀਤ ਔਜਲੇ ਦਾ ਨੌਗਾ ਪੈਂਦਾ ਲੱਗਦਾ ਸੀਗਾ ਇਸ ਤੋਂ ਇਲਾਵਾ ਇਧਰ ਹੋਰ ਵੀ ਹੈਗੇ ਨੇ ਟਕਸਾਲੀ ਕਾਂਗਰਸੀ ਜਿਹੜੇ ਪਹਿਲਾਂ ਨੇ ਪਾਰਟੀ ਦੇ ਵਿਚ ਹੀ ਰਹੇ ਨੇ ਪਾਰਟੀ ਨਹੀਂ ਬਦਲੀ ਜਿਹੜਾ ਨੇ ਉਹਨਾਂ ਨੂੰ ਵਾਰਾ ਖਾਊਗਾ ਇਹ
3: ਨਹੀਂ ਅਸਲ ਚ ਹੁਣ ਤਾਂ ਇਹਨਾਂ ਦਾ ਜਿਹੜਾ ਕਿ ਪ੍ਰਤਾਪ ਸਿੰਘ ਬਾਜਵੇ ਦੇ ਨਾਲ ਇਹਦੀ ਬਣਦੀ ਆ ਸੁੱਖੀ ਰੰਧਾਵੇ ਨਾਲ ਇਹਦੀ ਬਣਦੀ ਆ ਆਪਸ ਚ ਚੰਨੀ ਨਾਲ ਇਹਦੀ ਬਣਦੀ ਆ ਇਹ ਗਰੁੱਪ ਹੈਗਾ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਇਹਦੇ ਨਾਲ ਕੋਈ ਕੰਡੇ ਨਹੀਂ ਬੀਜਣਗੇ ਰਾਜਾ ਬੜਿੰਗ ਨੇ ਵੀ ਗੱਲ ਵੈਸੇ ਬਿਆਨ ਦਿੱਤਾ ਕੱਲ ਵੀ ਮੈਂ ਜਿੱਥੇ ਮੈਨੂੰ ਰਾਹੁਲ ਗਾਂਧੀ ਖੜਾਉਣਗੇ ਮੈਂ ਉੱਥੇ ਖੜੂੰਗਾ ਮੈਂ ਉਹਨਾਂ ਦੀ ਗੱਲ ਵਿੱਚ ਦੇਖੋ ਅੱਗੇ ਕਾਂਗਰਸ ਹੈਗੀ ਹਾਂਜੀ ਹਾਂਜੀ
1: ਵੈਲਕਮ ਜੀ
4: ਮਹਾਰਾਜ ਚਾਵਲਾ ਸਾਹਿਬ ਸਾਰੀ ਟੀਮ ਨੂੰ ਗੁਰਨਾਲ ਸਿੰਘ ਨੂੰ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ
4: ਭਾਈ ਚਲੋ ਇਹਨੇ ਟਾਈਮ ਅਦਲਾ ਬਦਲੀ ਸਾਡੇ ਚਾਵਲਾ ਸਾਹਿਬ ਨੇ ਕਰਤਾ ਸਾਡੇ ਦੇ ਕੈਲਗਰੀ ਚ ਫਿਰ ਸਵੇਰੇ ਨਾ ਪੱਟੀ ਸਾਹਿਬ ਦੇ ਖਬਰਾਂ ਬਹੁਤ ਸੋਹਣੀਆਂ ਹੁੰਦੀਆਂ ਹੁਣ ਅੱਗੇ ਪਿੱਛੇ ਵੱਡੇ ਵਾਲੀ ਅਜੇ ਨਹੀਂ ਉੱਠਦਾ ਚਲੋ ਇਹਨਾਂ ਦੇ ਆਪਣੇ ਟਾਈਮ ਦੇ ਨਾਲ ਜਿਵੇਂ ਵੀ ਬਹੁਤ ਥਿੰਕ ਯੂ ਕਰਦੇ ਇਹਨਾਂ ਦਾ ਭਾਈ ਗੁਰਨਾਥ ਸਿੰਘ ਜੀ ਜਿਹੜੀ ਬੀਬੀ 50,000 ਲੈਂਦੀ ਫੜ ਹੋਈ ਬੜੀ ਸੋਸ਼ਲ ਮੀਡੀਆ ਭਰਿਆ ਪਿਆ ਕੋਈ ਕੇਸ ਨਾ ਕਿਸੇ ਪਾਤਾ ਕੋਈ NRI ਸੀ ਕਿਸੇ 3,00,000 ਕਿਸੇ ਦੇ ਕਿਤੇ ਇੰਨਾ ਕਿਸੇ ਨੇ ਰੋਕਿਆ ਹੀ ਨੀ ਹੁਣ ਤੱਕ ਉਸ ਬੀਬੀ ਨੂੰ ਆਪਣੇ ਜਿਵੇਂ ਕਹਿੰਦੇ ਜਦੋਂ ਅਸੀਂ ਟੀਵੀ ਆਨ ਕਰਨਾ ਸਵੇਰੇ ਉੱਠ ਕੇ ਨਾ ਬੜੀਆਂ ਮਾੜੀਆਂ ਖਬਰਾਂ ਉਹਨਾਂ ਦੇ ਆਪਾਂ ਜ਼ਿਕਰ ਨਹੀਂ ਕਰਨਾ ਬਹੁਤ ਥੈਂਕ ਯੂ ਮਿਹਰਬਾਨੀ
1: ਜੀ ਮਿਹਰਬਾਨੀ ਜੀ ਘਰ ਤੋਰਤੀ ਆ ਜੀ ਨੋ ਟੈਨਸ਼ਨ ਕਹਿੰਦੇ ਕੋਈ ਟੈਨਸ਼ਨ ਨਹੀਂ ਤੇ ਚਲੋ ਘਰ ਨੂੰ ਇਹਦਾ ਹੀ ਮਾਈਂਡ ਅਪ ਕਰ ਦਿੰਦੇ ਅਗਲੀ ਕਾਲ ਲੈ ਲੈਂਦੇ ਜੀ ਵੈਲਕਮ ਜੀ
5: ਚਲੋ
1: ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
5: ਠੀਕ ਹੈ ਜੀ, ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਮੇਰਾ ਕੁਐਸਚਨ ਇਹ ਸੀਗਾ ਜੀ, ਦੇਖੋ ਜਿਵੇਂ ਮਹੀਨਾ ਕੁ ਪਹਿਲਾਂ ਰਾਜੇ ਵੜਿੰਗ ਨੇ ਵੱਡੀਆਂ ਵੱਡੀਆਂ ਵੜਕਾਂ ਮਾਰੀਆਂ ਸੀ ਵੀ ਜਿਵੇਂ ਰਾਮਪੁਰਾ ਫੂਲ ਹਲਕੇ ਜਾਂ ਕਈ ਹਲਕਿਆਂ ਦੇ ਵਿੱਚ ਮੈਂ ਟਿਕਟ ਨੀ ਲੈਣ ਦਊਂਗਾ, ਜਿਵੇਂ ਜੀਤ ਮਹਿੰਦਰ ਕਾਂਗੜ ਜਾਂ ਇੱਕ ਦੋ ਬੰਦੇ ਹੋਰ ਸੀ ਵੀ ਮੈਂ ਟਿਕਟ ਨੀ ਲੈਣ ਦਊ। ਹੁਣ ਕੀ ਚੱਕਰ ਚੱਲੂਗਾ ਜੇ ਫਰਜ਼ ਕਰੋ ਉਹ ਟਿਕਟ ਲੈ ਜਾਂਦੇ ਆ ਤੇ ਫਿਰ ਰਾਜੇ ਵੜਿੰਗ ਦੀ ਕੀ ਰਹੂਗੀ, ਜੇ ਉਹ ਫਰਜ਼ ਕਰੋ ਉਹਨੂੰ ਟਿਕਟ ਨਹੀਂ ਲੈ ਜਾਂਦਾ ਫਿਰ ਤਾਂ ਇਹ ਮੰਨਦੇ ਆ ਵੀ ਇਹਦੀ ਕੋਈ ਰਾਹੁਲ ਗਾਂਧੀ ਨਾਲ ਟਾਈ ਅਪ ਹੈਗੀ, ਤੇ ਜਾਂ ਜਿਵੇਂ ਉਹ ਪਾਰਟੀ ਛੱਡ ਕੇ ਜਿਵੇਂ ਕਹਿੰਦਾ ਸੀ ਗਏ ਸੀਗੇ ਤੇ ਵੀ ਉਹ ਕੋਈ ਫਾਰਮੂਲਾ ਲੱਗ ਹੁੰਦਾ, ਇਹਦੇ ਬਾਰੇ ਪੁੱਛਣਾ ਸੀਗਾ ਵੀ ਕੀ ਹੋ ਸਕਦਾ ਜੀ।
1: ਬਿਲਕੁਲ, ਬਹੁਤ ਵੱਡਾ ਪੁਆਇੰਟ ਹੈ।
3: ਕਾਂਗਰਸ ਦਾ ਕਲਚਰ ਹੈ ਜੀ, ਉਹ ਕਾਂਗਰਸ ਨਾ ਮੌਕੇ ਦੇ ਅਨੁਸਾਰ ਚੱਲਦੀ ਹੁੰਦੀ ਆ, ਇਹ ਆਮ ਤੌਰ ਤੇ ਤੁਸੀਂ ਦੇਖਿਆ ਪਹਿਲਾਂ ਵੀ ਉਹ ਸਮੇਂ ਅਨੁਸਾਰ ਚੱਲਦੀ ਹੈ, ਸਮਾਂ ਨੂੰ ਨਿਰਧਾਰਤ ਕਰਦੀ ਹੈ, ਤੇ ਉਹ ਇਹ ਨੀ ਸੋਚਦੀ ਵੀ ਪਹਿਲਾਂ ਕਿਸੇ ਨੇ ਕੀ ਕੀ ਬਿਆਨ ਦਿੱਤਾ ਕੀ ਨਹੀਂ ਬਿਆਨ ਦਿੱਤਾ, ਮਤਲਬ ਪੋਲੀਟਿਕਸ ਵਿੱਚ ਹੁੰਦਾ ਹੀ ਨੀਗਾ ਵੀ ਬਿਆਨਾਂ ਦੇ ਆਧਾਰ ਤੇ ਚਲਿਆ ਜਾਵੇ, ਸਿਧਾਂਤਕ ਗੱਲ ਹੋਵੇ, ਕੋਈ ਸਿਧਾਂਤਕ ਗੱਲ ਵੈਸੇ ਹੁੰਦੀ ਵੀ ਨਹੀਂ। ਹਾਂ ਉਹ ਰਾਹੁਲ ਗਾਂਧੀ ਦੇ ਤੈਅ ਕਰਨਾ, ਤੁਹਾਡੀ ਗੱਲ ਸਹੀ ਹੈ ਵੀ ਕੀ ਬਰਿੰਗ ਦੇ ਨਾਲ ਰਾਹੁਲ ਗਾਂਧੀ ਦੀ ਕਿੰਨੀ ਕੁ ਨੇੜਤਾ ਹੈਗੀ ਆ, ਪਰ ਜੇਕਰ ਬੰਦੇ ਜਿੱਤਣ ਦੇ ਸਮਰੱਥ ਹੈਗਾ, ਜੇ ਬੰਦਾ ਜਿੱਤਣ ਦੇ ਸਮਰੱਥ ਹੋਇਆ ਸੜਕੇ ਦੇ ਵਿੱਚ, ਤਾਂ ਉਹਦੀ ਰਾਜਾ ਬੜੀ ਨਾਲ ਨਾ ਬਣਦੀ ਹੋਵੇ ਤੇ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਆ, ਕਿਉਂਕਿ ਜਿਹੜਾ ਬੰਦਾ ਕਿਉਂਕਿ ਪਾਰਟੀ ਨੂੰ ਲੋੜ ਆ ਇੱਕ ਇੱਕ ਬੰਦੇ ਦੀ, ਇਸ ਕਰਕੇ ਰਾਹੁਲ ਗਾਂਧੀ ਮੇਰੇ ਖਿਆਲ ਜਾਂ ਜਿਹੜੇ ਕਿ ਸਚਿਨ ਪਾਇਲਟ ਹੈਗੇ ਆ ਉਹ ਇਹੋ ਜਿਹੀ ਗੱਲ ਤਾਂ ਨਹੀਂ ਕਰਨਗੇ ਵੀ ਰਾਜਾ ਵੜਿੰਗ ਦੇ ਕਹਿਣ ਮੁਸਾਫਕੀ ਸਾਰੀ ਗੱਲ ਕਰਨ। ਰਾਜਾ ਵੜਿੰਗ ਹੁਣ ਚਲਿਆ ਗਿਆ, ਨਾ ਗੁੱਡਾ ਰਹਿਣ ਗੁੱਡੀ ਰਹੀ, ਉਹ ਚਲਿਆ ਗਿਆ, ਹੁਣ ਰਾਜਾ ਵੜਿੰਗ ਦੀ ਕੋਈ ਵੈਲਿਊ ਨਹੀਂ ਆਪਣਾ ਉਹਦੇ ਵਿੱਚ, ਐਜ ਏ ਪ੍ਰਧਾਨ ਵੈਲਿਊ ਹੈਗੀ ਆ ਹੁਣ ਪ੍ਰਗਟ ਸਿੰਘ ਦੀ, ਪ੍ਰਗਟ ਸਿੰਘ ਨੇ ਸਚਿਨ ਪਾਇਲਟ ਨੇ ਤੈਅ ਕਰਨਾ ਕਿ ਟਿਕਟ ਕਿਹਨੂੰ ਮਿਲਣੀ ਆ।
1: ਕਾਲਰ ਅਗੇਨ ਆਏ ਨੇ ਜੀ, ਵੈਲਕਮ ਜੀ।
5: ਚਾਵਲਾ ਜੀ, ਹੈਲੋ।
1: ਹਾਂਜੀ ਹਾਂਜੀ,
5: ਫਿਰ ਤਾਂ ਇਹ ਹੁੰਦਾ ਵੀ ਜੇ ਉਹ ਫਰਜ਼ ਕਰੋ ਉਹ ਬੰਦੇ ਜਿਹੜੇ ਜਿਹੜੀ ਖੈਰ ਰਾਜੇ ਵੜਿੰਗ ਨੇ ਗੱਲ ਕਹੀ ਸੀ ਉਹ ਸਹੀ ਹੈ, ਇਹਦੇ ਚ ਕੋਈ ਦੋ ਰਾਵਾ ਨਹੀਂ ਵੀ ਜਿਵੇਂ ਕਾਂਗੜ ਸਾਹਿਬ ਵੀ ਬੀਜੇਪੀ ਚ ਭਾਗ ਗਏ ਸੀ, ਠੀਕ ਹੈ, ਸ਼ਲਫਾ ਮਾਰ ਕੇ, ਤੇ ਜਿਹੜਾ ਆਪਣਾ ਦੂਸਰਾ ਬੰਦਾ ਤਲਵੰਡੀ ਭਾਈ ਵਾਲਾ ਤੇ ਉਹ ਵੀ ਦੋ ਤਿੰਨ ਪਾਰਟੀਆਂ ਚ ਬਦਲ ਚੁੱਕਿਆ, ਰਾਈਟ। ਫਿਰ ਜਿਵੇਂ ਹਾਂਜੀ ਹਾਂਜੀ, ਜਿਵੇਂ ਸਿੱਧੂ ਦੀ ਵਾਈਫ ਨੇ ਫਿਰ ਕਿਹਾ ਸੀਗਾ ਵੀ ਉੱਤੇ ਟੈਕੀ ਚੱਲਦਾ, ਮੇਰੇ ਖਿਆਲ ਜੇ ਫਿਰ ਇਹ ਕੱਲ ਇਹਨੂੰ ਟਿਕਟ ਮਿਲ ਜਾਂਦੀ ਆ
0: ਸੰਸਥਾਨਾਂ ਦੇ ਸਿਸਟਮ ਦੇ ਵਿਚ ਜਬਰਨ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੀ ਨਤੀਜਾ ਨਿਕਲ ਗਿਆ?
3: ਇਹ ਬੜਾ ਬੜਾ ਅਸਲ ਚ ਨਾ ਮੈਂ ਖਬਰ ਪੜ ਕੇ ਬੜਾ ਹੈਰਾਨ ਹੋਇਆ ਵੀ ਜੇ ਏਦਾਂ ਹੋਣ ਲੱਗ ਪਿਆ, ਉਹਨਾਂ ਦੇ ਏਜੰਟਾਂ ਨੇ ਇਹ ਬੜੀ ਵੱਡੀ ਗੱਲ ਕੀਤੀ ਆ ਕਿ ਉਹ ਸੰਸਥਾਵਾਂ ਦੀਆਂ ਵੈਬਸਾਈਟਾਂ ਵਿੱਚ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਛੇੜਛਾੜ ਵੀ ਕੀਤੀ ਆ ਤੇ ਕਾਫੀ ਉਹਨਾਂ ਨੇ ਦੋਸ਼ ਵੀ ਲੱਗੇ ਉਹਨਾਂ ਤੇ, ਉਹ ਡਾਟਾ ਵੀ ਕਾਫੀ ਵੱਡਾ ਕਹਿੰਦੇ ਹੈਗਾ, ਉਹ ਡਾਟਾ ਵੀ ਇੰਨਾ ਜ਼ਿਆਦਾ ਛੇੜਛਾੜ ਵਾਲਾ ਹੈਗਾ ਕਿ ਜੇਕਰ ਉਹਨਾਂ ਨੂੰ ਉਹ ਇਕੱਲੇ ਇਕੱਲੇ ਅੱਖਰ ਨੂੰ ਪੜ੍ਹਨ ਤਾਂ 6,60,000 ਲੱਗ ਸਕਦੇ ਆ, ਇੰਨਾ ਡਾਟਾ ਹੈਗਾ। ਬਾਕੀ ਜੀ ਕਿੰਨਾ ਆਪਣਾ ਆਧੁਨਿਕ ਤਕਰੀਬਨ ਤੌਰ ਤੇ ਜੀ 15-50 ਪੈਟਾਬਾਈਟ ਡਾਟਾ ਜੀ ਰਿਕਾਰਡ ਦੀ ਜਾਂਚ ਜਿਹੜੀ ਕਿ ਕਰਨਾ ਇੰਨਾ ਕੋਈ ਸੌਖਾ ਨਹੀਂ ਹੈਗਾ। ਤੇ ਹੁਣ ਇਸ ਟਾਈਮ 7,000 ਇਕਵਿਪਮੈਂਟ ਆਧੁਨਿਕ ਹੈਗੇ ਜਿਹੜੇ ਕਿ ਉਹ ਜਿਵੇਂ ਕਿ GB 200 ਹੈਗਾ, GB 300 ਹੈਗਾ, GPUS ਹੈਗਾ, ਇਹ ਸਾਰੇ ਲਗਾਏ ਗਏ ਆ ਉਹਨੂੰ ਸੈੱਟ ਕਰਨ ਵਾਸਤੇ, ਉਹ ਕਹਿੰਦੇ ਕਵਰ ਕਰ ਲਾਂਗੇ। ਹੁਣ ਓਪਨ AI ਕੀ ਕਹਿ ਰਿਹਾ, ਓਪਨ ਜਿਹੜਾ ਕਿ ਸੰਸਥਾ ਦਾ ਮਾਲਕ ਹੈ, ਓਪਨ AI ਕੀ ਕਹਿ ਰਿਹਾ, ਉਹ ਕਹਿੰਦਾ ਜੀ ਹਾਂ ਸਾਡੇ ਏਜੰਟਾਂ ਨੇ ਇਹ ਗਲਤੀ ਕੀਤੀ ਆ, ਪਰ ਜਿੱਦਾਂ ਇੱਦਾਂ ਗਲਤੀ ਕੀਤੀ ਹੈ ਜਿਵੇਂ ਨਾ ਕਿਸੇ ਉਹ ਚੋਰੀ ਨਹੀਂ ਕੀਤਾ ਕੋਈ ਡਾਟਾ, ਉਹਨਾਂ ਨੇ ਉਹ ਗਏ ਸੀਗੇ, ਉਹ ਉੱਥੇ ਗਏ ਜਾ ਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਖੜਕਾ ਕੇ ਦਰਵਾਜ਼ਾ ਤਾਲਾ ਨਹੀਂ ਤੋੜਿਆ, ਉਹਨਾਂ ਨੇ ਸਿਸਟਮ ਨੂੰ ਦੇਖਿਆ ਚੈੱਕ ਕੀਤਾ, ਤਾਲਾ ਤੋੜਿਆ ਨਹੀਂ ਤੋੜਿਆ ਨਾ ਦਰਵਾਜ਼ਾ ਤੋੜਿਆ ਕਿਸੇ ਦਾ ਨਾ ਅੰਦਰ ਪੜਿਆ ਉਹ, ਪਰ ਉਹ ਵਾਪਸ ਆ ਗਏ ਆ ਉੱਥੋਂ। ਮਤਲਬ ਕਿ ਹਾਂ ਉਹਨਾਂ ਨੇ ਕਹਿੰਦਾ ਛੇੜਛਾੜ ਕੀਤੀ ਹੈ, ਪਰ ਉਹ ਉਹਨਾਂ ਨੇ ਕੁਛ ਛੇੜਛਾੜ ਕਰਨ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ, ਕੋਈ ਕਿਸੇ ਦੀ ਪ੍ਰੋਬਲਮ ਨਹੀਂ ਖੜੀ ਕੀਤੀ। ਤਾਂ ਪਰ ਜੇ ਏਦਾਂ ਹੋਣ ਲੱਗਾ ਚਾਵਲ ਜਾ ਜੇ ਪਹੁੰਚ ਹੀ ਗਏ ਆ ਉਹ, ਤਾਲਾ ਨਹੀਂ ਤੋੜਿਆ ਕੱਲ ਨੂੰ, ਤਾਲਾ ਤੋੜ ਵੀ ਸਕਦਾ, ਤਾਲਾ ਤੋੜਨ ਦਾ ਮਤਲਬ ਵੈਬਸਾਈਟ ਦੇ ਵੀ ਜਾ ਕੇ
1: ਹੋ ਸਕਦਾ, ਮਾਸਟਰ ਕੀ ਉਹਨਾਂ ਦੇ ਕੋਲ ਹੋ ਸਕਦਾ ਕਾਪੀ ਕਰਕੇ ਲੈ ਆਏ ਹੁਣ, ਨੈਵਰ ਨੋ ਅੱਜ ਕੱਲ ਡਾਟਾ ਪਤਾ ਕਿੱਡਾ ਵੱਡਾ
3: ਹੋ ਸਕਦਾ। ਖੈਰ ਬਹੁਤ ਵੱਡੀ ਗੱਲ ਆ ਚਾਵਲਾ ਸਾਹਿਬ
1: ਜੀ, ਇਹ ਵੀ ਵੱਡਾ ਸੰਕਟ ਆ ਜੀ। ਮੋਹਨ ਭਾਗਵਤ ਹੁਣਾਂ ਦਾ ਬਿਆਨ ਮੈਂ ਪੜਿਆ ਸੀ, ਮੈਂ ਕਿਹਾ ਚਲੋ ਦੇਖਾਂਗੇ ਜੇ ਸਮਾਂ ਲੱਗਾ ਤੇ ਤੁਹਾਡਾ ਵੀ ਟਾਈਮ ਹੋਇਆ ਤਾਂ। RSS ਦੇ ਮੁਖੀ ਨੇ ਮੋਹਨ ਭਾਗਵਤ ਜਦੋਂ ਕੋਈ ਬਿਆਨ ਦਿੰਦੇ ਨੇ ਤਾਂ ਚਰਚਾ ਹੋਣੀ ਲਾਜ਼ਮੀ ਹੁੰਦੀ ਹੈ। ਮੁੰਬਈ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਧਰਮ ਸੰਕਟ ਵਿਚ ਆਇਆ ਤਾਂ ਦੇਸ਼ ਖਮਿਆਜਾ ਭੁਗਤੇਗਾ।
3: ਕੋਈ ਗਲਤ ਨੀ ਬੋੜੇ ਚਾਵਲਾ ਸਾਹਿਬ, ਆਲ ਇੰਡੀਆ ਵਿਹਾਰ ਸੇਵਾ ਗਰੁੱਪ ਵਿਚ ਬੋਲਿਆ, ਮੁੰਬਈ ਦੇ ਵਿਚ ਉਹਨਾਂ ਨੇ ਕੋਈ ਗਲਤ ਨੀ ਬੋਲਿਆ। ਪਹਿਲਾਂ ਵੀ ਉਹ ਅਸਲ ਧਰਮ ਕਿਹਨੂੰ ਮੰਨਦੇ ਆ, ਉਹ ਧਰਮ ਮੰਨਦੇ ਆ ਹਿੰਦੂ ਧਰਮ ਨੂੰ, ਹਿੰਦੂ ਧਰਮ ਜਿਹੜਾ ਬੀਜੇਪੀ ਦਾ ਹੈਗਾ, ਜਿਸ ਨੂੰ ਬੀਜੇਪੀ ਮੰਨਦੇ ਆ ਧਰਮ ਨੂੰ, ਹਿੰਦੂ ਨੂੰ ਉਹਨੂੰ ਮੰਨਦੇ ਆ ਉਹ, ਤੇ ਉਸ ਨੂੰ ਜੇਕਰ ਧਰਮ ਬੀਜੇਪੀ ਵਾਲਾ ਸੰਕਟ ਵਿਚ ਆਇਆ, ਬੀਜੇਪੀ ਸੰਕਟ ਵਿਚ ਆਈ, ਜਿੱਦਾਂ ਕਿ ਪੰਜਾਬ ਦੇ ਵਿਚ ਪੰਥ ਸੰਕਟ ਵਿਚ ਆਇਆ, ਤਾਂ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਕਟ ਵਿਚ ਹੈ। ਏਦਾਂ ਮੋਹਨ ਭਾਗਵਤ ਨੇ ਗੱਲ ਆਖੀ ਆ ਕਿ ਰਾਸ਼ਟਰ ਦਾ ਉਦੇਸ਼ ਧਰਮ ਹੈ, ਧਰਮ ਰਾਸ਼ਟਰ ਨੂੰ ਬਣਾਉਣ ਵਿਚ ਮਦਦ ਕਰਦਾ ਤੇ ਬਚਾਉਣ ਚ ਮਦਦ ਕਰਦਾ, ਇਹ ਗੱਲ ਆਖੀ ਆ। ਚਾਵਲਾ ਸਾਹਿਬ, ਧਰਮ ਸ਼ੁਰੂ ਤੋਂ ਲੈ ਕੇ ਨਾ 2000 ਸਾਲ ਤੱਕ ਅਸੀਂ ਗੁਲਾਮ ਰਹੇ ਹਾਂ, ਸਾਡਾ ਭਾਰਤ 2000 ਸਾਲ ਤੱਕ ਗੁਲਾਮ ਰਿਹਾ, ਹੁਣ ਵੀ ਅਸੀਂ ਗੁਲਾਮੀ ਵਾਲੇ ਪਾਸੇ ਵੱਧ ਰਹੇ ਹਾਂ। ਅਸੀਂ ਵਿਗਿਆਨ ਨੂੰ ਤਰਜੀਹ ਦਿੱਤੀ, ਅਸੀਂ ਰੱਬ ਸ਼ੋਮਨਾਥ ਮੰਦਿਰ ਦੇ ਵਿਚ ਪੂਜਾ ਪਾਠ ਹੋ ਰਿਹਾ ਤੇ ਆਪਣਾ ਧਾੜ ਵੀ ਆਉਂਦੇ ਆ, ਮੁਗਲ ਆਉਂਦਾ ਹੈ ਤੇ ਆ ਕੇ ਕੱਟ ਕੱਟ ਕਰਕੇ ਕੱਟ ਦਿੰਦਾ ਪੁਜਾਰੀਆਂ ਨੂੰ, ਉਹ ਪੂਜਾ ਕਰ ਰਿਹਾ, ਮੰਤਰ ਪੜ ਰਿਹਾ ਵੀ ਮੰਤਰ ਤੁਹਾਨੂੰ ਰੱਬ ਬਚਾਏਗਾ। ਹੁਣ ਇਹ ਗੱਲ ਮੈਂ ਓਸ਼ੋ ਸੁਣ ਰਿਹਾ ਸੀਗਾ, ਓਸ਼ੋ ਨੇ ਇੱਕ ਗੱਲ ਬੜੀ ਬੜੀ ਵੱਡੀ ਆਖੀ ਸੀਗੀ, ਮੈਂ ਉਹਦੀ ਪੋਸਟ ਹੀ ਪਾਈ ਆਪਣੀ ਫੇਸਬੁੱਕ ਦੇ ਉੱਪਰ, ਉਹਨੇ ਬਹੁਤ ਵੱਡੀ ਆਖੀ ਸੀ, ਕਹਿੰਦੇ ਬਈ ਅਸੀਂ ਵਿਗਿਆਨ ਨੂੰ ਤਰਜੀਹ ਨਾ ਦੇ ਕੇ ਅਸੀਂ ਧਰਮ ਨੂੰ ਤਰਜੀਹ ਦੇ ਰਹੇ ਹਾਂ, ਉਹ ਰੱਬ ਨੂੰ ਤਰਜੀਹ ਦੇ ਰਹੇ ਹਾਂ ਵੀ ਰੱਬ ਸਾਡੀ ਮਦਦ ਕਰੇਗਾ, ਕਹਿੰਦੇ ਤਾਂ ਹੀ ਅੱਜ ਗੱਲ ਹੈ ਵੀ ਅੱਜ ਤੁਹਾਡੇ ਉੱਤੇ ਚੀਨ ਕਬਜ਼ਾ ਕਰ ਸਕਦਾ, ਇਹ ਪੁਰਾਣੀ ਗੱਲ ਕਹੀ ਹੈ ਉਹਨੇ, ਤੇ ਅੱਜ ਉਹ ਚੀਨ ਸਾਡੇ ਉੱਤੇ ਕਬਜ਼ਾ ਕਰਨ ਜਾ ਰਿਹਾ। ਹੁਣ ਤੁਸੀਂ ਹੈਰਾਨੀ ਦੀ ਗੱਲ ਹੋਵੋਗੇ ਕਿ ਟਰੰਪ ਦੇ ਮੁੰਡੇ, ਦੋਵੇਂ ਮੁੰਡੇ ਐਰਿਕ ਤੇ ਟਰੰਪ ਡੋਨਾਲਡ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਡਰੋਨ ਬਣਾਉਣ ਵਾਲੀ ਫੈਕਟਰੀ ਵਾਸਤੇ ਜਗ੍ਹਾ ਲੱਭ ਲਈ ਆ। ਆਸਮ ਮੁਨੀਰ ਦੇ ਨਾਲ ਮੀਟਿੰਗ ਵੀ ਸੀਕ੍ਰੇਟ ਹੋਈ ਆ, ਹਰੀਪੁਰ ਰਾਵਲਪਿੰਡੀ ਤਕਸ਼ਿਲਾ ਦੇ ਵਿੱਚ ਉਹਨਾਂ ਨੇ ਆਪਣਾ ਫੈਕਟਰੀਆਂ ਬਣਾਉਣ ਵਾਸਤੇ ਤਿਆਰੀ ਕਰ ਲਈ ਆ। ਤੇ ਦੂਜੇ ਪਾਸੇ ਚੀਨ ਪਹਿਲਾਂ ਹੀ ਉੱਥੇ ਜਿਹੜੀ ਸੀ ਪੈਕ ਦੇ ਵਿੱਚ ਬੜਾ ਵੱਡਾ ਨਿਵੇਸ਼ ਕਰ ਚੁੱਕੀ ਆ ਪਾਕਿਸਤਾਨ ਦੇ ਵਿੱਚ, ਚੀਨ ਪਹਿਲਾਂ ਕਰੀ ਫਿਰਦੀ ਆ। ਤੇ ਅਗਲੀ ਗੱਲ ਹੋਰ ਕਿ ਸਾਡੇ ਭਾਰਤ ਵੀ ਇਸ ਵਾਲੇ ਪਾਸੇ ਤੁਰਿਆ ਹੋਇਆ, 4 ਫੈਕਟਰੀਆਂ ਕਹਿੰਦੇ ਡਰੋਨ ਦੀਆਂ ਲੱਗ ਚੁੱਕੀਆਂ ਨੇ, 3 ਬਣਾਈਆਂ ਜਾ ਰਹੀਆਂ ਨੇ, 2 ਪ੍ਰਸਤਾਵਿਤ ਨੇ, ਰਡਾਰ ਕੰਟਰੋਲ ਸੈਂਟਰ, ਏਅਰ ਡਿਫੈਂਸ ਗਨ, ਜ਼ਮੀਨ ਤੇ ਚੱਲਣ ਵਾਲੀਆਂ ਮਿਜ਼ਾਈਲਾਂ ਪ੍ਰਣਾਲੀਆਂ ਅਸੀਂ ਬਣਾ ਰਹੇ ਹਾਂ ਅਸੀਂ। ਪ੍ਰਣਾਲੀ ਕਿੱਥੋਂ ਆ ਰਹੀ ਆ? ਪ੍ਰਣਾਲੀ ਰੂਸ ਤੋਂ ਲੈ ਰਹੇ ਹਾਂ ਅਸੀਂ ਜਾਂ ਕਿਸੇ ਹੋਰ ਮੁਲਕ ਤੋਂ ਲੈ ਰਹੇ ਹਾਂ ਅਸੀਂ? ਅਸੀਂ ਜਿਹੜੇ ਸਾਡੇ ਵਿਗਿਆਨੀ ਨੇ ਉਹ ਬੇਸ਼ੱਕ ਇੱਥੇ ਕੰਮ ਕਰ ਰਹੇ ਨੇ, ਪਰ ਉਹ ਜਿਹੜੀ ਉਹਨਾਂ ਦੀ ਟੈਕਨੋਲੋਜੀ ਆ ਉਹ ਅਸੀਂ ਬਾਹਰ ਤੋਂ ਲੈ ਰਹੇ ਹਾਂ। ਤੇ ਅਸੀਂ ਜੇਕਰ ਅਸੀਂ ਧਰਮ ਨੂੰ ਬਚਾਉਣ ਦੀ ਗੱਲ ਕਰਦੇ ਹਾਂ, ਅਸੀਂ ਧਰਮ ਰੱਬ ਥੋੜਾ ਬਚਾਉਣ ਵਾਸਤੇ ਆਊਗਾ? ਰੱਬ ਕੋਈ ਚੀਜ਼ ਨੀ, ਚਾਵਲਾ ਸਾਹਿਬ ਮਾਫ ਕਰਨਾ ਮੈਂ ਇਸ ਗੱਲ ਨੂੰ ਲੈ ਕੇ, ਰੱਬ ਕੋਈ ਚੀਜ਼ ਨੀ, ਰੱਬ ਉਦੋਂ ਆ ਜਦੋਂ ਤੁਹਾਡੀ ਭਾਵਨਾ ਚ, ਤੁਹਾਡੀਆਂ ਭਾਵਨਾਵਾਂ ਰੱਬ ਨੂੰ ਕੈਸ਼ ਕਰਦੀਆਂ ਨੇ। ਪਰ ਕਦੇ ਵੀ ਇਹ ਨੀ ਕਿ ਆ ਕੇ ਵੀ ਜੀ ਆਪਾਂ ਮੰਤਰ ਪੜ੍ਹੀ ਜਾਓ ਜੀ, ਆਪਾਂ ਮੰਤਰ ਪੜ੍ਹ ਕੇ ਜੀ ਧਰਮ ਨੂੰ ਬਚਾ ਲਓ ਜੀ, ਨਹੀਂ ਬਚੇਗਾ ਧਰਮ, ਉਦੋਂ ਹੀ ਬਚੇਗਾ ਜਦੋਂ ਤੁਸੀਂ ਵਿਗਿਆਨਕ ਤੌਰ ਤੇ ਧਰਮ ਦੀ ਰਾਖੀ ਕਰੋਗੇ। ਵਿਗਿਆਨ ਨੂੰ ਤੁਸੀਂ ਪੜਾ ਧੱਕ ਰਹੇ ਹੋ, ਤੁਸੀਂ ਤਾਂ ਇਹ ਕਹਿ ਰਹੇ ਹੋ ਜੀ ਸਾਡੇ ਹਨੂੰਮਾਨ ਜੀ ਬਚਾਉਣਗੇ ਆ ਕੇ ਜੀ, ਹਨੂੰਮਾਨ ਨੇ ਬਚਾਇਆ।
6: This is CJMR, the voice of the city, part of White Oaks Communications Group, your trusted local radio provider for more than 70 years.
3: ਸਾਰਥੀ ਬਣੇ, ਪਰ ਵਕਤ ਸਮਾਂ ਹੈ ਅੱਜ ਵਿਗਿਆਨ ਦਾ। ਅੱਜ ਚੀਨ ਕਿੱਥੇ ਪਹੁੰਚ ਚੁੱਕਿਆ, ਰੱਬ ਨੂੰ ਨਹੀਂ ਮੰਨਦਾ, ਬੁੱਧਿਸਟਾਂ ਦੇ ਵਿੱਚ ਪ੍ਰਵੇਸ਼ ਕੀਤਾ ਉਹਨੇ, ਰੱਬ ਨੂੰ ਨਹੀਂ ਮੰਨਦਾ ਉਹ, ਪਰ ਚੀਨ ਸਭ ਤੋਂ ਵੱਡਾ ਚੈਲੰਜ ਆ ਇਸ ਟਾਈਮ। ਅਮੈਰੀਕਾ ਵੀ ਚੀਨ ਦੇ ਅੱਗੇ ਝੁੱਕ ਗਿਆ, ਅਮੈਰੀਕਾ ਵੀ ਚੀਨ ਦੇ ਅੱਗੇ ਝੁੱਕ ਗਿਆ। ਚੀਨ ਭਾਰਤ ਨੂੰ ਗੁਲਾਮ ਕਰਨ ਵਾਸਤੇ, ਤੁਸੀਂ ਭਾਰਤ ਦੇ ਵਿੱਚ ਲੋਕਾਂ ਨੂੰ ਤਾਂ ਮਾੜਾ ਕਹਿ ਰਹੇ ਹੋ, ਜਿਹੜੇ ਲੋਕ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਤੁਸੀਂ ਮਾਰ ਰਹੇ ਹੋ, ਵੱਢ ਰਹੇ ਹੋ, ਟੁੱਕ ਰਹੇ ਹੋ, ਉਹਨਾਂ ਦੇ ਜਿਹੜੇ ਆਗੂ ਨੇ, ਲੀਡਰ ਨੇ, ਉਹਨਾਂ ਦੇ ਬੋਲਣ ਦੇ ਉੱਪਰ, ਰੈਲੀਆਂ ਦੇ ਵਿੱਚ ਤੁਸੀਂ ਸ਼ੁੱਧੀਕਰਨ ਕਰ ਰਹੇ ਹੋ, ਤੇ ਉਹਨਾਂ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤਾਂ ਦਲਿਤ ਨੇ ਜੀ, ਇਹ ਫਲਾਣੇ ਨੇ, ਇਹ ਮੁਸਲਮਾਨ ਨੇ ਜੀ, ਇਹ ਤਾਂ ਸਿੱਖ ਨੇ ਜੀ, ਇਹ ਖਾੜਕੂ ਨੇ, ਤੇ ਤੁਸੀਂ ਚੀਨ ਦੇ ਨਾਲ ਮੁਕਾਬਲਾ ਕਰਨ ਵਾਸਤੇ ਤਿਆਰੀ ਨਹੀਂ ਕਰਦੇ, ਤੇ ਧਰਮ ਨੂੰ ਕਿੱਥੇ ਤੁਸੀਂ ਵਿਚਾਰੋਗੇ? ਧਰਮ ਨੂੰ ਬਚਾਉਣਾ ਕੋਈ ਸੌਖਾ ਜਾ ਨਹੀਂ, ਧਰਮ ਉਦੋਂ ਬਚੇਗਾ ਜਦੋਂ ਤੁਹਾਡੀ ਵਿਗਿਆਨ, ਜਦੋਂ ਤੁਹਾਡਾ ਦੇਸ਼ ਇਕਜੁੱਟ ਹੋਏਗਾ। ਦੇਸ਼ ਨੂੰ ਤਾਂ ਇਹ ਪਾੜਨ ਲੱਗੇ ਹੋਏ ਨੇ ਬੀਜੇਪੀ ਵਾਲੇ, ਜਦੋਂ ਦੇਸ਼ ਨੂੰ ਟੁੱਟ ਗਿਆ ਤੁਹਾਡਾ, ਪਟ ਗਿਆ ਦੇਸ਼ ਤੋਂ, ਉਲਟਾ ਪਲਟਾ ਹੋ ਗਿਆ, ਤਾਂ ਧਰਮ ਕਿੱਥੇ ਬਚ ਜੂਗਾ? ਤੇ ਮੋਹਨ ਭਾਗਵਤ ਦੀ ਇਸ ਗੱਲ ਨਾਲ ਮੈਂ ਕੋਈ ਡਿਨਾਈ ਨਹੀਂ ਕਰਦਾ, ਬਿਲਕੁਲ ਸਹੀ ਗੱਲ ਆ। ਧਰਮ ਜਿਹੜਾ ਸਾਡਾ ਦੇਸ਼ ਦਾ ਧਰਮ ਆ, ਦੇਸ਼ ਦਾ ਧਰਮ ਆ ਈਸ਼ਵਰ ਅੱਲਾਹ ਤੇਰੋ ਨਾਮ ਸਭ ਕੋ ਸੰਮਤੀ ਦੇ ਭਗਵਾਨ, ਇਹ ਸਾਡਾ ਧਰਮ ਹੈ, ਇਹ ਸਾਡਾ ਧਰਮ ਹੈ। ਇਸ ਧਰਮ ਨੂੰ ਬਚਾਉਣਾ ਸਾਡਾ ਸੰਕਲਪ ਹੋਣਾ ਚਾਹੀਦਾ, ਨਾ ਕਿ ਇਕੱਲੇ ਅਸੀਂ ਬੀਜੇਪੀ ਵਾਲੇ ਧਰਮ ਨੂੰ ਬਚਾਈ ਜਾਈਏ। ਸਾਡਾ ਧਰਮ ਈਸ਼ਵਰ ਅੱਲਾਹ ਹੈ, ਉਹਦੇ ਨਾਮ ਨੇ, ਤੇ ਸਾਡਾ ਧਰਮ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ, ਇਹ ਸਾਡਾ ਧਰਮ ਹੈ। ਇਸ ਧਰਮ ਨੂੰ ਬਚਾਉਣਾ ਭਾਰਤ ਵਿੱਚ ਲਾਜ਼ਮੀ ਹੈ, ਨਾ ਕਿ ਇਕੱਲੇ ਬੀਜੇਪੀ ਵਾਲੇ ਹਿੰਦੂ ਧਰਮ ਬਚਾਈ ਜਾਈਏ ਅਸੀਂ, ਇਕੱਲੇ ਨਹੀਂ ਬਚਾਏਗਾ, ਕੋਈ ਨਹੀਂ ਬਚਾਏਗਾ ਕੋਈ ਇਸ ਤਰ੍ਹਾਂ। ਉਹ ਬੀਜੇਪੀ ਦਾ ਵੱਖਰਾ ਧਰਮ ਹੈ, ਦੇਸ਼ ਦਾ ਵੱਖਰਾ ਧਰਮ ਹੈ। ਦੇਸ਼ ਦੇ ਧਰਮ ਨੂੰ ਬਚਾਉਣ ਵਾਸਤੇ ਲੋਕ ਅੱਗੇ ਆਉਣਗੇ, ਬੀਜੇਪੀ ਨੂੰ ਬਚਾਉਣ ਵਾਸਤੇ ਨਹੀਂ ਆਉਣਗੇ ਲੋਕ, ਵਕਤ ਇਹ ਆ ਰਿਹਾ ਚਾਵਲਾ ਸਾਹਿਬ।
1: ਬਹੁਤ ਸ਼ੁਕਰੀਆ ਅਕੀਦਾ ਸਾਹਿਬ, ਥੈਂਕ ਯੂ ਵੈਰੀ ਮਚ।
3: ਸਤਿ ਸ੍ਰੀ ਅਕਾਲ।
1: ਸੰਤ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸ਼ੁਕਰਵਾਰ ਦੀ ਮਹਿਫਲ ਹੈ ਤੇ ਹੁਣ 8:01 ਕੁਝ ਸੈਕਿੰਡ ਹੋਏ ਨੇ। ਆਪਾਂ 10 ਮਿੰਟ ਵਾਸਤੇ ਫੰਕਸ਼ਨ ਕਰਨਾ, ਕੋਈ ਹਲਕਾ ਜਿਹਾ ਕਰਦੇ ਸਰੀਰ ਨੂੰ, ਭਰੀਆਂ ਭਰੀਆਂ ਗੱਲਾਂ ਤੁਸੀਂ ਸੁਣ ਲਈਆਂ ਨੇ, ਭਾਰੀਆਂ ਭਾਰੀਆਂ ਪ੍ਰਮੁੱਖ ਖਬਰਾਂ ਸੁਣ ਲਈਆਂ ਨੇ। ਇੱਕ ਖਬਰਾਂ ਦਾ ਵਿਸ਼ੇਸ਼